0: ਉੱਥੇ ਜਿਹੜੇ ਸੋਰਸਿਸ ਨੇ ਨਾ ਦੁਨੀਆ ਦੇ ਵਿੱਚ,
1: ਪਹਿਲਾਂ
0: ਅਮਰੀਕਾ ਦੇ ਸੋਰਸਿਸ ਨੇ,
1: ਕੁਝ ਦੂਰ ਦੇ ਢੋਲ ਸਹਾਵਣੇ ਲੱਗਦੇ ਹੁੰਦੇ ਆ, ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ, ਤੁਸੀਂ ਮੇਰੇ ਨਾਲ ਜ਼ਿਆਦਾ ਸੀਨੀਅਰ ਹੋ। ਸੋ
0: ਸਰ ਮੈਂ ਪੜ੍ਹਦਾ, ਮੈਂ ਸਰ ਮੈਂ ਨਿਊਜ਼ ਪੜ੍ਹਦਾ, ਮੈਂ ਲੇਖ ਪੜ੍ਹਦਾ, ਮੈਂ ਆਰਟੀਕਲ ਪੜ੍ਹਦਾ, ਮੈਂ ਅਮਰੀਕਾ ਨੂੰ ਪੜ੍ਹਦਾ, ਮੈਂ ਕੈਨੇਡਾ ਨੂੰ ਪੜ੍ਹਦਾ। ਜੇ ਮੈਂ ਇੱਥੇ ਚਰਚਾ ਤੁਹਾਡੇ ਨਾਲ ਕਰ ਰਿਹਾ ਚਾਵਲਾ ਸਾਹਿਬ, ਤਾਂ ਇਹਦੇ ਪਿੱਛੇ ਸਟੱਡੀ ਹੈ, ਇਹਦੇ ਪਿੱਛੇ ਉਹ ਕਾਰਨ ਹੈ। ਮੈਨੂੰ, ਮੈਂ ਤੁਹਾਡਾ ਚਰਚਾ ਕਰ ਰਿਹਾ, ਮੈਂ ਤੁਹਾਡੇ ਚਰਚਾ ਕਰਨ ਦੇ ਲੈਵਲ ਦਾ ਇੱਥੇ ਬੈਠਾ ਬਣ ਕੇ ਨਾ, ਤੁਹਾਡੇ ਨਾਲ ਚਰਚਾ ਕੌਣ ਕਰੇਗਾ? ਤੁਹਾਡੇ ਨਾਲ ਚਰਚਾ ਕੋਈ ਆਮ ਬੰਦਾ ਕਰ ਨਹੀਂ ਸਕਦਾ, ਠੀਕ ਹੈ ਨਾ ਜੀ? ਜੇ ਮੈਂ ਚਰਚਾ ਤੁਹਾਡੇ ਨਾਲ ਕਰਨ ਦੇ ਸਮਰੱਥ ਹੈਗਾ ਚਾਵਲਾ ਸਾਹਿਬ, ਤਾਂ ਮੈਂ ਇਹਦੇ ਪਿੱਛੇ ਉਹ ਕਾਰਨ ਹੈ।
1: ਜਿਹੜਾ ਜਿਹੜਾ ਤੁਹਾਡੇ ਨਾਲ ਗੱਲ ਕਰਦਾ, ਉਹ ਵੀ ਸਾਰੀ ਦਿਹਾੜੀ ਨਾ ਕਿਤਾਬਾਂ ਨਾਲ ਮੱਥਾ ਮਾਰਦਾ, ਆਰਟੀਕਲ ਨਾਲ ਮੱਥਾ ਮਾਰਦਾ, ਤੇ ਸਾਰਾ ਦਿਨ ਮੇਰਾ ਵੀ ਕੰਪਿਊਟਰ ਤੇ ਲੰਘ ਜਾਂਦਾ। ਅਸੀਂ ਕੋਈ, ਮੈਂ ਕੋਈ ਤੁਹਾਡੀ ਗੱਲ ਨੂੰ ਕੱਟ ਕੇ ਕੋਈ ਟਿੱਪਣੀ ਨਹੀਂ ਕੀਤੀ, ਮੈਂ ਮਹਿੰਗਾਈ ਵਰਲਡ ਵਾਈਡ ਦੀ ਗੱਲ ਕੀਤੀ ਵੀ ਵਰਲਡ ਵਾਈਡ ਹੀ ਮਹਿੰਗਾਈ ਹੈ। ਕਿਉਂ ਅੰਜੂ ਜੀ, ਹੈ ਕਿ ਵਰਲਡ ਵਾਈਡ ਕਿ ਨਹੀਂ ਹੈਗੀ? ਦੁਬਈ ਵਾਲੇ ਆਏ ਸੀਗੇ, ਦੁਬਈ ਵਾਲੇ, ਗੱਲ ਸੁਣੋ, ਦੁਬਈ ਵਾਲੇ ਕੱਲ ਹੋ ਕੇ ਗਏ ਸਾਡੇ ਕੋਲ, ਪਰਸੋਂ ਹੀ ਬੈਠੇ ਸੀ ਦੁਬਈ ਵਾਲੇ, ਚੰਗੇ ਚਾਖੇ ਮਤਲਬ ਲਗਜ਼ਰੀ ਲਾਈਫ ਵਾਲੇ। ਉਹ ਵੀ ਕਹਿੰਦੇ ਸੀ ਇੰਨੀ ਮਹਿੰਗਾਈ ਹੋ ਗਈ, ਇੰਨੀ ਮਹਿੰਗਾਈ ਵੀ ਹਰ ਚੀਜ਼ ਜਿਹੜੀ ਹੱਥ ਨਹੀਂ ਲੱਗਦੀ ਉੱਥੇ। ਔਰ ਅੰਜੂ ਜੀ ਦੇ ਰੈਲੇਟਿਵ ਆ, ਪਤਾ ਨਹੀਂ ਕਿੰਨੀ ਕੁ ਧਨ ਦੌਲਤ, ਉਹ ਵੀ ਕਹਿ ਰਹੇ ਮਹਿੰਗਾਈ ਬੜੀ ਹੋ, ਹਰ ਪਾਸੇ ਮਹਿੰਗਾਈ। ਆਪਾਂ ਇਹ ਰੋਣਾ ਰੋਈਏ ਕਿ ਮਹਿੰਗਾਈ ਦੁਨੀਆਂ ਦੇ ਵਿੱਚ ਆ, ਪਰ ਉੱਥੇ ਕੁਝ ਹੈ ਸਕਦਾ, ਤੇ ਉੱਥੇ ਦੀ ਪਾਪੂਲੇਸ਼ਨ ਤੇ ਦੇਖੋ ਨਾ ਕਿੰਨੀ ਹੈ ਜੀ। ਖੈਰ ਐਨੀਵੇ, ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਵੈਲਕਮ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਦੋਵਾਂ ਨੂੰ ਤੇ ਇੰਜੀਨੀਅਰ, ਸਤਿ ਸ੍ਰੀ ਅਕਾਲ। ਤੁਸੀਂ ਠੀਕ? ਆਪੋ ਆਪਣੀ ਥਾਂ, ਤੁਸੀਂ ਦੋਵੇਂ ਠੀਕ ਜੇ? ਉਹ ਕਿੱਦਾਂ ਜੀ ਦਾ ਮਤਲਬ ਕਹਿਣ ਦਾ ਵਾ ਵੀ ਉੱਥੇ ਦੀ ਜਿਹੜੀ ਹੈਗੀ ਨਾ ਮਹਿੰਗਾਈ, ਉਹ ਇੱਥੇ ਜੇ ਆਪਣੇ ਆਪਾਂ ਕਹਿੰਦੇ ਹੋਮਲੈਸ ਲੋਕ ਆ, ਉਹਨਾਂ ਨੂੰ ਸ਼ੈਲਟਰ ਬਣੇ ਹੋਏ ਉੱਥੇ ਲੈ ਜਾਂਦੇ, ਉਹ ਆਪਣੀ ਮਰਜ਼ੀ ਨਾਲ ਇੱਥੇ ਆ ਜਾਂਦੇ, ਪਰ ਉੱਥੇ ਕੀ ਆ, ਉੱਥੇ ਸਾਰੀ ਉਮਰ ਪੁਲਾਂ ਦੇ ਥੱਲੇ ਵਿਚਾਰੇ ਸਾਰੀ ਜ਼ਿੰਦਗੀ ਕੱਟ ਜਾਂਦੇ ਆ ਉੱਥੇ। ਤੇ ਜੇ ਆਪਾਂ ਉਸ ਅਕੀਦਾ ਸਾਹਿਬ ਉਸ ਹਿਸਾਬ ਨਾਲ ਵੇਖਦੇ, ਤੇ ਤੁਸੀਂ ਆਪਾਂ ਕਹਿੰਦੇ ਵੀ ਵਰਲਡ ਵਾਈਡ ਮਹਿੰਗਾਈ, ਉਹ ਸਾਰਿਆਂ ਨੂੰ ਪਤਾ ਹੈਗੀ ਆ, ਹਾਂਜੀ, ਤੇ ਉਹ ਪਰ ਅਕੀਦਾ ਸਾਹਿਬ ਵੀ ਆਪਣੇ ਸਾਥ ਠੀਕ, ਤੁਸੀਂ ਆਪਣੇ ਸਾਥ ਠੀਕ।
1: ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸੋ ਨਾਈਸ, ਥੈਂਕ ਯੂ ਬ੍ਰਦਰ, ਤੁਹਾਡਾ ਧੰਨਵਾਦ ਜੀ। ਆਪਾਂ ਤੇ ਮਹਿੰਗਾਈ ਵਰਲਡ ਵਾਈਡ ਦੀ ਗੱਲ ਕੀਤੀ ਸੀ, ਕੁਪੋਸ਼ਣ ਤਾਂ ਪਈ ਕਈਆਂ ਲੱਖ ਦੁਨੀਆਂ ਦੇ ਵਿੱਚ, ਇਹੋ ਜਿਹਾ ਅਫਰੀਕਾ ਚ ਨਹੀਂ ਹੈਗੀ ਜਾਂ ਅਫਗਾਨਿਸਤਾਨ ਚ ਨਹੀਂ ਹੈਗੀ ਜਾਂ ਪਾਕਿਸਤਾਨ ਚ ਨਹੀਂ ਹੈਗੀ, ਕੁਪੋਸ਼ਣ ਤੇ ਲੋਕ ਉੱਥੇ ਵੀ ਭੁੱਖਮਰੀ ਦਾ ਜਿਹੜਾ ਸ਼ਿਕਾਰ ਹੈਗੇ ਨੇ ਜੀ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰਾ ਇਹ ਹੈ ਕਾਲਾ ਮਾਲਾ ਕਿ ਲੋਕਾਂ ਨੂੰ ਦੋ ਡੰਗ ਦੀ ਰੋਟੀ ਬਰਾਬਰ ਨਹੀਂ ਮਿਲਦੀ, ਕੋਈ ਦੋ ਰਾਵਾਂ ਨਹੀਂ, ਪਾਪੂਲੇਸ਼ਨ ਦਾ ਵੀ ਤਾਂ ਫਰਕ ਪੈਂਦਾ ਨਹੀਂ। 7367 ਵੈਲਕਮ ਜੀ।
3: ਹਾਂਜੀ ਚਾਵਲਾ ਜੀ, ਸਤਿ ਸ੍ਰੀ ਅਕਾਲ।
1: ਧੀਰ ਸਾਹਿਬ
3: ਦੇਖੋ, ਚਾਵਲਾ ਜੀ ਤੁਸੀਂ ਵੀ ਸਹੀ ਹੋ, ਅਕੀਦਾ ਸਾਹਿਬ ਵੀ ਸਹੀ ਨੇ। ਮਹਿੰਗਾਈ ਨੇ ਤਾਂ ਹਰ ਮੁਲਕ ਦੇ ਵਿੱਚ ਲੋਕਾਂ ਦਾ ਲੱਕ ਤੋੜਿਆ ਪਿਆ, ਹਾਂਜੀ, ਕਿਉਂਕਿ ਇਹ ਕੰਟਰੀ ਤੁਹਾਨੂੰ ਪਤਾ ਵੀ ਨਵਾਂ ਕੰਟਰੀ ਆ, ਤੇ ਆਪਾਂ ਨੂੰ ਪਤਾ ਜਿਸ ਤਰ੍ਹਾਂ ਦਾ ਹੈਗਾ, ਪਰ ਇੰਡੀਆ ਦੇ ਵਿੱਚ ਉੱਥੇ ਲੋਕਾਂ ਨੂੰ ਕੋਈ ਮਤਲਬ ਏਦਾਂ ਵੈਲਫੇਅਰ ਸਟੇਟ ਹੈ ਨੀ, ਤੇ ਲੋਕੀ ਉੱਥੇ ਰਾਜਮੀ ਰੋਟੀ ਨੀ ਖਾ ਸਕਦੇ। ਇੱਥੇ ਚਲੋ ਫਿਰ ਵੀ ਥੋੜਾ ਬਹੁਤਾ ਗੁਜ਼ਾਰਾ ਚੱਲੀ ਜਾਂਦਾ, ਹਾਂਜੀ, ਇੰਨਾ ਫਰਕ ਆ, ਪਰ ਹੈ ਫਰਕ ਜ਼ਰੂਰ, ਕੈਨੇਡਾ ਤੇ ਇੰਡੀਆ ਦਾ ਫਰਕ ਹੈਗਾ।
1: ਮੰਨਦੇ ਜੀ ਤੁਹਾਡੀ ਗੱਲ, ਥੈਂਕ ਯੂ ਜੀ। ਲਾਸਟ ਮੇਰਾ ਕੁਐਸਚਨ ਹੈ, ਆਪਾਂ ਜਿਹੜਾ ਮੇਨ ਮੁੱਦਾ ਸੀਗਾ ਅਕੀਦਾ ਸਾਹਿਬ, ਜਿਸ ਤਰੀਕੇ ਦੇ ਨਾਲ ਗਿਆਸ ਜਿਹੜੀ ਆਪਣੀ ਨੌਜਵਾਨ ਦੀ ਜਿਹੜੀ ਗੋਲੀਆਂ ਮਾਰ ਕੇ ਜਿਹੜੀ ਹੋਈ ਹੈ, ਪਰਮਿੰਦਰ ਸਿੰਘ ਝੋਟਾ ਜਾਨ ਗਵਾ ਗਿਆ, ਉਹ ਕਹਿੰਦਾ ਸੀ ਆਖਰੀ ਸਾਹ ਤੱਕ ਇਸੇ ਰਾਹ ਤੇ ਰਹਿਣਾ, ਉਹਦੇ ਸ਼ਬਦ ਸੀਗੇ। ਸ਼ੇਰ ਦਾ ਮਨ ਬੜਾ ਉਦਾਸ ਹੈ ਕਿ ਇਹਨਾਂ ਜੁਰਮਾਨੇ ਦੇ ਨਾਲ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਨੇ ਤੇ ਕਹਿਤਾ ਵੀ ਤੂੰ ਨਸ਼ਾ ਵੇਚਿਆ ਫੜਿਆ, ਪਹਿਲਾਂ ਵੀ ਟੈਸ਼ਨ ਚੱਲਦੀ ਇਹਨਾਂ ਦੀ, ਮਾਰ ਗੋਲੀ ਤੇ ਉਹਨੇ ਕੱਢ ਕੇ ਗੋਲੀਆਂ ਮਾਰ ਦਿੱਤੀਆਂ, ਪਰ ਹੁਣ ਫਰਾਰ ਹੈ ਔਰ ਪੂਰੇ ਟੌਰ ਦੇ ਨਾਲ ਜਾਂਦਾ ਮਾਰਕੀਟ ਦੇ ਵਿੱਚ ਠਾ ਠਾ ਕਰਦਾ। ਕੁਛ ਇਹੋ ਜਿਹੀਆਂ ਵੀ ਖ਼ਬਰਾਂ ਆ ਰਹੀ ਕਿ ਬੈਠਾ ਵੀ ਰਿਹਾ ਉੱਥੇ ਔਰ ਪੁਲਿਸ ਨਹੀਂ ਆਈ, ਪੁਲਿਸ ਨੂੰ ਵੀ ਇਸ ਵਕਤ ਕਾਫੀ ਵੱਡਾ ਜਿਹੜਾ ਹੈ ਉਹ ਲੋਕਾਂ ਵੱਲੋਂ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਇਸ ਵਕਤ ਉੱਥੇ ਪਰਮਾਨੈਂਟ ਕਹਿੰਦੇ ਨੇ ਕਿ ਜਿਹੜਾ ਹੈ ਉਹ ਮੋਰਚਾ ਲਾ ਦਿੱਤਾ ਗਿਆ। 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ, ਕੀ ਕਹਿਣਾ ਚਾਹੋਗੇ ਤੁਸੀਂ?
0: ਬਹੁਤ ਮਾੜੀ ਘਟਨਾ ਚਾਵਲਾ ਸਾਹਿਬ, ਪੰਜਾਬ ਦੇ ਵਿੱਚ ਬਹੁਤ ਮਾੜੀ ਘਟਨਾ ਹੈਗੀ ਆ, ਤੇ ਨਸ਼ਿਆਂ ਦੇ ਵਿਰੁੱਧ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ, ਝੋਟਾ ਹੀ ਕਹਿੰਦੇ ਸੀ ਉਹਨੂੰ, ਤਕੜਾ ਬੰਦਾ ਸੀਗਾ ਤੇ ਇੱਕ ਉਹਦਾ ਤਕੀਆ ਕਲਾਮੀ ਪੈ ਗਿਆ ਉਹਦੇ ਨਾਲ, ਪੈ ਗਿਆ ਸੀਗਾ ਮੁੰਡਾ ਸੀਗਾ, ਭਾਵੇਂ ਇਹ ਪੁੱਤ ਨੇ ਕਿਹਾ, ਬਾਪ ਨੇ ਕਿਹਾ ਵੀ ਸੀ ਕੁਛ ਦਿਨ ਪਹਿਲਾਂ ਕਿ ਮੇਰਾ ਪੁੱਤ ਦੀ ਜਾਨ ਨੂੰ ਖਤਰਾ ਹੈ, ਕੁਝ ਤਾਂ ਕਰੋ। ਉਹ ਬਾਪੂ ਸੀਗਾ ਭੀਮ ਸਿੰਘ ਫੌਜੀ, ਉਸ ਦੀ ਗੱਲ ਤੇ ਸਰਕਾਰ ਨੇ ਵੀ ਗੌਰ ਨਹੀਂ ਕੀਤੀ ਤੇ ਪੁਲਿਸ ਨੇ ਵੀ ਗੌਰ ਨਹੀਂ ਕੀਤੀ ਵੀ ਕੀ ਹੁੰਦਾ। ਅਸਲ ਚ ਪਰਵਿੰਦਰ ਸਿੰਘ ਝੋਟਾ ਨੇ ਕੁਛ ਸਮਾਂ ਪਹਿਲਾਂ ਅਸ਼ਵਨੀ ਕੁਮਾਰ ਨੂੰ ਜਿਹੜੇ ਜਿਹਨੇ ਗੋਲੀ ਮਾਰੀ ਆ ਉਸ ਨੂੰ ਨਸ਼ੇ ਦੇ ਦੋਸ਼ ਵਿੱਚ ਵੀ ਨਸ਼ਾ ਵੇਚਦਾ ਹੈ, ਉਸਨੂੰ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਚ ਘੁਮਾਇਆ ਸੀਗਾ। ਇਹ ਵੀ ਬਹੁਤ ਖਤਰਨਾਕ ਗੱਲ ਹੈਗੀ ਆ। ਪਰਵਿੰਦਰ ਸਿੰਘ ਝੋਟਾ ਨੂੰ ਕਿਹਨੇ ਇਜਾਜ਼ਤ ਦਿੱਤੀ ਸੀ ਕਿ ਉਹ ਕਿਸੇ ਬੰਦੇ ਨੂੰ ਖੁਦ ਹੀ ਕਾਨੂੰਨ ਹੱਥ ਚ ਲੈ ਕੇ ਤੇ ਉਹਦੇ ਗਲ ਵਿੱਚ ਜੁੱਤੀਆਂ ਪਾ ਕੇ ਘੁਮਾਵੇ? ਨੰਬਰ ਇੱਕ। ਨੰਬਰ ਦੋ, ਜਾਂਦਾ ਕੱਲ ਉੱਥੇ ਉਹਦੇ ਦੁਕਾਨ ਦੇ ਮੂਹਰੇ ਜਾ ਕੇ ਉਹਦੇ ਨਾਲ ਗੱਲ ਕਰ, ਤੂੰ ਨਸ਼ਾ ਵੇਚਦਾ, ਨਸ਼ਾ ਵੇਚਦਾ, ਤੇ ਉਹਦੇ ਕੋਲ ਪਸਤਾਓ ਲਾ ਤੇ ਉਹ ਗੋਲੀ ਮਾਰ ਦਿੰਦਾ। ਇਹ ਘਟਨਾ ਨੂੰ ਕੋਈ ਨੀ ਦੱਸ ਰਿਹਾ, ਬਾਹਰ ਵੀ ਲੈ ਕੇ ਆ ਰਿਹਾ, ਪਰ ਪਰਮਿੰਦਰ ਸਿੰਘ ਚੋਂ ਇੱਕ ਬੰਦੇ ਦਾ ਨਸ਼ਾ ਦੇ ਵਿਰੁੱਧ ਇਸ ਤਰੀਕੇ ਨਾਲ ਚੱਲਣਾ ਤੇ ਉਸ ਦੇ ਗੋਲੀਆਂ ਨਾਲ ਕਤਲ ਕਰ ਦੇਣਾ, ਇਹ ਦੋ ਗੱਲਾਂ ਚਾਵਲਾ ਸਾਹਿਬ ਰਿਲੇਟਡ ਇਸ ਕਰਕੇ ਹੋ ਗਈਆਂ ਕਿ ਕੁਝ ਸਾਡੀਆਂ ਵੀ ਗਲਤੀਆਂ ਨੇ, ਕੁਝ ਸਰਕਾਰ ਦੀਆਂ ਗਲਤੀਆਂ ਨੇ, ਕੋਈ ਪੁਲਿਸ ਦੀ, ਪੁਲਿਸ ਨੇ ਉਹਨੂੰ, ਪੁਲਿਸ ਜਦੋਂ ਪਹਿਲਾਂ ਉਹਨੂੰ ਪਰਮਿੰਦਰ ਸਿੰਘ ਝੋਟੇ ਨੇ ਉਹਨੂੰ ਘੁਮਾਇਆ ਅਸ਼ਵਨੀ ਨੂੰ, ਤਾਂ ਉਸ ਟਾਈਮ ਪੁਲਿਸ ਨੇ ਕਾਰਵਾਈ ਕਰਨੀ ਬਣਦੀ ਸੀ, ਨਹੀਂ ਕੀਤੀ ਤਾਂ ਪੁਲਿਸ ਵਿੱਚ ਆ ਗਈ ਨਾ, ਉਹ ਜੱਦ ਵਿੱਚ ਸਰਕਾਰ ਜੱਦ ਚ ਆ ਗਈ ਆ ਉਹ। ਹੁਣ 15 ਨੂੰ, ਚਲੋ 15 ਅਕਤੂਬਰ ਨੂੰ ਉਹਨਾਂ ਨੇ ਪੰਜਾਬ ਬੰਦ ਸੱਦਾ ਦਿੱਤਾ ਤੇ ਹੁਣ ਉਹਨੇ ਵੀ ਕਹਿ ਤਾ PGI ਤੋਂ ਕਰਾਓ ਇਹਦਾ ਪੋਸਟਮਾਰਟਮ। ਤੇ ਪੰਜਾਬ ਦੇ ਵਿੱਚ ਜੀ ਬਹੁਤ ਜ਼ਿਆਦਾ ਖਤਰਨਾਕ ਤਰੀਕੇ ਨਾਲ ਚਰਚਾ ਹੋ ਰਹੀ ਆ, ਐਡਵੋਕੇਟ ਧਾਮੀ ਤੋਂ ਲੈ ਕੇ ਸਿਆਸੀ ਤੌਰ ਤੇ ਬੜੀ ਵੱਡੀ ਖਬਰ ਹੈ ਤੇ ਬਹੁਤ ਵੱਡੀ ਖਬਰ ਪੰਜਾਬ ਲਈ ਬਣ ਗਈ ਆ, ਬਹੁਤ ਦੁਖਦਾਈ ਖਬਰ ਆ। ਪਰਵਿੰਦਰ ਝੋਟਾ ਮਾਂ ਦਾ ਪੁੱਤ ਚਲਿਆ ਗਿਆ ਤੇ ਇੱਕ ਬਾਪ ਦਾ ਲਾਡਲਾ ਚਲਿਆ ਗਿਆ, ਤੇ ਪੰਜਾਬ ਭਾਵੇਂ ਕਿ ਇਹਦੀ ਭਰਪਾਈ ਅਸੀਂ ਪੰਜਾਬ ਨਹੀਂ ਕਰ ਸਕੇਗਾ, ਪਰ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਇਸ ਗੱਲ ਦੇ ਸੰਦਰਭ ਦੇ ਵਿੱਚ ਕੁਝ ਨਾ ਕੁਝ ਸੋਚਣਾ ਚਾਹੀਦਾ ਵੀ ਯਾਰ ਹੁਣ ਨਸ਼ਿਆਂ ਦੇ ਕਰਕੇ ਏਦਾਂ ਵੀ ਘਟਨਾਕ੍ਰਮ ਵਾਪਰਨ ਲੱਗ ਪਿਆ।
1: ਕਿਦਾ ਸਾਹਿਬ ਤੁਹਾਨੂੰ ਯਾਦ ਹੋਊਗਾ ਕਿ ਕੁਝ ਸਮਾਂ ਪਹਿਲਾਂ ਨਸ਼ਿਆਂ ਦੇ ਖਿਲਾਫ਼ ਇੱਕ ਫੌਜੀ ਨੂੰ ਵੀ ਵੱਢਿਆ ਗਿਆ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਮੈਨੂੰ ਪਿੰਡ ਦਾ ਨਹੀਂ ਯਾਦ ਆ ਰਿਹਾ, ਇਹ ਵੀ ਇਸ ਇਲਾਕੇ ਦਾ ਸੀ। ਉਦੋਂ ਬਾਅਦ ਇੱਕ ਹੋਰ ਨੂੰ ਵੱਢਿਆ ਗਿਆ, ਉਦੋਂ ਬਾਅਦ ਇੱਕ ਨੂੰ ਹੋਰ ਨੂੰ ਮਾਰਿਆ ਗਿਆ। ਇਹ ਪਹਿਲਾਂ ਨਹੀਂ ਆ ਕਤਲ ਪਰਵਿੰਦਰ ਸਿੰਘ ਝੋਟੇ ਦਾ। ਪਰਵਿੰਦਰ ਸਿੰਘ ਝੋਟਾ ਕਬੱਡੀ ਦਾ ਚੋਟੀ ਦਾ ਖਿਡਾਰੀ ਰਿਹਾ, ਪਹਿਲਵਾਨ ਰਿਹਾ, ਤੇ ਇਸ ਕਰਕੇ ਕੱਦ ਉਹਦਾ ਉੱਚਾ ਲੰਮਾ ਹੋਣ ਕਰਕੇ, ਜ਼ੋਰ ਉਹਦੇ ਚ ਹੋਣ ਕਰਕੇ ਝੋਟਿਆਂ ਵਰਗਾ ਜਿਵੇਂ ਉਹਨੂੰ ਕਿਹਾ ਜਾਂਦਾ ਸੀਗਾ ਕਿ ਪਰਵਿੰਦਰ ਸਿੰਘ ਝੋਟਾ। ਇਹ ਵੀ ਮਾਨਸਾ ਦੇ ਵਿੱਚ ਹੈ ਤੇ ਇਹ ਵੀ ਕਤਲ ਦਿਨ ਦਿਹਾੜੇ ਇਸ ਤਰ੍ਹਾਂ ਹੋਣਾ, ਉਹਦਾ ਦੰਦ ਆਉਂਦੇ ਫਿਰਨਾ। ਪਰ ਮੈਂ ਪਰਮਿੰਦਰ ਝੋਟੇ ਦੀ ਉਸ ਹਰਕਤ ਦੇ ਨਾਲ ਜਿਹੜਾ ਉਹਨੂੰ ਖੋਤੇ ਤੇ ਬਿਠਾ ਕੇ ਗਲ ਚ ਛਿੱਤਰ ਪਾ ਕੇ ਹਾਰ ਉਹਨੂੰ ਘੁਮਾਇਆ ਗਿਆ ਨਸ਼ਾ ਤਸਕਰ ਨੂੰ, ਇਹ ਪੁਲਿਸ ਦਾ ਕੰਮ ਸੀ। ਪੁਲਿਸ ਉਹਨੂੰ ਫੜਦੀ ਪਰ ਪੁਲਿਸ ਆਪਣਾ ਕੰਮ ਹੀ ਨਹੀਂ ਕਰ ਰਹੀ, ਪੁਲਿਸ ਨੇ ਆਪਣਾ ਕੰਮ ਨਹੀਂ ਕੀਤਾ, ਉਹ ਖੁੰਦਕ ਵੀ ਉਹਦੇ ਵਿੱਚ ਹੋਊਗੀ। ਪਰ ਸਭ ਤੋਂ ਵੱਡਾ ਕੁਐਸਚਨ ਇਹ ਹੈ ਕਿਦਾ ਸਾਹਿਬ ਕਿ ਜਦੋਂ ਉਹਨੇ ਗੋਲੀ ਚਲਾਈ ਉਹਦੇ ਕੰਨ ਨੂੰ ਲੱਗਾ ਹੋਇਆ ਪਿਸਤੌਲ, ਉਹ ਵੀ ਵੀਡੀਓ ਹੈ, ਉਹ ਕਾਲ ਕਿਹਨੂੰ ਕੀਤੀ? ਪੁਲਿਸ ਚਾਹੇ ਤਾਂ ਇੱਕ ਸੈਕਿੰਡ ਦੇ ਵਿੱਚ ਪਤਾ ਕਰ ਸਕਦੀ ਹੈ। ਹੁਣ ਮੈਂ ਇਹਦੀ ਐਗਜ਼ਾਮਪਲ ਦੇ ਦਿੰਦਾ, ਤੁਹਾਨੂੰ ਪਤਾ ਹੋਊਗਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮ ਪਤਨੀ ਦੇ ਪੈਸੇ ਜਿਹੜੇ ਸਾਈਬਰ ਕ੍ਰਾਈਮ ਵਾਲੇ ਲੈ ਗਏ ਸੀ, ਹਨਾ
0: 20,000
1: ਕਿ ਜ਼ਿਆਦਾ
0: 20,000 ਸੀ,
1: ਚਲੋ 20,000 ਵੀ, ਤੇ ਉਹ ਤਾਂ 24 ਘੰਟੇ ਨਹੀਂ ਲੱਗੇ, ਉਦੋਂ ਪਹਿਲਾਂ ਪਹਿਲੇ ਵਾਪਸ ਆ ਗਏ ਖਾਤੇ ਚ, ਸ਼ਾਇਦ ਜ਼ਿਆਦਾ ਸੀ ਪੈਸਾ। ਤੇ ਇਹ ਜੇ ਇਹ ਹੁਣ ਸਰਾਏ ਜਿਹੜੇ ਸਾਈਬਰ ਕ੍ਰਾਈਮ ਵਾਲਿਆਂ ਕੋਲੋਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਦਾ ਪੈਸਾ 24 ਘੰਟੇ ਤੋਂ ਵਿੱਚ ਵਿੱਚ ਆ ਸਕਦਾ, ਤੇ ਹੁਣ ਇਹ ਝੋਟੇ ਨੂੰ ਕਤਲ ਕਰਨ ਤੋਂ ਪਹਿਲਾਂ ਜਿਹੜਾ ਉਹ ਨਸ਼ਾ ਤਸਕਰ ਹੈ ਉਸਨੇ ਕਿਹਨੂੰ ਫੋਨ ਕੀਤਾ? ਇਹ ਤਾਂ ਮਿੰਟੋ ਮਿੰਟ ਹੀ ਕੰਮ ਆ, ਇਹ ਤਾਂ ਪੰਜਾਬ ਪੁਲਿਸ ਮਿੰਟ ਦੇ ਵਿੱਚ ਉਹਦਾ ਫੋਨ ਫੜ ਕੇ ਤੇ ਜਾਂ ਪਤਾ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਵੀ ਕਿਹਨੂੰ ਫੋਨ ਕੀਤਾ ਸੀਗਾ?
0: ਕਿਉਂ ਨੀ ਚਾਵਲਾ ਸਾਹਿਬ, ਪੁਲਿਸ ਕੋਲ ਹਰ ਤਰ੍ਹਾਂ ਦੇ ਇੰਸਟਰੂਮੈਂਟ ਹੈਗਾ ਇਸ ਟਾਈਮ, ਪੁਲਿਸ ਤਾਂ ਅੱਜ ਤਾਂ ਹਾਲਾਤ ਇਹ ਨੇ ਚਾਵਲਾ ਸਾਹਿਬ ਕਿ ਫੋਨ ਬੰਦ ਵੀ ਹੈ ਕਿਸੇ ਬੰਦੇ ਦਾ ਤਾਂ ਵੀ ਰਿਕਾਰਡ ਕੱਢ ਸਕਦੀ ਆ
1: ਜੀ,
0: ਪੁਲਿਸ ਕੁਝ ਵੀ ਕਰ ਸਕਦੀ ਹੈ। ਪੁਲਿਸ ਕੋਲ ਬੜਾ ਬੜੇ ਇੰਸਟਰੂਮੈਂਟ ਆ ਚੁੱਕੇ ਨੇ ਵੀ ਪੁਲਿਸ ਸਿਸਟਮ ਹਾਈ ਟੈਕ ਆ ਪੰਜਾਬ ਦੀ, ਨਹੀਂ ਕਰੇਗੀ ਤਾਂ ਮਤਲਬ ਪਿੱਛੇ ਕਾਰਨ ਆ ਕੋਈ ਚਲਾਕੀ ਹੈ ਪਿੱਛੇ
1: ਜੀ,
0: ਇਹਦਾ ਮਤਲਬ ਕੋਈ ਕ੍ਰਿਮੀਨਲ ਕੰਸਪਿਰੇਸੀ ਆ
1: ਜੀ,
0: ਠੀਕ ਹੈ ਨਾ ਜੀ, ਇਹਦਾ ਮਤਲਬ ਇਹ ਹੈ।
1: ਸਾਰੀਆਂ ਲਾਈਨਾਂ ਫਲੈਸ਼ ਹੋ ਰਹੀਆਂ ਨੇ ਪਰ ਸਾਡੇ ਕੋਲ ਸਮਾਂ ਹੈ ਨਹੀਂ, ਤੁਹਾਡਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ,
0: ਸਤਿ ਸ੍ਰੀ ਅਕਾਲ ਚਾਲਾ
1: ਸਾਹਿਬ, ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਸਾਡਾ ਕੁਝ ਗੱਲਬਾਤ ਕਰਨ ਦਾ ਲਹਿਜ਼ਾ ਤੁਹਾਨੂੰ ਸ਼ਾਇਦ ਪਸੰਦ ਨਾ ਆਇਆ ਹੋਵੇ। ਮੈਂ ਤਾਂ ਮਹਿੰਗਾਈ ਦੇ ਬਾਰੇ ਗੱਲ ਕੀਤੀ ਸੀ ਕਿ ਮਹਿੰਗਾਈ ਤਾਂ ਵਰਲਡ ਵਾਈਡ ਹੈ, ਕਿਉਂ ਜੀ ਕਿੱਥੇ ਨਹੀਂ ਹੈਗੀ ਮਹਿੰਗਾਈ? ਤੇ ਆ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਗੈਸਟ ਆਏ ਸੀ ਵਿਆਹ ਤੇ, ਉਹ ਵੀ ਲਾਲਾ ਲਾਲਾ ਕਰਦੇ ਗਿਆ ਕਿ ਮਹਿੰਗਾਈ ਬਹੁਤ ਹੋ ਗਈ, ਉੱਥੇ ਵੀ ਹੱਥ ਨਹੀਂ ਲੱਗਦਾ, ਅਮਰੀਕਾ ਵਾਲਿਆਂ ਨੂੰ ਪੁੱਛ ਲਓ ਕਿਸੇ ਨੂੰ ਹੱਥ ਨਹੀਂ ਲੱਗਦਾ, ਤੇਲ ਸਾਡੇ ਇੱਥੇ ਹਰ ਚੀਜ਼ ਸਾਡੇ ਇੱਥੇ ਮਹਿੰਗੀ, ਹੱਥ ਨਹੀਂ ਲੱਗਦਾ। ਤੇ ਇਹ ਗੱਲ ਠੀਕ ਹੈ, ਇੱਥੇ ਅਸੀਂ ਸਾਰਾ ਟੱਬਰ ਕਮਾਉਂਦੇ ਹਾਂ, ਕਿਉਂ ਜੀ ਸਾਰੇ ਜਾਣੇ ਤਕਰੀਬਨ, ਜਿਹੜਾ ਵੀ ਅਡਲਟ ਹੈ ਜੇ ਬੱਚੇ ਅੰਡਰ 18 ਨੇ ਤੇ ਉਹ ਵੀ ਆਪਣੀ ਪਾਕਟ ਮਨੀ ਵਾਸਤੇ ਕੰਮ ਕਰਦੇ ਨੇ, ਹਾਂਜੀ ਅਸੀਂ ਸਾਰੇ ਹੀ ਕੰਮ ਕਰਦੇ ਇੱਥੇ, ਜੇ ਹਸਬੈਂਡ ਵਾਈਫ ਆ ਜਾਂ ਬੱਚੇ ਜਵਾਨ ਨੇ ਸਾਰੇ ਕਰਦੇ ਕੰਮ। ਉਹਦੇ ਬਾਵਜੂਦ ਵੀ ਇੱਥੇ ਜਿਹੜੀਆਂ ਸਾਡੀਆਂ ਜਿਹੜੀਆਂ ਨੇ ਮਹਿੰਗਾਈ ਵਾਲੀਆਂ ਜਿਹੜੀਆਂ ਕੀਮਤਾਂ ਨੇ ਅੜਾਟ ਕੱਢੇ ਹੋਏ ਨੇ ਤੇ ਉੱਥੇ ਕੀ ਹੈ ਇੱਕ ਜਣਾ ਕਮਾਉਂਦਾ ਤੇ ਸਾਰਾ ਟੱਬਰ ਖਾਂਦਾ ਕਿਉਂ ਇੰਡੀਆ ਦੇ ਵਿੱਚ ਇਹੀ ਹਿਸਾਬ ਆ ਨਾ ਮੋਸਟਲੀ ਮੋਸਟਲੀ ਜਿਹੜਾ ਤੇ ਫਿਰ ਬਈ ਇਹਦੀ ਤੁਲਨਾ ਇੱਥੋਂ ਦੀ ਉੱਥੋਂ ਨਾਲ ਕਰਨੀ ਵੀ ਤਾਂ ਮੇਰੇ ਖਿਆਲ ਦੇ ਵਿੱਚ ਠੀਕ ਨੀ ਪਰ ਮਹਿੰਗਾਈ ਕੁਪੋਸ਼ਣ ਜਿਹੜੀ ਆ ਵਰਲਡ ਵਾਈਡ ਹੀ ਹੈ ਇਹ ਨਹੀਂ ਕਿ ਇੱਥੇ ਸਾਰਿਆਂ ਨੂੰ ਦੋ ਡੰਗ ਦੀ ਰੋਟੀ ਜਿਹੜੀ ਆ ਉਹ ਬੜੀ ਸੁਖੀ ਨਾਲ ਮਿਲ ਜਾਂਦੀ ਨਹੀਂ ਤੇ ਫਿਰ ਆ ਫੂਡ ਬੈਂਕ ਜਿਹੜੇ ਨੇ ਅਕਾਲੀ ਖਬਰ ਆਈ ਸੀ ਫੂਡ ਬੈਂਕਾਂ ਚ ਖਾਣਾ ਹੈ ਨੀਗਾ ਹਾਂਜੀ ਤਸਵੀਰ ਦਾ ਇਹ ਵੀ ਪਾਸਾ ਹੈਗਾ ਸਰ ਕਹਿਣੀ ਵੇ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਨੂੰ ਸੁਣਿਆ ਆਉਂਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
5: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ ਵੀਕਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ ਵੋਟਿੰਗ ਲੋਕੇਸ਼ਨ ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ
6: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ ਸਟੀਫਨਸ ਫਰਨੀਚਰ ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ ਚਾਹੇ ਬੈਡ ਸੈੱਟ ਹੋ ਸੋਫਾ ਸੈੱਟ ਜਾਂ ਮੈਟ੍ਰੇਸਿਸ ਐਵਰੀਥਿੰਗ ਸਿੰਸ 1992 ਵਿਜ਼ਿਟ ਇਨ ਸਟੋਰ ਫਾਰ ਮਚ ਮੋਰ 2575 ਸਟੀਲਸ ਐਵਨਿਊ ਈਸਟ ਬ੍ਰੈਂਪਟਨ 9057900560 ਸਟੀਫਨਸ ਫਰਨੀਚਰ
7: ਟੋਲ ਜਗੀਰੋ ਦਾ ਤੇ ਢਾਬਾ ਜਗੀਰ ਦਾ ਇਹਨਾਂ ਦੋਨਾਂ ਦੇ ਕਿਆ ਕਹਿਣੇ
8: ਜਗੀਰ ਦਾ ਢਾਬਾ ਇਹਨਾਂ ਦੇ ਆਥੈਂਟਿਕ ਇੰਡੀਅਨ ਕਿਜ਼ੀਨ ਦਾ ਹੈ ਹਰ ਕੋਈ ਦੀਵਾਰਾ
7: ਬਟਰ ਚਿਕਨ ਗੋਟ ਕਰੀ ਟਿੱਕਾ ਮਸਾਲਾ ਚਨਾ ਮਸਾਲਾ ਦਾਲ ਮੱਖਣੀ
8: ਮਿਕਸ ਵੈਜ ਪਕੌੜਾ ਸਪੈਸ਼ਲ ਫਿਸ਼ ਬਿਰਿਆਨੀ ਬਰਗਰ ਤੇ ਪਰਾਂਠਾ
7: ਡਿਜ਼ਰਟ ਵੈਜ ਤੇ ਨਾਨ ਵੈਜ ਵਿੱਚ ਢੇਰ ਸਾਰੀ ਵੈਰਾਇਟੀ
8: ਤੇ ਨਾਲੇ ਜਗੀਰ ਦੀ ਸਪੈਸ਼ਲ ਚਾਹ ਵੀ ਟਰਾਈ ਕਰਿਓ
7: 1 Cedar ਗਰੋਵ ਰੋਡ ਮੋਨੋ ਔਰੰਜਵਿਲ ਦੇ ਵਿੱਚ
8: ਕਾਲ 6474003229
7: ਔਰ ਵਿਜ਼ਿਟ www.jagirdataba.ca
9: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ 1 roof ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 Brampton. Call 905-928-8557 Anaj Mart.
10: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
11: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
12: ਪੀਲ ਰੈਨੋਵੇਸ਼ਨ ਦਾ ਪੈਗਾਮ ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ 1 ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ 1 ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746648 1847 ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ
13: मेरी हाथ मिनो नो चूड़िया है।
14: आज ते जान नालो ज्यादा तू सोनी लग रही है।
15: तुसी भी आओ अपनी खूबसूरती नु सजाओ स्टार प्रो टेक्सटाइल नाल।
14: पाओ सूट साड़ीज लहंगा ज्वेलरी अते फैशन एक्सेसरीज
15: ब्यूटीफुल ज्वेलरी एंड मच मच मोर।
14: आज ही पहुँचो
15: स्टार प्रो टेक्सटाइल 2659 Islington Avenue at Albion. Call 416-742-0010 416-742-0010
16: मैं बलजिंदर सिंह नहल अपने ब्रैम्पटन ने सब कुछ देखा है। सड़कां तो पार्कां तक ट्रैफिक तो सिटी सेवावां तक क्राइम तो करप्शन तक चंगा शहर सिर्फ वादे नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज वोट फॉर बलजिंदर सिंह नहल सिटी कौंसलर कैंडिडेट वार्ड 9 और 10
11: कैंपेन ऑफिस ऑफ बलजिंदर सिंह नहल।
17: नवरात्रि स्पेशल अनोखा अंदाज दी स्पेशल सेल लगन जा रही है। लेडीज मेंस पार्टी वेयर ब्राइडल लहंगा सूट्स साड़ीज कुर्तीज अनस्टिच्ड सूट मटेरियल लेना होवे ते आज ही आओ। सूट्स ते ड्रेसेस कस्टमाइज भी करवा सकते हो। नवरात्रि स्पेशल कागरा चोली जस्ट $50 मोर देन 20 years ऑफ एक्सपीरियंस। मेंशन CJMR एंड गेट 20% ऑफ ऑन एवरी ड्रेस। अनोखा अंदाज 6101 मेफील्ड रोड यूनिट 3 Brampton. Call 905-794-4005.
18: मैं सुखमन सिंह तुहाडा वार्ड 9 एंड 10 तो रीजनल काउंसलर उम्मीदवार। मैं एक वकील हाँ अते मैं कैनेडा दी सब तो वड्डी लॉ फर्म विच काम करदा हाँ। ब्रैम्पटन दे निवासी वधे हुए प्रॉपर्टी टैक्स अते क्राइम तो बहुत दुखी हाँ। सानू रीजनल काउंसलर चाहिदा जो इन्हां मुद्दियां दी आवाज उठावे। अक्टूबर 10, 11, 16, 17 दी एडवांस वोटां ते मेनू वोट पाके कामयाब करो। फॉर मोर इनफॉरमेशन विजिट sukhmansangha.com ऑथराइज्ड बाय द सुखमनसंगा कैंपेन।
19: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਮਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਆਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਮਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
20: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਮਟਨ ਦੀ ਹੋਰ ਤਰੱਕੀ ਕਰ ਸਕੀਏ।
21: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
22: Authorized by the Harkirat Singh and Khushpal Singh Pawar campaigns.

0: लव साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डिजर्ट्स और बहुत कुछ। विजिट lovesouth.ca। लव साउथ।
1: वेलकम बैक चावला न्यूज नेटवर्क टोरंटो की आई डी एस महफल। तुहाडे वल्लों जिन्ने भी मैसेज तुसी भेजे ने साडी गलबात नू सुन तो बाद तुहाडा सब दा धन्नवाद। प्रोग्राम नाल जुड़ लई बहुत बहुत शुक्रिया। पंजाब तों खबरां लैके हुण हाजर ने रीमा गुगलानी जी, आप सब दी खिदमत दे विच, ते फिर उस तों राइट आफ्टर साडे नाल जुड़ जाणगे मिंटू गुरु सरिया जी। पेश ने चोणवीआं खबरां फ्रॉम पंजाब, रीमा गुगलानी जी दी जुबानी कुछ इस प्रकार।
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ ਸੀਜੀਐਮਆਰ 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ 7% ਦਰ ਦੇ ਨਾਲ ਬਣਿਆ ਰਹੇਗਾ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲਾ ਅਰਥਚਾਰਾ। ਭਗਵੰਤ ਮਾਨ ਦੇ ਸਾਬਕਾ ਓਐਸਡੀ ਮਨਜੀਤ ਸਿੱਧੂ ਕਾਂਗਰਸ ਚ ਸ਼ਾਮਲ। ਪਰਵਿੰਦਰ ਚੋਟਾ ਕਤਲ ਕੇਸ ਵਿਚ ਪਹਿਲੀ ਗ੍ਰਿਫ਼ਤਾਰੀ, ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਦੀ ਦੁਕਾਨ ਦੀ ਹੋਈ ਭੰਨ ਤੋੜ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਆਵਜ਼ੇ ਦੇ ਲਈ 750 ਕਰੋੜ ਦਾ ਬਜਟ ਨਿਰਧਾਰਿਤ। ਆਮ ਆਦਮੀ ਪਾਰਟੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਵਧੀਆਂ ਮੁਸ਼ਕਲਾਂ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੌਮਾਂਤਰੀ ਮੁਦਰਾ ਫੰਡ IMF ਨੇ ਦੁਨੀਆਂ ਦੀ ਅਰਥ ਵਿਵਸਥਾ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਮੁਤਾਬਕ ਇਸ ਸਾਲ ਦੁਨੀਆਂ ਦੀ ਕੁੱਲ ਆਰਥਿਕ ਵਾਧਾ ਦਰ 3.1% ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ 3.5% ਨਾਲੋਂ ਥੋੜੀ ਜਿਹੀ ਘੱਟ ਹੈ। ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਅਤੇ ਮਹਿੰਗਾਈ ਦੇ ਬੋਝ ਦੇ ਬਾਵਜੂਦ ਆਰਟੀਫਿਸ਼ਲ ਇੰਟੈਲੀਜੈਂਸ ਦੀ ਵੱਧਦੀ ਮੰਗ ਨੇ ਦੁਨੀਆਂ ਦੀ ਆਰਥਿਕਤਾ ਨੂੰ ਸੰਭਾਲਣ ਚ ਮਦਦ ਕੀਤੀ ਹੈ। ਅਨੁਮਾਨ ਹੈ ਕਿ ਇਸ ਸਾਲ ਤੇਲ ਦੀਆਂ ਕੀਮਤਾਂ $96 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਨੇ, ਜਿਸ ਦੇ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈ। ਭਾਰਤ 7% ਵਾਧਾ ਦਰ ਦੇ ਨਾਲ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥ ਵਿਵਸਥਾ ਬਣਿਆ ਰਹੇਗਾ। ਦੂਜੇ ਪਾਸੇ ਚੀਨ ਦੀ ਵਾਧਾ ਦਰ 4.5% ਅਤੇ ਅਮਰੀਕਾ ਦੀ 2.3% ਰਹਿਣ ਦਾ ਅਨੁਮਾਨ ਹੈ। IMF ਦੀ ਅਧਿਕਾਰੀ ਕ੍ਰਿਸਟੀਨਾ ਜੋਰਜੀਵਾ ਨੇ ਕਿਹਾ ਕਿ AI ਕਾਰਨ ਦੁਨੀਆਂ ਭਰ ਦੇ ਵਿਚ ਲਗਭਗ 40% ਨੌਕਰੀਆਂ ਤੇ ਅਸਰ ਪਵੇਗਾ। ਇਸ ਦੇ ਨਾਲ ਕਈ ਨੌਕਰੀਆਂ ਬਦਲ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ। ਸੰਸਥਾ ਨੇ ਸਾਰੇ ਦੇਸ਼ਾਂ ਨੂੰ ਵੱਧੇ ਕਰਜ਼ਿਆਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਇੱਥੇ ਪਾਰਟੀ ਚ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਨਵਰੀ 2023 ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਵਜੋਂ ਤੈਨਾਤੀ ਮਿਲੀ ਸੀ, ਪਰ ਕੁਝ ਹੀ ਸਮੇਂ ਤੋਂ ਬਾਅਦ ਸਿਹਤ ਦੇ ਹਵਾਲੇ ਦੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਰਹੇ ਨੇ। ਕਾਲਜ ਦੇ ਦਿਨਾਂ ਚ ਇਕੱਠੇ ਰਹੇ। ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਚ ਮਨਜੀਤ ਸਿੱਧੂ ਨੇ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515
2: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ ਦੇ ਵਿਚ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। DIG ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ। DIG ਨੇ ਕਿਹਾ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਚ ਮਦਦ ਕੀਤੀ ਹੈ। DIG ਨੇ ਕਿਹਾ ਕਿ ਪੁਲਿਸ ਨੂੰ ਮੰਗਲਵਾਰ ਸਵੇਰੇ 10:30 ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਪ੍ਰਾਇਮਰੀ ਤੌਰ ਤੇ ਇਹ ਲਗਦਾ ਹੈ ਕਿ ਕਤਲ ਦੇ ਵਿਚ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਗਈ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਦੇ ਲਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਚ ਲੈ ਗਿਆ। ਮ੍ਰਿਤਕ ਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ ਅਤੇ 2023 ਦੀ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਸਬੰਧੀ ਇਕ ਮੀਟਿੰਗ ਹੋਈ, ਜਿਸ ਵਿਚ ਸਬ ਕਮੇਟੀ ਨੇ ਸਾਰੀਆਂ ਮੰਗਾਂ ਤੇ ਚਰਚਾ ਕੀਤੀ ਤੇ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਲਈ ਇਕ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ। ਚੀਮਾ ਨੇ ਕਿਹਾ ਕਿ ਅਸੀਂ ਕੇਂਦਰ ਦੇ ਅਮਰੀਕੀ ਸਮਝੌਤੇ ਬੀਜ ਬਿੱਲ ਆਦਿ ਵਿਰੁੱਧ ਮਤਾ ਪਾਸ ਕਰਾਂਗੇ। ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਫਸਲਾਂ ਦੇ ਨੁਕਸਾਨ ਬਾਰੇ ਚੀਮਾ ਨੇ ਕਿਹਾ ਕਿ ਇਸ ਦੇ ਲਈ ਵਿਸ਼ੇਸ਼ ਬਜਟ ਰੱਖਿਆ ਜਾਣਾ ਚਾਹੀਦਾ, ਜਿਸ ਲਈ ਪਹਿਲਾਂ ਹੀ 750 ਕਰੋੜ ਰੁਪਏ ਰੱਖੇ ਨੇ ਤੇ ਜਿਸ ਵਿਚੋਂ ਮੁਆਵਜ਼ਾ ਦਿੱਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਤੀ ਅਧਾਰਤ ਵਿਤਕਰੇ ਦੇ ਦੋਸ਼ ਲਾਉਣ ਤੇ ਅਤੇ ਸਿੱਖ ਸੰਸਥਾ ਖਿਲਾਫ਼ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਅੱਜ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਦਰਜ ਕਰਾਈ ਗਈ। ਸ਼ਿਕਾਇਤ ਚ ਕਿਹਾ ਗਿਐ ਕਿ ਵਿਧਾਇਕ ਵੱਲੋਂ ਲਾਏ ਗਏ ਦੋਸ਼ ਤੱਥਾਂ ਦੇ ਉਲਟ ਨੇ ਅਤੇ ਇਨ੍ਹਾਂ ਰਾਹੀਂ ਸਿੱਖ ਸੰਸਥਾਵਾਂ ਦੇ ਅਕਸ ਨੂੰ ਢਾਲ ਲਾਉਣ ਦੇ ਨਾਲ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸ਼ਿਕਾਇਤ ਦੇ ਮੁਤਾਬਕ ਵਿਧਾਇਕ ਨੂੰ ਸਕੱਤਰੇਤ ਚ ਦਾਖਲ ਹੋਣ ਤੋਂ ਰੋਕਣ ਦਾ ਕਾਰਨ ਜਾਤੀ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿੱਖ ਸੰਸਥਾ ਪ੍ਰਤੀ ਉਨ੍ਹਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਨੇ। ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਜਾਤ ਪਾਤ ਊਚ ਨੀਚ ਵਿਤਕਰੇ ਨੂੰ ਰੱਦ ਕਰਦੇ ਨੇ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਸਰਬ ਸਾਂਝੀ ਵਾਲਤਾ ਬਰਾਬਰਤਾ ਅਤੇ ਮਨੁੱਖੀ ਸਤਿਕਾਰ ਤੇ ਆਧਾਰਿਤ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: ਜੀ, ਖ਼ਬਰਾਂ ਨੂੰ ਸਪਾਂਸਰ ਕੀਤਾ ਸੀ ਸੀਕੇ ਲਿਕੁਇਡੇਸ਼ਨ ਨੇ। ਸੀਕੇ ਲਿਕੁਇਡੇਸ਼ਨ ਤੇ ਬਹੁਤ ਹੀ ਧਮਾਕੇਦਾਰ ਸੇਲ ਚੱਲ ਰਹੀ ਜਿਸ ਵਕਤ, ਖਾਸ ਤੌਰ ਲਈ $50 ਵਾਲੇ ਬਲੈਂਕਟ ਬਾਏ ਟੂ ਗੈਟ ਵਨ ਫ੍ਰੀ ਨੇ। 16 ਪੀਸ ਦਾ ਡਿਨਰ ਸੈਟ $70 ਵਾਲਾ ਸਿਰਫ ਤੁਹਾਨੂੰ $35 50% ਆਫ ਮਿਲ ਰਿਹਾ। ਰੇਡੀਓ $100 ਦੇ ਪੰਜ, ਕੰਫਰਟ ਸੈਟਸ $20 ਦੇ, ਪਰਫਿਊਮਸ $20 ਦੇ ਤਿੰਨ ਨੇ, ਬਹੁਤ ਹੀ ਵਧੀਆ ਪਰਫਿਊਮਸ ਅਤੇ ਪਰਫਿਊਮ ਦੇ ਗਿਫਟ ਸੈਟ ਤੁਸੀਂ ਗਿਫਟ ਦੇਣੇ ਨੇ। ਫੈਸਟੀਵਲ ਸੀਜ਼ਨ ਆ ਰਿਹਾ, ਸੋ ਇਟਸ ਓਨਲੀ ਫੋਰ $40 ਈਚ। Panasonic the microwave oven $79, the Honeywell tower fan only for $30, branded jackets only for $15, Bachchan's tricycle only for $40, or 7-piece glass with whiskey bottle decanter only for $20 each. 31 Melody Drive te pahuncho, Steel's the intersection te Brampton, seek liquidation 905-405-5555. Oracle Construction, ਹਾਲੇ ਵੀ ਕਦੀ ਗਰਮੀ ਤੇ ਕਦੀ ਠੰਡ ਹੈਗੀ ਹੈ, ਪਰ ਓਰੇਕਲ ਕੰਸਟਰਕਸ਼ਨ ਵਾਲੇ ਆਪਣਾ ਕੰਮ ਹੁਣ ਵੀ ਕਰ ਰਹੇ ਨੇ ਜੀ। ਤੁਸੀਂ ਆਪਣੇ ਘਰ ਦੀ ਫਰੰਟ ਯਾਰਡ ਨੂੰ, ਬੈਕ ਯਾਰਡ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ, ਆਪਣੀ ਪ੍ਰਾਪਰਟੀ ਦੀ ਵੈਲਿਊ ਵਧਾਉਣਾ ਚਾਹੁੰਦੇ ਹੈਗੇ ਹੋ, ਇੰਟਰਲੋਕਿੰਗ, ਚਿਮਨੀ ਦੀ ਰਿਪੇਅਰ, ਪੈਟੀਓ ਸਟੈਪਸ ਬਣਾਉਣੇ ਨੇ, ਫੈਂਸੀ ਕਰਾਉਣਾ ਚਾਹੁੰਦੇ, ਪੂਲਸ ਬਣਵਾਉਣੇ ਨੇ, ਪੂਲ ਦੀ ਆਊਟਡੋਰ ਸਰਾਊਂਡਿੰਗਸ ਨੂੰ ਖੂਬਸੂਰਤ ਬਣਾਉਣਾ ਹੈ, ਐਨੀ ਟਾਈਪ ਆਫ ਪ੍ਰਾਪਰਟੀ ਟਰਾਂਸਫਰਮੇਸ਼ਨ, ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸਿਜ਼, ਬੌਂਡਿਡ ਐਂਡ ਇੰਸ਼ੋਰਡ, ਓਰੇਕਲ ਕੰਸਟਰਕਸ਼ਨ, ਕਾਲ 416-474-6836। Any type of legal problems, those are the issues, the professional team, there are some par kaim karo, personal injury litigation, accident benefits, employment law, commercial litigation, vargiyan, those are some samasyaan da hal labro, ta phir anadi team de naal, 647-793-6889 call kar sakde
1: ho. Program de hissa samosa sweets and factory de veer sardar harpal singh sandhu huna wala sponsor kita ja raha hai. Wholesale diyan keematan te samosa, namkeens ate vanaspaniyan mithaiyan tusi ਖਰੀਦਣੇ ਨੇ ਦੀਵਾਲੀ ਦੇ ਮੌਕੇ ਤੇ, ਤੁਸੀਂ ਕੋਈ ਸਟੋਰ ਰਨ ਕਰ ਦਿਓ, ਪਹਿਲਾਂ ਹੀ ਆਰਡਰ ਬੁੱਕ ਕਰ ਲਓ। ਨੰਬਰ ਟੂ ਕਾਲ 416-213-1165 ਤੇ ਕਾਲ ਕੀਤੀ ਜਾ ਸਕਦੀ ਹੈ।
5: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾਸੋਟਾ ਮਿੰਟੋ ਗੁਰਸਰੀਏ ਦਾ।
1: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਸਵਾਗਤ। ਸਟੂਡੀਓ ਨੰਬਰ 905-813-1320 ਸਮਾਂ ਹੋ ਗਿਆ। ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ ਸਾਡੇ ਨਾਲ ਗੱਲਾਂ ਬਾਤਾਂ ਦੇ ਰਾਹੀਂ, ਔਰ ਤੁਸੀਂ ਗੱਲਬਾਤ ਕਰਨਾ ਚਾਹੋਗੇ ਸਵਾਲ ਕਰਨ ਵਾਸਤੇ, ਨੰਬਰ ਰਹਿਣਗੇ 905-813-1320। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ
6: ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਟੂਡੀਓ 905-813-1320 905-813-1320 ਸਾਥ ਦੇ ਰਹੇ ਨੇ ਮੈਡਮ ਅੰਜੂ ਸਿੱਕਾ ਜੀ, ਔਰ ਟੈਕਨੀਸ਼ੀਅਨ ਸਾਡੇ ਕਰਨ ਤੁਰਨਾ ਤੇ ਮੈਂ ਤੁਹਾਡਾ ਦੋਸਤ ਹੋ ਦਰਬਾਰ ਸਿੰਘ ਚਾਵਲਾ ਤੇ ਮਿੰਟੂ ਗੁਰਸੇ ਜੀ ਸਾਡੇ ਨਾਲ ਹੋਟਲਾਈਨ ਤੇ ਹਾਜ਼ਰ ਨੇ ਫਰੋਮ ਪੰਜਾਬ ਤੇ ਪਹਿਲਾ ਕੁਐਸਚਨ ਦੇਖਦੇ ਹਾਂ ਅੰਜੂ ਜੀ ਕੀ ਕਹਿਣਾ ਚਾਹੁੰਦੇ ਨੇ
4: ਜੀ। ਮਿੰਟੂ ਜੀ 15 December ਤੋਂ ਬਾਅਦ ਹੋ ਸਕਦਾ ਪੰਜਾਬ ਦੀ ਚੋਣਾਂ ਦਾ ਐਲਾਨ, ਤਰੀਕ ਜਿਹੜੀ ਦੱਸ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ?
6: ਹਾਂਜੀ, ਪੰਜਾਬ ਚੋਣਾਂ ਦੀ ਤਿਆਰੀ ਲਗਭਗ ਹੁਣ ਕਹਿ ਲਓ ਕਿ ਐਂਡ ਤੇ ਆ, ਕਿਉਂਕਿ ਆਪਾਂ ਪਿੱਛੇ ਜੇ ਦੇਖਿਆ, ਪਿੱਛੇ ਜੇ ਕੀ ਆ ਕਿ ਇੱਕ ਦੋ ਦਿਨ ਪਹਿਲਾਂ ਹੀ ਜਿਹੜਾ ਫਾਈਨਲ ਡਰਾਫਟ ਹੈ ਵੋਟਰ ਸੂਚੀਆਂ ਦਾ ਉਹ ਆ ਗਿਆ, ਯਾਨੀ SIR ਮੁਕੰਮਲ ਹੋ ਗਈ ਆ, 13.5 ਲੱਖ ਤੋਂ ਵੱਧ ਵੋਟਰ ਜਿਹੜਾ ਉਹ ਕੱਟਿਆ ਗਿਆ। ਤਾਂ ਜਦੋਂ ਡਰਾਫਟ ਆ ਗਿਆ ਤਾਂ ਹੁਣ ਇਹਦਾ ਮਤਲਬ ਇਹ ਆ ਕਿ ਕਿਸੇ ਵੇਲੇ ਵੀ ਇਲੈਕਸ਼ਨ ਹੋ ਸਕਦਾ, ਪਰ ਇਹ ਹੁੰਦਾ ਕਿ ਪੰਜਾਬ ਦੇ ਨਾਲ ਨਾਲ ਕੁਝ ਹੋਰ ਸਟੇਟਾਂ ਦਾ ਇਲੈਕਸ਼ਨ ਵੀ ਕੰਡਕਟ ਕੀਤਾ ਜਾਂਦਾ ਹੈ। ਤਾਂ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਹੁੰਦੀਆਂ ਉਹ ਐਂ ਨਹੀਂ ਹੁੰਦਾ ਕਿ ਉੱਥੇ ਬੈਠੇ ਆ ਜਿਹੜੇ ਚੋਣ ਕਮਿਸ਼ਨ ਵਾਲੇ ਉਹ ਇੱਕੋ ਝਟਕੇ ਚ ਕਹਿੰਦੇ ਕਿ ਚਲੋ ਵੀ ਕਰਾਈਏ ਇਲੈਕਸ਼ਨ। ਐ ਥੋੜੀ ਨਾ ਕਿ ਕੋਈ ਆਪਾਂ ਪਿੰਡ ਦਾ ਕ੍ਰਿਕਟ ਮੈਚ ਖੇਡਣਾ ਕਿ ਚਲੋ ਲਾਈਏ ਮੈਚ। ਤਾਂ ਪਹਿਲਾਂ ਟੀਮਾਂ ਆਉਂਦੀਆਂ ਨੇ, ਟੀਮਾਂ ਦਾ ਵਿਜ਼ਿਟ ਪਿਛਲੇ ਦਿਨ ਵੀ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੀ ਇੱਕ ਟੀਮ ਦਾ ਵਿਜ਼ਿਟ ਹੋ ਚੁੱਕਾ ਹੈ ਤਾਂ ਉਹ ਸਾਰੇ ਪ੍ਰਬੰਧਾਂ ਤੇ ਤਾਲਮੇਲ ਜਿਹੜੀ ਕਮੇਟੀ ਕਹਿ ਲੋ ਜਾਂ ਇਹਨਾਂ ਦਾ ਤਾਲਮੇਲ ਵਾਲਾ ਜਿਹੜਾ ਸਟੇਟ ਦਾ ਕਮਿਸ਼ਨ ਹੁੰਦਾ ਉਹਦੇ ਨਾਲ ਉਹ ਗੱਲਬਾਤ ਕਰਦੇ ਆ ਕਿ ਈਵੀਐਮ ਕਿੰਨੀਆਂ ਚਾਹੀਦੀਆਂ ਈਵੀਐਮ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹ ਕਦੋਂ ਤੱਕ ਮੁਕੰਮਲ ਹੋ ਜਾਏਗੀ ਕਦੋਂ ਤੱਕ ਤੁਹਾਨੂੰ ਡਿਲੀਵਰ ਹੋ ਜਾਣਗੀਆਂ ਕਦੋਂ ਤੱਕ ਵੋਟਰ ਸੂਚੀਆਂ ਫਾਈਨਲ ਹੋ ਜਾਣਗੀਆਂ ਤਦ ਉਸ ਤੋਂ ਬਾਅਦ ਫਿਰ ਇੱਕ ਮੋਟਾ ਮੋਟੀ ਅੰਦਾਜ਼ਾ ਹੁੰਦਾ ਕਿ ਕਦੋਂ ਤੱਕ ਇਹਨਾਂ ਡੇਟਸ ਦਾ ਐਲਾਨ ਹੋਏਗਾ ਠੀਕ ਹੈ ਜੀ ਤੋਂ ਗੱਲ ਇਹ ਹੈ ਕਿ ਕਮਿਸ਼ਨ ਦੇ ਨਾਲ ਜਿਹੜੇ ਜੁੜੇ ਕੁਛ ਸੋਰਸਿਸ ਆ ਉਹ ਕਹਿੰਦੇ ਆ ਕਿ ਦੇਖੋ ਜਿਹੜਾ ਚੋਣ ਤਿਆਰੀਆਂ ਦਾ ਮੁਕੰਮਲ ਕੰਮ ਆ ਬਿਲਕੁਲ ਯਾਨੀ ਕੰਪਲੀਟਲੀ ਜਿਹੜਾ ਡਨ ਹੋ ਜਾਏਗਾ ਉਹ ਹੋਏਗਾ 15 ਨਵੰਬਰ ਤੀਕਰ ਤੇ ਉੱਤਰ ਪ੍ਰਦੇਸ਼ ਨੂੰ ਛੱਡ ਦਈਏ ਤਾਂ ਬਾਕੀ ਚਾਰ ਸੂਬੇ ਉੱਤਰਾਖੰਡ ਪੰਜਾਬ ਗੋਆ ਮਣੀਪੁਰ ਇਹਨਾਂ ਦੀਆਂ ਜਿਹੜੀਆਂ ਤਿਆਰੀਆਂ ਉਹਨਾਂ ਦਾ ਜਿਹੜਾ ਜਾਇਜ਼ਾ ਸੀ ਉਹ ਅਕਤੂਬਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਪੰਜਾਬ ਦੇ ਵਿੱਚ ਵੀ ਵਿਜ਼ਿਟ ਹੋ ਚੁੱਕਾ ਹੈ ਕਿ ਅਕਤੂਬਰ ਦੇ ਵਿੱਚ ਹੀ ਤਿਆਰੀਆਂ ਜਿਹੜੀਆਂ ਉਹਨਾਂ ਦਾ ਜਾਇਜ਼ਾ ਲੈ ਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤਸੱਲੀ ਬਖਸ਼ਿਆ ਇਹਦਾ ਮਤਲਬ ਇਹ ਕਿ ਕੱਲਾ ਹੁਣ ਯੂਪੀ ਰਹਿ ਗਿਆ ਤੇ ਉਸ ਤੋਂ ਬਾਅਦ ਜੇ ਆਪਾਂ ਇੱਕ ਅੰਦਾਜ਼ਾ ਲਾਈਏ ਤਾਂ 15 ਦਸੰਬਰ ਦੇ ਆਸ ਪਾਸ ਜਾਂ ਉਸ ਤੋਂ ਬਾਅਦ ਕਿਸੇ ਵੇਲੇ ਵੀ ਇਲੈਕਸ਼ਨ ਡੇਟਸ ਦਾ ਐਲਾਨ ਹੋ ਜਾਏਗਾ ਯਾਨੀ ਜਿਹੜਾ ਕੰਪਲੀਟਲੀ ਸ਼ਡਿਊਲ ਆਏਗਾ ਪੰਜਾਂ ਰਾਜਾਂ ਵਾਸਤੇ ਕਿ ਕਿਸ ਰਾਜ ਦੇ ਵਿੱਚ ਕਿੰਨੇ ਗੇੜਾਂ ਦੇ ਵਿੱਚ ਕਿਹੜੀ ਕਿਹੜੀ ਡੇਟ ਨੂੰ ਇਲੈਕਸ਼ਨ ਕੰਡਕਟ ਕੀਤੀ ਜਾਏਗੀ ਉਹ ਸਾਰਾ ਖਾਕਾ ਉਲੀਕ ਕੇ 15 ਦਸੰਬਰ ਤੋਂ ਬਾਅਦ ਦੱਸਣ ਦਾ ਕਿਤੇ ਨਾ ਕਿਤੇ ਅੰਦਾਜ਼ਾ ਹੈ ਬਾਕੀ ਹੁਣ ਦੇਖੋ ਈਵੀਐਮ ਵਗੈਰਾ ਜਿਹੜਾ ਜੋ ਵੀ ਹੈ ਉਹ ਤੇ ਸਾਰਾ ਕੁਛ ਡਨ ਕਰ ਲੈਣਾ ਇਹਨਾਂ ਨੇ ਕਿਉਂਕਿ ਮੇਨ ਸੀ SIR ਜਦੋਂ SIR ਮੁਕੰਮਲ ਹੋ ਗਈ ਤਾਂ ਫਿਰ ਤਾਂ ਸਮਝ ਲਓ ਕਿ ਚੋਣ ਲਈ ਰਸਤਾ ਖੋਲ੍ਹਿਆ ਗਿਆ
1: ਜੋ ਤੇ ਨਸ਼ਿਆਂ ਵਿਰੁੱਧ ਦਾ ਨਿਕਲਿਆ ਰੱਜ ਕੇ ਜਲੂਸ ਜਿਸ ਤਰੀਕੇ ਨਾਲ ਦਿਨ ਦਿਹਾੜੇ ਨਸ਼ਾ ਤਸਕਰ ਉੱਤੇ ਐਲੀਗੇਸ਼ਨ ਲੱਗਦੇ ਨੇ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਝੋਟੇ ਦਾ ਕਤਲ ਹੋਇਆ ਹੁਣ ਉਹ ਪਹਿਲਾਂ ਤਾਂ ਦਿਨ ਦਿਹਾੜੇ ਉੱਥੇ ਠਾ ਠਾ ਕਰਦਾ ਰਿਹਾ ਗੋਲੀਆਂ ਚਲਾਉਣ ਤੋਂ ਬਾਅਦ ਔਰ ਗਲੀਆਂ ਦੇ ਵਿੱਚ ਵੀ ਜਾਂਦਾ ਦਿਖਾਈ ਦਿੱਤਾ ਉੱਥੇ ਵੀ ਉਹਨੇ ਗੋਲੀਆਂ ਚਲਾਈਆਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਉਹਨੇ ਕ੍ਰੀਏਟ ਕੀਤਾ ਹੁਣ ਇਹ ਕਾਤਲ ਅਸ਼ਵਨੀ ਇਹਨੂੰ ਫੜਨ ਵਾਸਤੇ ਪੁਲਿਸ ਜਿਹੜੀ ਹੈ ਰਾਤ ਭਰ ਮਸ਼ਕਾਂ ਮਾਰਦੀ ਰਹੀ ਇਸ ਕਤਲ ਦੇ ਉੱਤੇ ਬਹੁਤ ਕੁਝ ਵਿਖਾਇਆ ਜਾ ਰਿਹਾ ਬਹੁਤ ਕੁਝ ਬੋਲਿਆ ਜਾ ਰਿਹਾ ਮੈਂ ਸਮਝਦਾ ਕਿ ਤੁਹਾਡੇ ਕੁਝ ਕੋਲ ਜਿਹੜੀ ਇਨਫੋਰਮੇਸ਼ਨ ਕੋਈ ਵੱਖਰੀ ਹੋਵੇਗੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ
6: ਇਨਫੋਰਮੇਸ਼ਨ ਮੇਰਾ ਪਰਸਨਲ ਵੀ ਉਹਦੇ ਨਾਲ ਰਾਬਤਾ ਸੀਗਾ ਪਰਮਿੰਦਰ ਦੇ ਨਾਲ ਕਿਉਂਕਿ ਲਗਭਗ ਸਾਡੇ ਤੋਂ ਕੋਈ 2-4 ਸਾਲ ਹੀ ਛੋਟਾ ਸੀਗਾ ਮੇਰੇ ਤੇ ਇਹਦੇ ਦੋਸਤ ਕਹਿ ਸਕਦੇ ਹੈਲੋ
1: ਜੀ ਜੀ ਸੁਣ ਰਹੇ
6: ਹਾਂਜੀ ਮੈਂ ਕਿਹਾ ਕਿ ਸਾਡੇ ਕੁਛ ਕਾਮਨ ਫਰੈਂਡਸ ਵੀ ਸੀਗੇ ਤੋ ਮਤਲਬ ਕਿ ਗੱਲਬਾਤ ਹੁੰਦੀ ਰਹਿੰਦੀ ਸੀਗੀ ਅਸਲ ਦੇ ਵਿੱਚ ਜਿਹੜੀ ਲਹਿਦਾ ਇਨਫੋਰਮੇਸ਼ਨ ਹੈ ਲਹਿਦਾ ਇਨਫੋਰਮੇਸ਼ਨ ਮੇਰੇ ਖਿਆਲ ਦੇ ਨਾਲ ਲਹਿਦਾ ਇਨਫੋਰਮੇਸ਼ਨ ਮੇਰੇ ਕੋਲ ਤੇ ਸਿਰਫ ਇਹੋ ਆ ਕਿ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਬੜੀ ਵੱਡੀ ਚੀਜ਼ ਆ ਕਿ ਉਸ ਬੰਦੇ ਤੇ 4 ਮੁਕੱਦਮੇ ਚੱਲਦੇ ਆ 4 ਮੁਕੱਦਮਿਆਂ ਦਾ ਹਵਾਲਾ ਮਿਲਦਾ ਕਿ ਅਸ਼ਵਨੀ ਤੇ 4 ਮੁਕੱਦਮੇ ਚੱਲਦੇ ਆ 4 ਮੁਕੱਦਮੇ ਚੱਲਣ ਦੇ ਬਾਵਜੂਦ ਕੋਈ ਬੰਦਾ ਵੈਪਨ ਰੱਖ ਕੇ ਕੋਈ ਚੀਜ਼ ਸੈਲ ਕਰ ਰਿਹਾ ਜਿਹੜੀ ਪਾਬੰਦੀ ਸ਼ੁਦਾ ਹੈ ਇਹੀ ਸਿਸਟਮ ਦੀ ਫੇਲੀਅਰ ਆ ਇਹੀ ਮੇਰੇ ਕੋਲੇ ਜਾਣਕਾਰੀ ਕਹਿ ਲੋ ਜਾਂ ਮੇਰੇ ਕੋਲੇ ਇਹੀ ਸਵਾਲ ਆ ਕਿ ਜਦੋਂ ਤੁਸੀਂ ਸਿਸਟਮ ਦੇ ਵਿੱਚ ਹੋ ਜਦੋਂ ਤੁਹਾਨੂੰ ਪਤਾ ਹੈ ਕਿ ਯਾਰ ਕਿਸੇ ਵੇਲੇ ਕੁਝ ਵੀ ਹੋ ਸਕਦਾ ਕਿਉਂਕਿ ਦੇਖੋ ਪਰਵਿੰਦਰ ਝੋਟਾ ਜਿਹੜਾ ਬੰਦਾ ਸੀਗਾ ਨਾ ਇਹ ਕੋਈ ਸ਼ੁਰੂ ਤੋਂ ਹੀ ਏਦਾਂ ਦਾ ਸੀਗਾ ਇਹਨੂੰ ਬਾਕਸਰ ਬਾਬਾ ਆਂਦੇ ਸੀਗੇ ਇਹ ਪਹਿਲਾਂ ਬਾਕਸਿੰਗ ਕਰਦਾ ਸੀ ਫਿਰ ਲੈਦਰ ਵਾਲੀ ਕ੍ਰਿਕਟ ਵੀ ਖੇਡਿਆ ਵਾ ਤੇ ਜਦੋਂ ਪਤਾ ਹੈ ਕਿ ਪਿਛਲੇ 3-4 ਸਾਲ ਤੋਂ ਬੰਦਾ ਲੜਾਈ ਲੜ ਰਿਹਾ ਅਸ਼ਵਨੀ ਨੂੰ ਪਿਛਲੇ ਕੋਈ 2 ਕੁ ਸਾਲ ਜਾਂ 2.5 ਕੁ ਸਾਲ ਪਹਿਲਾਂ ਦੇ ਆਪਾਂ ਇੱਕ ਕਾਂਡ ਨਾਲ ਜੋੜ ਕੇ ਦੇਖੀਏ ਤਾਂ ਇਹਦੇ ਗੱਲ ਦੇ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ ਸੀ ਝੋਟੇ ਨੇ ਜਦੋਂ ਇਥੋਂ ਤੱਕ ਗੱਲ ਗਈ ਹੋਵੇ ਤਾਂ ਫਿਰ ਮਤਲਬ ਕਿ ਉਹ ਬੰਦਾ ਇੱਕ ਤੇ ਵੈਪਨਾਈਜ਼ਡ ਹੋ ਕੇ ਤੇ ਦੂਜਾ ਇਹ ਆ ਕਿ ਸ਼ਰੇਆਮ ਉਹ ਵੇਚ ਰਿਹਾ ਚਾਹੇ ਇਹਦੇ ਤੇ ਟੈਕਨੀਕਲੀ ਹੋਰ ਵਿਸ਼ਾ ਹੈ ਬਹਿਸ ਦਾ ਕਿ ਜੋ ਮਤਲਬ ਕਿ ਉੱਥੇ ਕੈਪਸੂਲ ਵੇਚੇ ਜਾ ਰਹੇ ਆ ਕਿ ਉਹ ਪਾਬੰਦੀ ਸ਼ੁਦਾ ਦਵਾਈਆਂ ਦੀ ਸੂਚੀ ਚ ਹੈ ਕਿ ਨਹੀਂ
1: ਬਿਲਕੁਲ
6: ਕਿਉਂਕਿ ਕੱਲ ਜਿਹੜੀ ਮੰਗ ਉੱਠੀ ਸੀਗੀ ਕੱਲ ਕਮੇਟੀ ਨੇ ਜਿਹੜੀ ਮੰਗ ਚੁੱਕੀ ਆ ਤਾਂ ਉਹਦੇ ਵਿੱਚ ਵੀ ਜਿਹੜਾ ਇਹ ਪੈਗਾ ਦਾ ਕੈਪਸੂਲ ਇਸ ਨੂੰ ਕਿਹਾ ਜਾਂਦਾ ਇਹਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਹੈ ਬ੍ਰੈਗਾ ਦਾ ਜਿਹੜਾ ਕੈਪਸੂਲ ਆ ਐਕਚੁਅਲ ਦੇ ਵਿੱਚ ਸਰਵਾਈਕਲ ਪੇਨ ਤੋਂ ਦਿੱਤਾ ਜਾਂਦਾ ਹੈ, ਜਿਸ ਨੂੰ ਮਤਲਬ ਕਿ ਰਿਲੀਫ ਵਾਸਤੇ ਡਾਕਟਰ ਜਿਹੜੇ ਆ ਉਹ ਲਿਖਦੇ ਆ, ਮੈਡੀਕਲ ਤੋਂ ਲੈ ਕੇ ਲੋਕ ਖਾਂਦੇ ਵੀ ਆ, ਪਰੰਤੂ ਕੁਝ ਜਿਹੜੇ ਨਸ਼ੇੜੀ ਕਿਸਮ ਦੇ ਲੋਕ ਹੁੰਦੇ ਆ ਉਹ ਉਹਦੀ ਬਹੁਤਾਤ ਦੇ ਵਿੱਚ ਖਪਤ ਕਰਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਨਸ਼ੇ ਦਾ ਅਹਿਸਾਸ ਹੁੰਦਾ। ਹੁਣ ਇਸੇ ਕਰਕੇ ਇਹ ਵੀ ਇੱਕ ਟੈਕਨੀਕਲੀ ਜਾਂਚ ਦਾ ਵਿਸ਼ਾ ਹੈ ਕਿ ਕੀ ਇਸ ਤਰ੍ਹਾਂ ਦੇ ਕੈਪਸੂਲ ਜਿਹੜੇ ਆ ਉਹ ਤੁਹਾਡੀ ਪਾਬੰਦੀ ਸ਼ੁਦਾ ਦਵਾਈਆਂ ਦੀ ਸੂਚੀ ਵਿੱਚ ਹੈਗੇ ਆ ਕਿ ਨਹੀਂ, ਜੇ ਨਹੀਂ ਤਾਂ ਕਿਉਂ ਨਹੀਂ, ਕਿਉਂਕਿ ਇਹ 3-4 ਸਾਲ ਤੋਂ ਮਾਮਲਾ ਜਿਹੜਾ ਉਹ ਲਗਾਤਾਰ ਸੁਰਖੀਆਂ ਚ ਰਿਹਾ। ਤਾਂ ਹੁਣ ਦੇਖੋ ਝੋਟਾ ਮਰ ਜਾਂਦਾ, ਝੋਟੇ ਦੀ ਡੈਥ ਜਿਹੜੀ ਆ ਉਹ ਔਨ ਦਾ ਸਪੋਟ ਹੀ ਲਗਭਗ ਹੋ ਗਈ ਸੀ, ਤੇ ਉਹ ਤੋਂ ਬਾਅਦ ਹੁਣ ਜਿਹੜੀ ਗੱਲ ਆ ਕਿ ਉਹ ਜਿਹੜਾ ਮੇਨ ਕਾਤਲ ਆ ਜਿਹਨੇ ਅਸ਼ਵਨੀ ਨੇ ਮਾਰਿਆ, ਹੁਣ ਉਹਨੂੰ ਫੜਨਾ ਜ਼ਰੂਰੀ ਆ, ਕਿਉਂਕਿ ਜੇ ਉਹਨੂੰ ਨਹੀਂ ਫੜਿਆ ਜਾਂਦਾ ਤੇ ਉਦੋਂ ਤੱਕ ਸਮਝ ਲਓ ਕਿ ਕੇਸ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੈਗੀ। ਰਾਤ ਭਰ ਉਹਦੇ ਪਰਿਵਾਰ ਨੂੰ ਡਿਟੇਨ ਕਰ ਲਿਆ ਗਿਆ ਸੀ, ਮੇਰੇ ਖਿਆਲ ਦੇ ਨਾਲ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ, ਪੁੱਛਗਿੱਛ ਹੁੰਦੀ ਆ ਪਰਿਵਾਰ ਤੋਂ ਕਿ ਤੁਹਾਡੀ ਰਿਸ਼ਤੇਦਾਰੀ ਇੱਥੇ ਹੈਗੀ ਆ, ਉੱਥੇ ਹੈਗੀ ਆ, ਕਿੱਥੇ ਬੰਦਾ ਜਾ ਸਕਦਾ, ਉਹ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜੁਟਾਈਆਂ ਜਾਂਦੀਆਂ ਪਰਿਵਾਰ ਤੋਂ। ਤਾਂ ਮਤਲਬ ਕਿ ਉਹਦੇ ਮੈਡੀਕਲ ਨੂੰ ਵੀ ਭੀੜ ਨੇ ਤੋੜਿਆ, ਰੋਹ ਦੇ ਵਿੱਚ ਆ ਕੇ ਲੋਕਾਂ ਨੇ ਉਹਦੀ ਵੀ ਭੰਨ ਤੋੜ ਕੀਤੀ। ਤਾਂ ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਕਿ ਟੀਮਾਂ ਤਾਂ ਬਣਾਤੀਆਂ ਸੀ ਇਹਨਾਂ ਨੇ, ਕੱਲ ਦੁਪਹਿਰ ਤੱਕ ਹੀ ਟੀਮਾਂ ਬਣ ਗਈਆਂ ਸੀ, ਰਾਤ ਤੱਕ ਕੁਝ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਆ। ਇੱਕ ਤੇ ਕੱਲ ਫੜ ਲਿਆ ਸੀਗਾ ਸ਼ਾਮ ਪੈਣ ਤੋਂ ਪਹਿਲਾਂ, ਉਹ ਜਿਹੜਾ ਮੁੰਡਾ ਇੱਕ ਦੂਜਾ ਦੁਕਾਨ ਦੇ ਵਿੱਚ ਮੌਜੂਦ ਸੀ ਉਸ ਨੂੰ ਫੜ ਲਿਆ ਸੀਗਾ। ਜਿਹੜਾ ਦੂਸਰਾ ਮੇਨ ਕਾਤਲ ਆ ਅਸ਼ਵਨੀ, ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਚ ਨਹੀਂ ਸੀ ਆਇਆ। ਤਾਂ ਹੁਣ ਦੇਖੋ ਦਿਨ ਚੜੇਗਾ, ਕਿਉਂਕਿ ਮਾਨਸਾ ਦੇ ਵਿੱਚ ਕੱਲ ਵੀ ਸਾਰਾ ਦਿਨ ਸਟ੍ਰੈਸ ਰਿਹਾ, ਮਾਨਸਾ ਹੀ ਕੀ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਫੋਨਾਂ ਚ ਜਿਵੇਂ ਜਿਵੇਂ ਉਹ ਵਿਜ਼ੂਅਲ ਗਏ ਨੇ, ਜਿਵੇਂ ਜਿਵੇਂ ਤਸਵੀਰਾਂ ਗਈਆਂ ਨੇ, ਜਿਵੇਂ ਜਿਵੇਂ ਫੁਟੇਜ ਗਈ ਆ, ਸਾਰੇ ਪਾਸੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਸੋਗ ਸੀ, ਸਾਰੇ ਪਾਸੇ ਹੀ ਕਿਤੇ ਨਾ ਕਿਤੇ ਰੋਹ ਸੀ, ਸਾਰੇ ਪਾਸੇ ਕਿਤੇ ਨਾ ਕਿਤੇ ਚਿੰਤਾ ਸੀਗੀ। ਤਾਂ ਗੱਲ ਇਹ ਆ ਕਿ ਹੁਣ ਇਹ ਚੀਜ਼ ਦੇਖਣ ਦੀ ਜ਼ਰੂਰਤ ਹੋਏਗੀ ਕਿ ਇਸ ਨੂੰ ਪਹਿਲਾਂ ਕਦੋਂ ਫੜਿਆ ਜਾਂਦਾ, ਫਿਰ ਕੀ ਸੰਸਕਾਰ ਤੇ ਸਹਿਮਤੀ ਬਣਦੀ ਹੈ, ਕਿਉਂਕਿ ਕੁਝ ਮੰਗਾਂ ਹੋਰ ਵੀ ਨੇ, ਜਿਵੇਂ ਕਮੇਟੀ ਨੇ ਕੱਲ ਕਿਹਾ ਕਿ ਮੁੱਖ ਮੰਤਰੀ ਜਾਂ DGP ਅਸਤੀਫਾ ਦੇਣ, CBI ਨੂੰ ਜਾਂਚ ਜਿਹੜੀ ਹੈ ਹੈਂਡ ਓਵਰ ਕੀਤੀ ਜਾਵੇ, ਇਸ ਤਰ੍ਹਾਂ ਦੀਆਂ ਕਈ ਮੰਗਾਂ ਨੇ ਕਿ ਜਿਹੜਾ ਪੋਸਟਮਾਰਟਮ ਆ PGI ਤੋਂ ਜਿਹੜੇ ਡਾਕਟਰਾਂ ਦੇ ਪੈਨਲ ਨੇ ਉਹਨਾਂ ਤੋਂ ਕਰਵਾਇਆ ਜਾਵੇ। ਯਾਨੀ ਇਹ ਮੰਗਾਂ ਤੇ ਹੈਗੀਆਂ ਨੇ ਮੰਨਣ ਯੋਗ, ਪਰ ਕੁਝ ਮੰਗਾਂ ਤੇ ਆ ਕੇ ਪੰਗਾ ਪੈ ਜਾਂਦਾ, ਜਿਵੇਂ ਮਤਲਬ ਕਿ ਹੁਣ ਮੁੱਖ ਮੰਤਰੀ ਦਾ ਅਸਤੀਫਾ ਇੱਕ ਸਧਾਰਨ ਗੱਲ ਨਹੀਂ ਹੈ।
1: ਬਿਲਕੁਲ।
6: ਤਾਂ ਏਦਾਂ ਦੀਆਂ ਮੰਗਾਂ ਕੱਲ ਉੱਠੀਆਂ ਸਨ ਕਿ ਉਹਨਾਂ ਚੋਂ ਕੁਝ ਤੇ ਸਹਿਮਤੀ ਬਣ ਕੇ ਸੰਸਕਾਰ ਵਾਸਤੇ ਅੱਜ ਰਾਜ਼ੀ ਹੋ ਜਾਣਗੇ ਇਹਨਾਂ ਦੇ ਸਮਰਥਕ ਕਹਿ ਲੋ ਜਾਂ ਇਹਨਾਂ ਦੇ ਵਾਰਸ ਕਹਿ ਲੋ, ਜਾਂ ਅੱਜ ਵੀ ਉੱਥੇ ਸਟੇਜ ਚੱਲੇਗੀ, ਲੋਕ ਉੱਥੇ ਆਉਣਗੇ, ਹੁਣ ਪੋਲੀਟੀਸ਼ੀਅਨ ਵੀ ਆਉਣਗੇ। ਤਾਂ ਫਿਰ ਕੁੱਲ ਮਿਲਾ ਕੇ ਪੰਜਾਬ ਸਰਕਾਰ ਵਾਸਤੇ ਜਿੰਨਾ ਹੀ ਇਹ ਮਾਮਲਾ ਲੰਮਾ ਹੋਏਗਾ, ਸੰਸਕਾਰ ਨਹੀਂ ਹੋਏਗਾ, ਤਾਂ ਓਨਾ ਹੀ ਜ਼ਿਆਦਾ ਇਹਨਾਂ ਨੂੰ ਨੁਕਸਾਨ ਹੋਣ ਦੀ ਗੁੰਜਾਇਸ਼ ਹੈ।
1: ਔਰ ਕੋਈ ਦੋਰਾਵਾ ਨਹੀਂ ਮਿੰਟੂ ਜੀ, ਸਾਰੀਆਂ ਹੀ ਪਾਰਟੀਆਂ, ਕਿਉਂਕਿ ਆਮ ਆਦਮੀ ਪਾਰਟੀ ਇਸ ਵਕਤ ਸੱਤਾ ਦੇ ਵਿਚ ਹੈ, BJP ਆਪਣਾ ਕੱਦ ਵਧਾਉਣਾ ਚਾਹੇਗੀ, ਉਹ ਸਿਮਤੀ ਲੈਣ ਦੀ ਕੋਸ਼ਿਸ਼ ਕਰੇਗੀ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ 19 ਤਰੀਕ ਤੱਕ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਨਸ਼ਿਆਂ ਨੂੰ ਖਤਮ ਕਰ ਦੇਵਾਂਗੇ ਔਰ ਤੁਸੀਂ ਸਾਡਾ ਸਾਥ ਦਿਓ, ਉਹ ਇੱਥੇ ਰਾਜਨੀਤੀ ਕਰਨਗੇ। ਕਾਂਗਰਸੀ ਜਿਹੜੇ ਨੇ ਉਹ ਵੀ ਛਾਲਾਂ ਮਾਰਦੇ ਫਿਰਦੇ ਨੇ, ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ, ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ, ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਰਸ ਪੰਜਾਬ ਦਾ ਇਹ ਸੰਭਾਵੀ ਕੈਂਡੀਡੇਟ ਵੀ ਮੰਨਿਆ ਜਾਂਦਾ ਸੀ, ਕਿਉਂਕਿ ਵਾਰਸ ਪੰਜਾਬ ਉਠਿਆ ਹੀ ਨਸ਼ਿਆਂ ਦੇ ਖਿਲਾਫ਼ ਆ, ਔਰ ਜਿਸ ਇਲਾਕੇ ਦੇ ਵਿਚ ਭਾਈ ਅੰਮ੍ਰਿਤਪਾਲ ਉਨ੍ਹਾਂ ਨੂੰ ਲੋਕਾਂ ਨੇ ਜਿਤਾਇਆ, ਉਹ ਵੀ ਨਸ਼ੇ ਦੀ ਗੜੋਚ ਦੇ ਵਿਚ ਬਹੁਤ ਜ਼ਿਆਦਾ ਨੌਜਵਾਨ ਉਥੋਂ ਨਸ਼ਿਆਂ ਨੇ ਜਿਹੜੇ ਨੇ ਖਾ ਲਏ ਨੇ, ਕਿਉਂਕਿ 10 ਦਾ ਇਲਾਕਾ ਹੋਣ ਕਰਕੇ ਪਿੰਡਾਂ ਦੇ ਪਿੰਡ ਖਾਲੀ ਨੇ, ਮਹੱਲਿਆਂ ਦੇ ਮਹੱਲੇ ਖਾਲੀ ਨੇ, ਕੋਈ ਦੋਰਾਵਾਂ ਨਹੀਂ ਕਿ ਨੌਜਵਾਨਾਂ ਦੇ ਨਾਲ ਜਿਹੜੇ ਸੀਨੀਅਰ ਨੇ, ਕੁੜੀਆਂ ਵੀ ਨਸ਼ੇ ਲੱਗ ਪਈਆਂ ਨੇ, ਤੇ ਇਹ ਇਕ ਬੜਾ ਤ੍ਰਾਸਦੀ ਹੈ। ਪਰ ਵਾਰਸ ਪੰਜਾਬ ਵੀ ਆਵੇਗੀ, ਹੋਰ ਵੀ ਪਾਰਟੀਆਂ ਜਿਹੜੀਆਂ ਨੇ ਆਉਣਗੀਆਂ, ਤੇ ਜੇ ਤੁਸੀਂ ਕਹਿ ਰਹੇ ਹੋ ਕਿ ਲੰਮਾ ਖਿੱਚਿਆ ਜਾਂਦਾ ਤੇ ਇਹਦਾ ਭਗਵੰਤ ਮਾਨ ਸਰਕਾਰ ਤੇ ਆਉਣ ਵਾਲੀ ਚੋਣਾਂ ਦੇ ਉੱਤੇ ਅਸਰ ਪੈ ਸਕਦਾ, ਪਰ ਰੀਸੈਂਟਲੀ ਤਾਂ DGP ਨੂੰ ਅਹੁਦਾ ਮਿਲਿਆ, ਪਰ ਜਿਹੜੀ ਗੱਲ ਹੈ CBI ਇਨਕੁਆਇਰੀ ਤੱਕ ਤਾਂ ਬਾਰਕ ਹੋ ਸਕਦੀ ਹੈ, ਤੇ ਬਾਕੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਪੇਚੀਦਾ ਨੇ, ਸ਼ਾਇਦ ਸਹਿਮਤੀ ਉਹਨਾਂ ਤੇ ਨਾ ਬਣੇ, ਪਰ ਦੇਖਦੇ ਹਾਂ, ਮੇਰੇ ਨਾਲ ਕੁਝ ਕਾਲਰ ਵੀ ਨੇ, ਸ਼ਾਇਦ ਉਹਨਾਂ ਦੇ ਵਿਚਾਰ ਅਲੱਗ ਹੋਣ। ਵੈਲਕਮ ਜੀ। ਪਿਸਤੌਲ ਹੈ ਉਹ ਚਿੱਟੀ ਜਿਹੜੀ ਚਿੱਟੀ ਵਰਦੀ ਵਾਲਾ ਜਿਹੜਾ ਨਾ ਉਹ ਦੁਕਾਨਦਾਰ ਦੋ ਜਿਹੜੇ ਖਲੋਤੇ ਆ ਨਾ ਉਹ ਦੁਕਾਨਦਾਰ ਆ ਉਹ ਜਿਹੜਾ ਪਿੱਛੇ ਖਲੋਤਾ ਜਿਹੜਾ ਹੱਥ ਲਾਇਆ ਜਿਹੜਾ ਉਹ ਦੁਕਾਨਦਾਰ ਉਹਦੇ ਕੋਲ ਪਿਸਤੌਲ ਆ ਪਿਛਲੇ ਪਾਸੇ ਉਹਦੇ ਜਿਹੜਾ ਹੱਥ ਪਿਛਲੇ ਪਾਸੇ ਕੀਤਾ ਲੋਡਡ ਗੰਨ ਆ ਉਹਦੇ ਕੋਲ ਉਹਦੇ ਗੰਨ ਵਾ ਉਹਦੇ ਨਾਲ ਉਹਨੇ ਇੱਕ ਫੋਨ ਕੀਤਾ ਵਾ ਉਸ ਸਮੇਂ ਦਰਮਿਆਨ ਕਿ ਇਹ ਮੇਰੀ ਦੁਕਾਨ ਤੇ ਆਏ ਹੋਏ ਆ ਤੇ ਉਹਨੇ ਫੋਨ ਕੀਤਾ ਸਭ ਤੋਂ ਵੱਡੀ ਗੱਲ ਹੈ

0: ਅਸੀਂ ਖਤਰੇ ਦੀ ਜਾਨਾਂ ਵਾਰ ਗਏ, ਉਸ ਤੋਂ ਬਾਅਦ ਸਾਡੀਆਂ ਪੱਗਾਂ ਸਿਰਾਂ ਤੇ ਰੱਖਤੀਆਂ, ਪਰ ਸਾਡੇ ਕੌਮ ਦੇ ਵਿੱਚੋਂ ਉਦੋਂ ਸਾਡੀ ਤ੍ਰਾਸਦੀ ਸੀ ਵੀ ਜਿਹੜੇ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਸੀ ਉਹਨਾਂ ਲੋਕਾਂ ਨੇ ਕਿਸੇ ਨੂੰ ਸਾਥ ਨਹੀਂ ਪੁੱਛੀ। ਸੋ ਆਪਣਾ ਬਹੁਤ ਜ਼ਰੂਰੀ ਮਿੰਟੂ ਜੀ ਨੂੰ ਮੈਂ ਬੇਨਤੀ ਕਰਦਾ, ਜਿਹੜੇ ਹੋਰ ਵੀ ਇਹੋ ਜਿਹੇ ਸੱਜਣ ਜਿਹੜੇ ਅੱਜ
1: ਔਰ ਮੈਨੂੰ ਆਏ ਨੇ ਜੀ ਫੋਨ, ਇੱਕ ਜਿਹੜਾ ਮਿੰਟੂ ਜੀ ਜਿਹੜਾ ਸ਼ਟਰ ਨੂੰ ਮਾਰਦਾ ਮੁੰਡਾ ਸਿਰ, ਉਹ ਵੀ ਕਾਫੀ ਨਾਂ ਭੁੱਲ ਗਿਆ ਮੈਨੂੰ, ਮਤਲਬ ਜਕਦਮ ਨਾਂ ਭੁੱਲ ਗਿਆ, ਭਾਨਾ ਸਿੱਧੂ, ਹਾਂ ਭਾਨਾ ਸਿੱਧੂ ਕਾਫੀ ਮਤਲਬ ਰੋਸ ਦੇ ਵਿਚ ਹੈ। ਈਵਨ ਲੱਖਾ ਸੰਧਾਣਾ ਦਾ ਵੀ ਜਿਹੜਾ ਵਾ, ਮੈਨੂੰ ਕਬੀਰ ਨੇ ਕਿਹਾ ਕਿ ਇਹ ਦੋ ਨੌਜਵਾਨ ਨੇ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ, ਤਾਂ ਕਿਸੇ ਦਾ ਵਿਚਾਰਾਂ ਦਾ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਪਰ ਮੇਰੇ ਕਬੀਰ ਦਾ ਫੋਨ ਆਇਆ ਸੀ ਕਿ ਯਾਰ ਬੜਾ ਦੁਖਦਾਈ ਹੈ, ਇਹ ਹੁਣ ਦੋ ਰਹਿ ਗਏ ਨੇ ਤੇ ਇਹ ਕਿਤੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਦਰ ਆਪਣੇ ਅੰਮ੍ਰਿਤਪਾਲ ਨੂੰ ਅੰਦਰ ਸੁੱਟ ਦਿੱਤਾ ਉਹਨਾਂ ਨੇ ਕਿਹਾ ਦੋ ਤਿੰਨਾਂ ਨੇ, ਤੇ ਇਸ ਤਰੀਕੇ ਦੇ ਨਾਲ ਖੁੱਡੇ ਲਾਈਨ ਲਾਈ ਜਾ ਰਹੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਬੋਲਦੇ ਨੇ। ਆਈ ਡੋਨੋ, ਮੈਂ ਕਾਲਰ ਦੀ ਸਿਰਫ ਗੱਲ ਨੂੰ ਕੋਟ ਕਰ ਰਿਹਾ ਜੀ। ਮਾਮੂ ਜੀ ਕੁਛ ਹੋਰ ਕਹਿਣਾ ਚਾਹੁੰਦੇ ਹੋ?
0: ਬਸ ਜੀ ਨਹੀਂ, ਮੈਂ ਇਹੀ ਕਹਿ ਰਿਹਾ ਵੀ ਉਸ ਧਰਤੀ ਤੇ ਰਹਿੰਦੇ ਜਿੱਥੇ ਹਮੇਸ਼ਾ ਹੀ ਕਹਿ ਦਿੰਦੇ ਵੀ ਇਹੋ ਜਿਹਾ ਕੁਛ ਹੁੰਦਾ, ਆਮ ਹੀ ਹੁੰਦਾ, ਅੱਜ ਤੱਕ
1: ਆਮ ਹੋ ਰਿਹਾ, ਕੋਈ ਦੋਰਾ
0: ਪਰਮਾਤਮਾ ਕਰੇ ਵੀ
1: ਮੂਹਰੇ ਹੁਣ ਤੇ ਵੇਖ ਲਿਆ। ਮਿੰਟੂ ਜੀ ਤੁਹਾਨੂੰ ਯਾਦ ਹੋਊਗਾ ਕਿ ਨਸ਼ਿਆਂ ਦੇ ਖਿਲਾਫ਼ ਇੱਕ ਫੌਜੀ ਨੇ ਜਦੋਂ ਆਪਣੇ ਪਿੰਡ ਦੇ ਵਿੱਚ ਆਵਾਜ਼ ਉਠਾਈ ਸੀ, ਆਪਾਂ ਕਵਰ ਵੀ ਕੀਤਾ ਸੀ, ਉਹ ਪਿੰਡ ਵੀ ਤਾਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਉਹਦੀ ਲੱਤ ਬਾਂਹ ਤੋੜੀ ਸੀ, ਉਹਨੂੰ ਵੀ ਕਾਫੀ ਧਮਕੀਆਂ ਆਈਆਂ, ਕਾਫੀ ਕੁੱਟਿਆ ਮਾਰਿਆ।
2: ਮੈਂ ਨਾ ਤੁਹਾਡੀ ਗੱਲ ਨੂੰ ਇੱਥੇ ਨਾ ਵਿਰਾਮ ਦੇਣਾ ਚਾਹਾਂਗਾ। ਦੇਖੋ ਪਹਿਲੀ ਗੱਲ ਤੇ ਦੇਖੋ ਮਾਮੂ ਜੀ, ਤੁਹਾਡੀਆਂ ਚਿੰਤਾਵਾਂ ਜਾਇਜ਼ ਹੋ ਸਕਦੀਆਂ, ਪਰ ਇੱਕ ਪੱਤਰਕਾਰ ਡਰ ਕੇ ਨਹੀਂ ਬੈਠ ਸਕਦਾ। ਹਾਂ, ਸੁਚੇਤ ਹੋ ਕੇ ਰਹਿੰਦੇ ਹਾਂ, ਉਹ ਰਹਿੰਦੇ ਆਲਵੇਜ ਸੁਚੇਤ ਹੋ ਕੇ ਰਹੀਦਾ, ਪੂਰਾ ਆਪਦਾ ਤਿਆਰ ਪਰ ਤਿਆਰ ਰਹੀਦਾ। ਕਹਿੰਦਾ ਜੀ ਹੁਣ ਪਿੱਛੋਂ ਕੋਈ ਆ ਕੇ ਕਰ ਜਾਵੇ ਤੇ ਗਰੰਟੀ ਨਹੀਂ ਹੈ, ਜੇ ਕੋਈ ਅੱਗੋਂ ਆਊਗਾ ਤੇ ਢੇਰੀ ਲਾ ਦਿਆਂਗੇ, ਇਹ ਗਰੰਟੀ ਹੈ। ਦੂਜੀ ਗੱਲ
0: ਸੋਰੀ ਗੱਲ ਕਰੋ ਕਰੋ
2: ਜੀ ਜੀ, ਮੈਂ ਦੂਜੀ ਗੱਲ ਕਹਿਣਾ ਵੀ ਪੱਤਰਕਾਰ ਡਰ ਕੇ ਨਹੀਂ ਰਹਿ ਸਕਦਾ, ਸੁਚੇਤ ਰਹਿ ਸਕਦਾ, ਇੱਕ ਉਹਦੀ ਕਹਿ ਲਓ ਕਿ ਪੇਸ਼ੇ ਦੀ ਤਕਾਜ਼ਾ ਹੈ, ਕੋਈ ਚੱਕਰ ਨਹੀਂ ਹੈਗਾ। ਬਾਕੀ ਤੁਹਾਡੀਆਂ ਚਿੰਤਾਵਾਂ ਲਈ ਧੰਨਵਾਦ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਅਸਲ ਦੇ ਵਿੱਚ ਮੈਂ ਉਹ ਬੰਦਾ ਸੀਗਾ ਜਿਸ ਨੇ ਆਹ ਕਮੇਟੀਆਂ ਕਮੋਟੀਆਂ ਦਾ ਪੰਜਾਬ ਚੋਂ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ, ਮੈਂ ਉਹ ਬੰਦਾ ਸੀ, ਔਰ ਆਨ ਏਅਰ ਵੀ ਵਿਰੋਧ ਕੀਤਾ ਸੀਗਾ ਵੱਖ ਵੱਖ ਮੰਚਾਂ ਤੇ ਕਿ ਹਾਂ ਜਿਹੜਾ ਤੁਸੀਂ ਕੰਮ ਸਟਾਰਟ ਕੀਤਾ ਨਾ ਆਮ ਆਦਮੀ ਪਾਰਟੀ ਦੀ ਗੌਰਮੈਂਟ ਚ ਕਿ ਨਾਕੇ ਲਾਓ, ਖੁਦ ਚੈਕਿੰਗਾਂ ਕਰੋ, ਮੈਂ ਆਪਦੇ ਪਿੰਡ ਦੇ ਵਿੱਚ ਵੀ ਮੇਰਾ ਵਿਰੋਧ ਰਿਹਾ ਤੇ ਮੈਂ ਉੱਥੇ ਇਹੋ ਹੀ ਗੱਲ ਕਹੀ ਸੀ ਕਿ ਤੁਸੀਂ ਬਣ ਰਹੇ ਹੋ ਮੁੱਢ ਸਿੱਧੇ ਟਕਰਾਅ ਦਾ, ਤੁਹਾਡਾ ਮੁਕਾਬਲਾ ਹੋਏਗਾ ਤਸਕਰਾਂ ਦੇ ਨਾਲ, ਕਿਉਂਕਿ ਦੇਖੋ ਇਹ ਦੁਨੀਆਂ ਬਹੁਤ ਬਹੁਤ ਡੂੰਘਾਈ ਨਾਲ ਹੰਢਾਈ ਆ।
1: ਬਿਲਕੁਲ,
2: ਕੱਲਾ ਕੱਲਾ ਤਜਰਬਾ ਹੈ, ਇੱਕ ਕੱਲੀਆਂ ਕਿਤਾਬੀ ਗੱਲਾਂ ਹੁੰਦੀਆਂ, ਇੱਕ ਕੱਲਾ ਕੱਲਾ ਤਜਰਬਾ ਹੁੰਦਾ ਹੈ। ਮੈਨੂੰ ਪਤਾ ਸੀ ਕਿ ਸਿੱਧਾ ਟਕਰਾਓ ਚ ਜਾਣਗੇ ਲੋਕ ਤਸਕਰਾਂ ਦੇ ਨਾਲ, ਔਰ ਜਿਹੜਾ ਤਸਕਰ ਹੁੰਦਾ ਉਹਦੀ ਕਮਾਈ ਦਾ ਸਾਧਨ ਹੁੰਦਾ ਦੋ ਨੰਬਰ, ਜਦ ਦੋ ਨੰਬਰ ਤੇ ਉਹਦਾ ਕੋਈ ਵੀ ਬੰਦਾ ਜਾ ਕੇ ਲੱਤ ਮਾਰਦਾ ਉਹਦੇ ਵਾਸਤੇ ਉਹ ਬੰਦਾ ਵਿਓ ਆ।
1: ਬਿਲਕੁਲ,
2: ਗੱਲ ਅਸਲ ਦੇ ਵਿੱਚ ਇਸ ਨੂੰ ਪਕੜਨ ਵਾਲੀ ਹੈ ਕਿ ਜੋ ਅਸੀਂ ਪੁਲਿਸਿੰਗ ਵਾਲੀਆਂ ਚੀਜ਼ਾਂ ਆਪਦੇ ਹੱਥ ਚ ਲੈ ਰਹੇ ਹਾਂ ਉਹ ਵੀ ਠੀਕ ਨਹੀਂ ਹੈ। ਇਹ ਬਹੁਤ ਕੰਮ ਦੀ ਗੱਲ, ਔਰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਲੋਕਾਂ ਚ, ਕਿਉਂ ਕਿਉਂ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋਗੇ ਜਿਵੇਂ 4 ਸਾਲ ਪਹਿਲਾਂ ਮੇਰਾ ਵਿਰੋਧ ਹੋਇਆ ਸੀ, ਉਹ ਵਿਰੋਧ ਜਰਨ ਦੀ ਹਿੰਮਤ ਨਹੀਂ ਹੈਗੀ ਕਿ ਬਾਈ ਗੱਲ ਕਰੀਏ, ਕਿਉਂਕਿ ਜੇ ਤੁਹਾਡੇ ਕੋਲ ਪੁਲਿਸਿੰਗ ਸਿਸਟਮ ਹੈ, ਤੁਸੀਂ ਇੱਕ ਸਿਪਾਹੀ ਨੂੰ ਕਾਂਸਟੇਬਲ ਨੂੰ 65,000-70,000 ਰੁਪਇਆ ਦਿੰਦੇ ਹੋ, ਇੱਕ DGP ਨੂੰ ਤੁਸੀਂ 2-3 ਲੱਖ ਰੁਪਏ ਤਨਖਾਹ ਦਿੰਦੇ ਹੋ ਸਿਪਾਹੀ ਤੋਂ ਲੈ ਕੇ DGP ਤੱਕ, ਤਾਂ ਫਿਰ ਤੁਸੀਂ ਕਿਉਂ ਸਿੱਧਾ ਦੁਸ਼ਮਣੀ ਚ ਜਾਓਗੇ? ਜਾਂ ਤਾਂ ਉਹਨਾਂ ਨੂੰ ਖਤਮ ਕਰ ਦਈਏ, ਪੁਲਿਸਿੰਗ ਖਤਮ ਹੋ ਜਾਵੇ ਅਸੀਂ ਆਪਣੇ ਪੱਧਰ ਤੇ ਨਾਕੇ ਲਾ ਲਈਏ ਫਿਰ, ਜਾਂ ਅਦਾਲਤਾਂ ਖਤਮ ਹੋ ਜਾਣ। ਤਾਂ ਗੱਲ ਇਹ ਆ ਕਿ ਇਹ ਅਸਲ ਦੇ ਵਿੱਚ ਜਿਹੜੀ ਇਬਾਰਤ ਲਿਖੀ ਗਈ ਸੀ, ਤੁਸੀਂ ਫੌਜੀ ਦਾ ਜ਼ਿਕਰ ਕੀਤਾ, ਫੌਜੀ ਤੋਂ ਬਾਅਦ ਇੱਕ ਘਟਨਾ ਬਠਿੰਡੇ ਦੇ ਵਿੱਚ ਹੋਰ ਵਾਪਰੀ ਜਿੱਥੇ 17 ਜਾਣਿਆਂ ਨੇ ਲੱਤਾਂ ਤੋੜੀਆਂ ਸੀ। ਇਸ ਤੋਂ ਇਲਾਵਾ 3 ਕਤਲ ਹੋਏ ਨੇ ਇਸ ਦਰਮਿਆਨ, ਇੱਕ ਭਾਈ ਰੂਪੇ ਚ ਹੋਇਆ, ਇੱਕ ਸਧਾਣੇ ਚ ਹੋਇਆ, ਇੱਕ ਸ਼ਾਇਦ ਹੋਰ ਢਿਲਵਾਂ ਚ। ਤਿੰਨ ਕਤਲ ਹੋ ਚੁੱਕੇ ਆ ਤੇ ਨੇਕਾਂ ਹੀ ਲੜਾਈਆਂ ਪੰਜਾਬ ਚ ਪਿਛਲੇ 4 ਸਾਲ ਦੇ ਦੌਰਾਨ ਹੋਈਆਂ ਨੇ। ਤੋ ਜੇ ਸਿਸਟਮ ਆਪਦੇ ਹੱਥ ਚ ਆਪਾਂ ਮਤਲਬ ਕਿ ਲੈਣ ਦੀ ਥਾਂ ਤੇ ਇਹ ਕਹੀਏ ਕਿ ਸਿਸਟਮ ਜਵਾਬਦੇਹ ਹੋਵੇ, ਸਿਸਟਮ ਦੀ ਇਹ ਪਹਿਲਕਦਮੀ ਬਣਦੀ ਹੈ ਕਿ ਕੋਈ ਬੰਦਾ ਜਿਹੜਾ ਉਹ ਨਸ਼ਾ ਵੇਚ ਰਿਹਾ ਜਾਂ ਪਾਬੰਦੀ ਸ਼ੁਦਾ ਸ਼ੈ ਵੇਚ ਰਿਹਾ, ਉਹ ਵੀ ਐ ਹੱਥ ਚ ਪਿਸਟਲ ਰੱਖ ਕੇ ਵੇਚ ਰਿਹਾ ਤੇ ਸਵੇਰੇ ਉਹਦੇ ਉੱਥੇ ਮਜ਼ਮਾ ਲੱਗਾ, ਸਿਸਟਮ ਕਿੱਥੇ ਆ
1: ਜੀ?
2: ਮੇਰੇ ਸਿਸਟਮ
1: ਜੀ ਬਿਲਕੁਲ।

0: ਸਹੀ ਪੁਆਇੰਟ ਹੈ ਮਾਮੂ ਜੀ, ਧੰਨਵਾਦ। ਮੇਰੇ ਕੋਲ ਹੋਰ ਕਾਲਾਂ ਨੇ ਦੋ ਦੋ
1: ਦੋਸਤ ਜਿਹੜਾ ਜਿਹੜਾ ਪਾਰਟੀ ਨੂੰ ਸਾਡੀ ਨੂੰ ਬਚਾ ਕੇ ਬੈਠਾ ਸੀ 17 ਤੋਂ ਬਾਅਦ, ਭਾਈ ਮਨਜੀਤ ਸਿੰਘ ਜੀ ਸਿੱਧੂ ਜਿਹੜੇ ਅੱਜ ਕਾਂਗਰਸ
0: ਸਾਹਮਣੇ
1: ਕਿੱਡਾ ਕੁ ਵਿਸ਼ਵਾਸ ਉੱਠ ਚੁੱਕਿਆ
0: ਜੀ। ਮਿਹਰਬਾਨੀ,
1: ਧੰਨਵਾਦ ਜੀ,
0: ਥੈਂਕ ਯੂ ਜੀ। 30 ਸੈਕਿੰਡ ਹੀ ਨੇ ਕੱਲ, ਧੰਨਵਾਦ ਜੀ। ਸਾਬਾ ਸਾਡੇ ਕੋਲ ਸਿਰਫ 4-5 ਮਿੰਟ ਬਾਕੀ ਨੇ ਤੇ ਸਾਰੀਆਂ ਲਾਈਨਾਂ ਲੈਣੀਆਂ ਨੇ ਜੀ। ਵੈਲਕਮ ਜੀ,
2: ਮੈਨੂੰ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ, ਦੇਖੋ ਮਾਧਿਅਮ ਦੇ ਰਾਹੀਂ ਸੁਣ ਰਹੇ ਹੈ ਵੀ ਝੋਟਾ ਜੇ ਉੱਥੇ ਜਾਂਦਾ ਉਹਦੇ ਦੁਕਾਨ ਤੋਂ ਜਾਣ ਤੋਂ ਪਹਿਲਾਂ ਉਹ ਪੁਲਿਸ ਨੂੰ ਇਨਫੋਰਮ ਕਰ ਰਿਹਾ, DSP ਨੂੰ ਕਾਲ ਕਰ ਰਿਹਾ। ਉੱਥੇ ਵੀ ਸ਼ੋਪ ਦੇ ਉੱਤੇ ਵੀ ਜਦੋਂ ਲਾਈਵ ਚੱਲ ਰਿਹਾ ਸੀ, ਜਦੋਂ ਸ਼ੂਟ ਹੋਈ ਉਹ ਆਪਾਂ ਸਾਰਿਆਂ ਨੇ ਵੇਖਿਆ ਸੀ ਕਿ ਇਹਦੇ ਕਹਿੰਦੇ ਵੀ ਡਿਲੀਟ ਵੀ ਕਰਤੀ ਪੁਲਿਸ ਨੇ ਇਹਦੇ ਅਕਾਊਂਟ ਤੋਂ, ਪਰ ਲੋਕਾਂ ਕੋਲ ਹੈਗੀ। ਯਾਨੀ ਮੇਰਾ ਕਹਿਣਾ ਮਤਲਬ ਇਟ ਮੀਨਸ ਦਾ ਪੁਲਿਸ ਦੀ ਸ਼ਹਿਰ ਸੀਗੀ ਜਿਹੜਾ ਫੋਨ ਕਰ ਰਿਹਾ ਸੀਗਾ ਤੇ ਪੁਲਿਸ ਆਈ ਨੀ।
3: ਦੇਖੋ ਇਹਦੇ ਤੇ ਕਾਫੀ ਗੱਲ ਬਹਿਸ ਹੋਈ ਇਸ ਗੱਲ ਨੂੰ ਲੈ ਕੇ ਕਿ ਕੀ ਕਾਲ ਹੋਈ ਆ, ਕਿਉਂਕਿ ਘਰਦਿਆਂ ਨੇ ਵੀ ਕਿਹਾ ਕਿ ਕਾਲ ਹੋਈ ਆ, ਪੁਲਿਸ ਕਾਲ ਹੋਈ ਆ। ਇਹਦੇ ਤੇ ਜਿਹੜੇ ਲਾ ਐਂਡ ਆਰਡਰ ਦੇ ਉੱਚ ਅਧਿਕਾਰੀ ਸੀ, ਸ਼ਾਇਦ ਉੱਥੋਂ ਦੇ DGP ਹੈ ਜਾਂ DG ਹੈ ਜਾਂ IG ਹੈ, ਸਭ ਮੈਨੂੰ ਪਤਾ ਨੀ ਹੈ ਸਗੋਂ, ਤਾਂ ਉਹ ਉੱਥੇ ਜਦੋਂ ਇਸ ਗੱਲ ਦਾ ਜਵਾਬ ਦੇ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀ ਪੁਲਿਸ ਕਾਲ ਹੁੰਦੀ ਹੈ, ਪੁਲਿਸ ਕਾਲ ਜਿਹੜੀ ਸਾਡੇ ਰਿਕਾਰਡ ਚ ਆਉਂਦੀ ਹੈ ਉਹ ਆਉਂਦੀ ਹੈ 112 ਵਾਲੀ, ਜਿਵੇਂ ਤੁਹਾਡੇ ਇੱਥੇ ਵੀ ਇੱਕ ਨੰਬਰ ਹੈ ਸ਼ਾਇਦ 911 ਹਾਂਜੀ। ਉਹ ਕਹਿੰਦੇ ਵੀ ਸਾਡੇ ਰਿਕਾਰਡ ਦੇ ਵਿੱਚ ਜਿਹੜੀ ਸਰਕਾਰੀ ਆਫੀਸ਼ਲੀ ਕਹਿ ਲਓ ਕਿ ਲਾਈਨ ਆ ਉਹ ਆਉਂਦੀ ਆ, ਤਾਂ ਇਹ ਕਾਫੀ ਕਹਿ ਲਓ ਕਿ ਕੱਲ ਦਾ ਬਹਿਸ ਦਾ ਮਵੈਸੇ ਦਾ ਵਿਸ਼ਾ ਹੈ। ਤੇ ਮੈਂ ਵੀ ਇਹਦੇ ਤੇ ਕਿਹਾ ਸੀਗਾ ਕਿ ਯਾਰ ਜੇ ਕੋਈ 112 ਨੂੰ ਨਹੀਂ ਜਾਣਦਾ ਤੇ ਉਹ ਇੱਕ ਸਿੱਧੀ ਉਹਦੇ ਕੋਲ ASI ਦਾ ਜਾਂ ਕਿਸੇ ਵੀ ਬੰਦੇ ਦਾ ਕਿਸੇ ਵੀ ਅਫਸਰ ਦਾ ਨੰਬਰ ਹੈ
2: ਉਹ ਉਹਨੂੰ ਮਿੰਟੂ ਜੀ ਸ਼ੋਪ ਦੇ ਉੱਤੇ ਜਿਹੜੀ ਵੀਡੀਓ ਫਸਾ ਰਹੇ ਆ ਉਹ ਝੋਟਾ ਵੀ ਬੋਲ ਰਿਹਾ 100 ਨੰਬਰ ਤੇ ਕਾਲ ਕਰੋ ਯਾਰ, 112 ਤੇ ਕਰੋ, ਉੱਥੋਂ ਵੀ ਕਰ ਰਹੇ ਤੇ ਘਰੇ ਤੁਹਾਨੂੰ ਤਾਂ ਪਹਿਲਾਂ ਵੀ ਇਹਨਾਂ ਨੇ ਕਹਿੰਦੇ DSP ਨੂੰ ਕਾਲ ਕੀਤੀ ਹੈ।
3: ਮੈਂ ਤੁਹਾਨੂੰ
2: ਬਾਵਜੂਦ ਹਾਂਜੀ ਸਤਿ ਸ਼੍ਰੀ ਅਕਾਲ, ਠੀਕ ਹੈ
0: ਜੀ।
3: 112 ਤੇ ਡਿਫਰੈਂਸ ਕੀ ਹੈ, ਮੈਂ ਤੁਹਾਨੂੰ ਉਹੀ ਤੇ ਸਮਝਾ ਰਿਹਾ ਸੀਗਾ ਨਾ ਕਿ ਪਹਿਲੀ ਗੱਲ ਹੈ ਕਿ ਆਮ ਬੰਦੇ ਨੂੰ ਇੱਥੇ 112 ਦਾ ਪਤਾ ਨਹੀਂ ਹੈ। ਕਿਸੇ ਬੰਦੇ ਕੋਲ ਮੰਨ ਲਓ ਕਿਸੇ ਥਾਣੇਦਾਰ ਦਾ ਲੋਕਲ ਅਫਸਰ ਦਾ ਨੰਬਰ ਹੈ, ਉਹ ਹੁਣ ਉਹਨੂੰ ਹੈਲਪ ਵਾਸਤੇ ਫੋਨ ਕਰੇ ਤਾਂ ਅੱਗੋ ਅਫਸਰ ਕਹੇ ਕਿ 112 ਤੇ ਕਾਲ ਕਰ, 112 ਤੇ ਕਾਲ ਜਾਏਗੀ, ਉਹ ਤੁਹਾਡਾ ਨੋਟ ਕਰਨਗੇ ਸਾਰਾ ਕੁਛ, ਕੰਪਲੇਂਟ ਨੋਟ ਕਰਨਗੇ, ਫਿਰ ਉਹ ਵਾਪਸ ਥਾਣੇ ਚ ਆਏਗੀ। ਸੁਣਿਓ ਹੁਣ ਪ੍ਰੋਸੈਸ ਟੈਕਨੀਕਲੀ ਕਿ ਵਾਪਸ ਆਏਗੀ, ਫਿਰ ਕਿਸੇ ਦੀ ਡਿਊਟੀ ਲੱਗੇਗੀ, ਫਿਰ ਬੰਦਾ ਆਨ ਦਾ ਸਪੋਟ ਪਹੁੰਚੇਗਾ। ਪਰ ਜੇ ਮੰਨ ਲਓ ਕਿਸੇ ਪੁਲਿਸ ਅਧਿਕਾਰੀ ਦਾ ਨੰਬਰ ਕਿਸੇ ਬੰਦੇ ਦੇ ਪਹੁੰਚਿਆ ਤਾਂ ਉਹ ਤਾਂ ਹੋ ਸਕਦਾ ਉਹਦੇ ਕੋਲ 100 ਮੀਟਰ ਦੂਰ ਖੜਾ ਬਿਠਾਣੇ ਚ, ਤਾਂ ਗੱਲ ਇੱਥੇ ਫਾਰਮੈਲਿਟੀ ਦੀ ਨਹੀਂ ਹੈ। ਫਾਰਮੈਲਿਟੀ ਹੋ ਸਕਦਾ ਕਿ 112 ਨੂੰ ਕਹਿਣ ਕੇ ਰਜਿਸਟਰਡ ਕਾਲ ਤੁਸੀਂ ਉੱਥੇ ਹੀ ਕਰ ਸਕਦੇ ਆ, ਬਟ ਰੌਲਾ ਇਹ ਆ ਕਿ ਜਦੋਂ ਝੋਟੇ ਦਾ ਪਤਾ ਸੀ, ਉਹ ਇਹ ਪਹਿਲਾ ਮੌਕਾ ਨਹੀਂ ਹੈ, ਵਾਧੂ ਵਾਰੀ ਰੌਲਾ ਪਿਆ ਇਹਨਾਂ ਦਾ। 20-25 ਵੀਡੀਓ ਤੇ ਮੈਂ ਦੇਖੀਆਂ ਨੇ ਪਰਮਿੰਦਰ ਝੋਟੇ ਦੀਆਂ ਜਿੱਥੇ ਪੁਲਿਸ ਨਹੀਂ ਪਹੁੰਚਦੀ,
0: ਚਲੋ
3: ਕਿਉਂਕਿ ਪੁਲਿਸ ਆਪਣੇ ਪੱਧਰ ਤੇ ਛੱਡ ਦਿੰਦੀ ਆ ਕਿ ਹਾਂ ਬਾਈ ਲੜਨ ਦਿਓ ਇਹਨਾਂ ਨੂੰ,
0: ਗੋਲੀਆਂ ਮਾਰੀਆਂ ਫਿਰ ਬਾਜ਼ਾਰ ਦੇ ਵਿਚ ਸ਼ਰੇਆਮ ਤੁਰਦਾ ਫਿਰਦਾ ਪਿਆ, ਪੁਲਿਸ ਹਜੇ ਤੱਕ ਨੀ ਆਈ, ਉਦੋਂ ਬਾਅਦ ਇਹਨੇ ਪਹਿਲਾਂ ਗੋਲੀ ਮਾਰੀ ਆ, ਪੱਟ ਚ ਵੱਜੀ ਆ, ਫਿਰ ਢਿੱਡ ਚ ਵੱਜੀ ਆ, ਫਿਰ ਜਾ ਕੇ 2 ਗੋਲੀਆਂ ਨੇ ਹੋਰ ਉਹਦੇ ਮਾਰੀਆਂ ਨੇ, ਸਾਥੀ ਦੇ ਵੱਜੀ ਇਹਦੇ ਨਾਲ ਜਿਹੜਾ ਝੋਟੇ ਦੇ ਸੀਗਾ। ਇੰਨਾ ਮਤਲਬ ਇਹ ਬਿਨਾਂ ਸ਼ਹਿ ਤੋਂ ਨਹੀਂ ਜੀ ਹੋ ਸਕਦਾ, ਇਹਦੇ ਮਗਰ ਕੋਈ ਨਾ ਕੋਈ ਛਤਰ ਛਾਇਆ ਹੈ ਵੱਡੀ। ਐਨੀਵੇ ਅਗਲੀ ਕਾਲ ਲੈਂਦੇ ਹਾਂ ਜੀ, ਵੈਲਕਮ, ਹੈਲੋ, ਚਲੋ ਨੈਕਸਟ ਕਾਲ ਪਲੀਜ਼। ਹੈਲੋ, ਚਲੇ ਗਏ ਜੀ, ਚਲੋ ਲਾਸਟ ਲੈ ਲੈਣੇ। ਹੈਲੋ, ਚਲੋ ਉਹ ਵੀ ਹੈ ਨਹੀਂ, ਸਾਰੇ ਡਿਲੀਟ ਮਾਰ ਗਏ। ਖੈਰ ਗੱਲ ਮੈਂ ਕਿਹਾ ਉਹੀ ਕਰਨੀ ਹੋਊਗੀ ਉਹਨਾਂ ਨੇ। ਤੁਹਾਡਾ ਧੰਨਵਾਦ ਮਿੱਟੂ ਜੀ। ਜਾਂਦੇ ਜਾਂਦੇ ਜਿਹੜਾ ਹੁਣ ਆਪਾਂ ਮਾਮੂ ਜੀ ਨੇ ਕੁਐਸਚਨ ਕੀਤਾ, ਇੱਥੇ ਕੋਈ ਟਿੱਪਣੀ ਕਰਨਾ ਚਾਹੋਗੇ ਭਗਵੰਤ ਮਾਨ ਦੇ ਕਰੀਬੀ ਸਾਥੀ?
3: ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦੇਵਾਂ ਕਿ ਕੱਲ ਉੱਥੇ ਜਿਹੜੇ ਲੰਘਦੇ ਟੱਪਦੇ ਚਾਰ ਜਾਣੇ ਟੋਟਲ ਫੱਟੜ ਹੋਏ ਸੀਗੇ, ਉਹਨਾਂ ਦੇ ਵਿੱਚੋਂ ਦੋ ਨੂੰ ਲੋਕਲ ਪੱਧਰ ਤੇ ਇਲਾਜ ਦਿੱਤਾ ਗਿਆ ਸੀ, ਦੋ ਜਿਹੜੇ ਸੀਗੇ ਉਹਨਾਂ ਨੂੰ ਇੱਥੇ ਜਿਹੜਾ ਸ਼ਾਇਦ ਏਮਸ ਵਾਲਾ ਸੈਂਟਰ ਆ ਇੱਥੇ ਭੇਜਿਆ ਗਿਆ ਸੀਗਾ ਬਠਿੰਡੇ। ਤੋਂ ਟੋਟਲ ਮਤਲਬ ਕਿ ਝੋਟਾ ਜਿਹੜਾ ਉਹ ਤੋਂ ਇਲਾਵਾ ਚਾਰ ਬੰਦਿਆਂ ਨੂੰ ਹੋਰ ਵੀ, ਕਿਸੇ ਨੂੰ ਸ਼ਰ੍ਹਾਂ ਲੱਗਿਆ ਹੋਏਗਾ, ਕਿਸੇ ਨੂੰ ਕੋਈ ਹੋਰ ਜ਼ਖਮ ਲੱਗ ਗਿਆ ਹੋਏਗਾ, ਤਾਂ ਇਹਦਾ ਕਿਉਂਕਿ ਬਾਜ਼ਾਰ ਜਿਹੜਾ ਮਾਨਸੇ ਵਾਲਾ, ਮਾਨਸਾ ਸ਼ਹਿਰ ਜੇ ਕਿਸੇ ਤੁਸੀਂ ਦੇਖਿਆ ਹੋਵੇ ਕਿਸੇ ਨੇ ਤੁਹਾਡੇ ਚੋਂ, ਤਾਂ ਉਹ ਬਹੁਤ ਭੀੜ ਆ, ਕੰਜਸਟਡ ਹੈ। ਤੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਪੰਨੂ ਸਾਹਿਬ ਦੇਖ ਲੋ, ਇਹ ਉਹੀ ਮਾਨਸਾ ਹੈ ਜਿੱਥੇ ਆਪਾਂ 2013 ਚ ਜਾ ਕੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ, ਤੇ ਹੁਣ ਤੁਹਾਨੂੰ ਉਦੋਂ ਦੇਦਾ ਸੀਗਾ, ਹੁਣ ਤੁਹਾਨੂੰ ਕਿਉਂ ਨੀ ਦੇਦਾ ਬਾਈ? ਹੁਣ ਤੇ ਬੰਦੇ ਉੱਥੇ ਮਰਨੇ ਸਟਾਰਟ ਹੋ ਗਏ, ਹੁਣ ਤਾਂ ਉੱਥੇ ਕਤਲ ਸਟਾਰਟ ਹੋ ਗਏ, ਹੁਣ ਤੇ ਦੇਖ ਲੋ। ਰਹੀ ਗੱਲ ਦੂਜੀ ਆਹ ਮਨਜੀਤ ਵਾਲੀ, ਦੇਖੋ ਮਨਜੀਤ ਦਾ ਜਾਣਾ ਬਿਲਕੁਲ, ਉਹ ਸਾਇਲੈਂਟ ਬੈਠੇ ਸੀਗੇ, ਇਹ ਉਹ ਬੰਦੇ ਆ, ਦੇਖੋ ਮੈਂ ਤੇ ਇਹਨਾਂ ਨੂੰ ਨਹੀਂ ਜੇ ਮੰਨਦਾ ਠੀਕ ਆ, ਜਦੋਂ ਲੱਤ ਮਾਰ ਕੇ ਕੱਢੇ ਜੀ, ਅਸੀਂ ਇੰਨੀ ਸਾਲ ਸੇਵਾ ਦਿੱਤੀ ਆ, ਇੰਨਾ ਚਿਰ ਦਿੱਤੀ ਹੋਏਗੀ ਸੇਵਾ, ਪੱਤਰਕਾਰ ਰਹੇ ਹੋ ਤੁਸੀਂ, ਠੀਕ ਆ, ਜਦੋਂ ਲੱਤ ਮਾਰ ਕੇ ਕੱਢੇ ਤਦ ਵੀ ਤੁਸੀਂ ਸਾਲ ਤਾਂ ਬੋਲੇ ਨੀ, ਅਸੀਂ ਖੁਦ ਫੋਨ ਕਰਦੇ ਰਹੇ ਕਿ ਬੋਲੋ ਕੁਛ ਕੀ ਤੁਹਾਡੀ ਹੋਈ ਅੰਦਰ ਖਾਤੇ, ਹੁਣ ਜਦੋਂ ਐ ਛੱਪਾ ਜਿਹਾ ਖਤਮ ਹੋ ਗਿਆ, ਡਰ ਜਿਹਾ ਖਤਮ ਹੋ ਗਿਆ ਕਿ 2 ਮਹੀਨੇ ਰਹਿ ਗਏ ਆ, ਹੁਣ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਆ, ਮਤਲਬ ਕਿ ਸਾਨੂੰ ਇਹਨਾਂ ਨਾਲ ਕੱਟੇ ਨੂੰ ਕੀ ਮਨ ਦੁੱਧ ਦਾ ਭਾਅ। ਕੱਲ ਤੱਕ ਤੁਹਾਡਾ ਸੱਜਣ ਭਗਵੰਤ ਮਾਨ ਸੀ, ਅੱਜ ਪ੍ਰਗਟ ਸਿੰਘ ਹੋ ਸਕਦਾ, ਤੁਰੇ ਫਿਰੋ ਜੀ, ਇਹ ਤੁਹਾਡੀਆਂ ਚੋਇਸਾਂ ਨੇ, ਜਿੱਧਰ ਮਰਜ਼ੀ ਜਾਓ। ਤੋ ਗੱਲ ਇਹ ਆ ਕਿ ਬਿਲਕੁਲ ਜਦੋਂ ਜਹਾਜ਼ ਡੁੱਬਦਾ ਤੇ ਚੂਹੇ ਛਾਲਾਂ ਮਾਰਦੇ ਆ, ਉਹ ਹਾਲਤ ਹੋ ਗਿਆ
0: ਜੀ। ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮਚ। ਦੋਸਤੋ ਤੁਸੀਂ ਸੁਣੀ ਸਾਡੀ ਗੱਲਬਾਤ, ਤੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਫਿਰ ਨਵੀਆਂ ਖਬਰਾਂ ਗੱਲਾਂ ਬਾਤਾਂ ਦੇ ਨਾਲ ਹਾਜ਼ਰ ਹੋਵਾਂਗੇ। ਤੇ ਨੰਬਰ ਹੈ ਸਟੂਡੀਓ ਦਾ 416-716-7094, ਪਰਸਨਲ 905-813-1320। ਤੁਹਾਡਾ ਕੋਈ ਵੀ ਦਿਲ ਕਰੇ, ਜਦੋਂ ਵੀ ਕਿਤੇ ਗੱਲਬਾਤ ਕਰਨੀ ਹੋਵੇ, ਪਰਸਨਲ 416।
4: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

Encouraging community, culture, and unity. CJMR 1320.

ਟਾਊਨ ਵਿੱਚ ਸਾਰੇ ਗੱਲਾਂ ਹੁੰਦੀਆਂ, ਦੇਖ ਘੁੰਮਦੀਆਂ ਯਾਰਾਂ ਦੀਆਂ ਝੁੰਡੀਆਂ। ਸਾਨੂੰ ਪਾਉਣਾ ਬਿੱਲੋ ਹੱਥ, ਹਰ ਕਿਸੇ ਦੇ ਨਾ ਵਸ, ਜਿਗਰੇ ਵਾਲਾ ਹੀ ਸਾਨੂੰ ਟੱਕਰੂ।

0: your home for community. CJMR 1320.
1: ਖੌਰੇ ਬਚੂਗਾ ਪੰਜਾਬ ਜਾ ਰਹੂ ਬਾਪੂ ਕਿੰਨਾ ਚਿਰ ਬੋਝ ਢੋਂਦਾ ਰਹੂ ਆਖਰ ਨੂੰ ਜ਼ਿੰਮੇਵਾਰੀ ਪੁੱਤ ਉੱਤੇ ਹੀ ਪੈਣੀ ਹੈ ਸੋਲ ਜਿੰਦ ਕਿਵੇਂ ਬੋਝ ਇਹ ਸਹੂ।

0: where cultures connect. CJMR 1320, the voice of the city.
1: ਮਹਿੰਗੇ ਮਹਿੰਗੇ ਫੈਸ਼ਨਾਂ ਦੇ ਵੱਸ ਹੋਈ ਆ, ਏਜੀ ਉਹਦੀ 18 ਤੋਂ ਪਲੱਸ ਹੋਈ।

0: शहर दी आवाज, दिला दी पुकार, योर सिटी योर वॉइस योर रेडियो स्टार आ गया फिर तो एक बार तुहाडा अपना CJMR 1320 CJMR 1320।
1: बस खुल गई, कोली गई। और
2: अच्छा बेबे मैं चली हूँ।
3: तू कितने चली हूँ?
2: एक ही मिट्टी जी कोले जाने हो।
3: हाँ बेबे मिट्टी आंधी है।
1: कुड़े साढ़े बेले आंधा मेकअप है हे। इन्हों मुल्तानी मिट्टी कहने ने। कोई इन्हों गाची कहने है। कोई मेरे यार का गाच नहीं दास्ता
2: है। ठीक है ठीक है बेबे मैं चली भी।
1: कुड़े मेरी गल तारी
2: छोड़ दे।
1: रुक ਉਹੀ ਪੈਸੇ ਪੱਟੀ ਜਾਂਦੀ ਹੈ
4: ਮੇਰੇ ਚਾਰਜੀ ਬੱਚੇ ਹੈ ਮੈਂ ਨਹੀਂ ਦੇਖਣਾ ਉਹਨਾਂ ਨੂੰ
5: ਓਏ ਲਾਲਾ ਬੇਫਿਕਰ ਹੈ ਉਹ ਪੈਸੇ ਕਿਤੇ ਤੇਰੇ ਭੱਜੇ ਜਾਂਦੇ ਨਾ ਇਹ ਜੱਟ ਭੱਜਿਆ ਜਾਂਦਾ ਪਹੁੰਚ ਜਾਣਗੇ ਤੇਰੇ
4: ਮੇਰੀ ਗੱਲ ਸੁਣ ਮੇਰੇ ਪੈਸੇ ਪਹੁੰਚਾ ਦੀ ਯਾਰ ਮੈਂ ਬਾਰ ਬਾਰ ਨਹੀਂ ਆਉਣਾ
5: ਓਏ ਲਾਲਾ ਹੌਲੀ ਕਰ ਪਰਵਾਹ
4: ਹਾਂ ਹਾਂ ਠੀਕ
3: ਤੈਨੂੰ ਕੀ ਹੋ ਗਿਆ ਕੀ ਭੁੱਲ ਗਈ
2: ਭੁੱਲੀ ਕੁਛ ਨਹੀਂ ਬੇਬੇ ਮੈਂ ਸੋਚ ਰਹੀ ਸੀਗੀ ਬਿਊਟੀ ਪਾਰਲਰ ਤੋਂ ਮੈਂ ਜਾਣੀ ਰਹਿੰਦੀ ਹਾਂ ਅੱਜ ਤੁਹਾਡੀ ਮਿੱਟੀ ਦਾ ਜਾਦੂ
1: ਲੈ ਦੇਖ ਲੈ ਲੈ ਫੜ ਪੁੱਤ ਲੈ ਫੜ ਲੈ

ਰਾਜਿੰਦਰ ਜੀ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ, ਅਬੀ ਫਤਿਹ ਗੜੀ ਦਾ ਲਿਖਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰਕ ਸੌਂਗ ਹੈ ਜਿਹੜਾ ਬਹੁਤ ਜਲਦੀ ਟੀਵੀ ਤੋਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲਾ ਹੈ। ਸੋ ਤੁਸੀਂ ਰੱਜ ਕੇ ਸੌਂਗ

0: ਕਿ ਫੂਕਣਾ ਇਹੋ ਜੀ
1: ਓਏ ਹਿਲਰੀ ਵੈਨਿਟੀ ਫਾਈਨਲੀ ਸਾਡਾ ਸ਼ੋਅ ਸਰਦਾਰ ਨਾਲ ਬਿਠਾਏ ਹੋਏ ਦੇਖ ਲੋ ਫਿਰ ਰੋਮ ਆਪਣਾ ਹੀ ਹੈ ਵੱਖਰਾ ਬਾਕੀ ਆਪਣਾ ਸ਼ੂਟ ਪੂਰਾ ਹੋ ਚੁੱਕਾ ਜੋ ਦੱਸ ਚੁੱਕੇ ਹੋਣੇ ਆ ਸ਼ਿੰਦਾ ਭਾਈ ਦਾ ਸ਼ੂਟ ਸੀਗਾ ਐਬੀ ਭਾਈ ਦੇ ਲਿਰਿਕਸ ਸੀਗੇ ਹੈ ਸ਼ਿੰਦਾ ਭਾਈ ਦਾ ਮਿਊਜ਼ਿਕ ਸੀਗਾ ਵੀਡੀਓ ਆਪਾਂ ਕਰਤੀ ਸ਼ਿੰਦਾ ਭਾਈ ਨੂੰ ਵੀਡੀਓ ਵੀ ਆਪ ਕਰਦੇ ਇੱਕ ਦੋ ਤਿੰਨ
2: For culture, community, and unity here on CJMR 1320.
3: ਆ ਗਿਆ ਮੇਰਾ ਪੁੱਤ
4: ਬੇਬੇ ਆ ਖੋਟਾ ਸਿੱਕਾ ਕੀ ਹੁੰਦਾ
3: ਖੋਟਾ ਸਿੱਕਾ ਹੁੰਦਾ ਜਿਹੜਾ ਕਿਤੇ ਨੀ ਚੱਲਦਾ
4: ਤੇ ਫਿਰ ਬੇਬੇ ਮੈਂ ਤਾਂ ਭੱਜਦਾ ਵੀ ਹਾਂ ਮੈਨੂੰ ਸਾਰੇ ਖੋਟਾ ਸਿੱਕਾ ਕਹਿੰਦੇ ਰਹਿੰਦੇ ਆ
3: ਮੇਰਾ ਪੁੱਤ ਤਾਂ ਖਰਾ ਸਿੱਕਾ ਹੈ ਤੇ ਜਿਹੜੇ ਖਰੇ ਤੇ ਹਿੰਮਤੀ ਹੁੰਦੇ ਆ ਨਾ ਜ਼ਿੰਦਗੀ ਦੀ ਦੌੜ ਚ ਸਾਰਿਆਂ ਤੋਂ ਅੱਗੇ ਨਿਕਲ ਜਾਂਦੇ ਮੇਰੇ ਪੁੱਤ ਨੇ ਸਾਰਿਆਂ ਨੂੰ ਪਿੱਛੇ ਛੱਡ ਜਾਣਾ ਜਾ ਨੇੜੇ ਲਾ ਰੋਟੀ ਦਿਆਂ ਚੱਲ

0: music, baby.
1: Your voice, your community, your culture. This is CJMR 1320, the voice of the city.
2: ਉਹ ਇੱਕ ਦਿਨ ਬੈਠਾ ਮੈਂ ਸੋਚਾਂ ਮੈਨੂੰ ਹੋਈ ਬੜੀ ਹੈ।

0: Music, baby.
1: Your home for culture, community, and unity here on CJMR 1320.
2: ਉਹ ਇੱਕ ਦਿਨ ਬੈਠਾ ਮੈਂ ਸੋਚਾਂ ਮੈਨੂੰ ਹੋਈ ਬੜੀ ਹੈਰਾਨੀ।

0: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR 1320
1: I'm a proud boy.
2: ਹੋਇਆ ਜੇ ਜੱਟਾਂ ਵਾਲੀ ਕਰਨੀ ਆ ਹੋਰਾਂ ਨੂੰ ਖੂੰਜੇ ਲਾਉਣ ਲੱਗੇ ਆ ਉਹ ਸੱਟ ਕਰ ਲਓ ਬਾਜ ਸਪੀਕਰਾਂ ਦੀ ਆ ਮੂਸੇ ਆ

ਸਦਾ ਸ਼ਹਿਰਾਂ ਵਾਂਗੂ ਬੁੱਕਦੇ ਆ, ਡਰ ਕੇ ਗੁਮਨਾਮੀ ਨਹੀਂ ਕਰਦੇ। ਅਸੀਂ ਚੰਡੇ ਹੋਇਆ ਬਾਕੀਆਂ ਦੇ, ਨਖਰੇ ਦੀ ਗੁਲਾਮੀ ਨਹੀਂ ਕਰਦੇ। ਮਿੱਠ ਬੋਲੜੇ ਬਿਜਨਸ ਮੈਂ ਨਹੀਂ, ਜੋ ਮੋਹਰੀ ਨੇ ਵੜਿਆਈਆਂ ਚ ਜੱਟ ਫੋੜ ਅਰਜਣਾ ਵਾਲੇ ਆ। ਬੜੇ ਭੜੇ ਧੱਕੇ ਛਾਈਆਂ ਚ, ਬੜੇ ਭੜੇ ਧੱਕੇ ਛਾਈਆਂ ਚ।

ਕਲਮ ਲੱਭ ਗਈ ਲਿਖ ਲਿਖ ਕਰਤੀ ਤਬਾਹੀ ਰੱਖ ਰੋ ਕੱਲਾ ਕੱਲਾ ਬੋਲਦੇ ਲਹਿਟ ਕਰਦਾ ਖੂਨ ਵਾਲੀ ਵਰਤਾ ਸਿਆਹੀ ਰੱਖ ਰੋ ਬੈਰੀਆਂ ਦੇ ਮੂੰਹਾਂ ਉੱਤੇ ਲਾ ਦੇ ਤਾਲੇ ਨੇ।

0: where culture lives. This is CJMR 1320, the voice of the city.
1: ਮਾੜਾ ਟਾਈਮ ਨਾ ਕਦੇ ਵੀ ਭੁੱਲੀਏ ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ ਸਾਡਾ ਟੈਲੈਂਟ ਝਲਕੇ ਤਗਮੇ ਟੰਗ

ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ। ਹੁਣੀ ਕਈਆਂ ਦੇ ਉਹ ਪੈਂਦੀ ਤੇ ਉੜੀ ਦੇਖ ਕੇ, ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ ਧੜਕਾਂ।

ਫਤਿਹ ਗੜ ਸਾਹਿਬ ਜਾ ਕੇ ਪੱਲਾ ਅੱਡੀਦਾ, ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨੀ, ਕਿਰਤ ਕਰੀ ਦੀ ਦਿਲ ਜਾਣ ਲਾ ਕੇ ਜੀ, ਗੱਲਾਂ ਨਾਲ ਟਾਹਣੇ ਕਦੇ ਵੱਡੇ ਨੀ।

тільки не знаю, чи хочеш моє серце навіки і цю душу глибоко.

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।

ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ, ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ 12 ਵਜੇ ਤੱਕ ਰਹੇਗਾ। ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ ਹੈ ਕਿ ਪਹਿਲੀਆਂ ਖ਼ਬਰਾਂ ਰੀਮਾ ਗੁਗਲਾਨੀ ਜੀ ਪੇਸ਼ ਕਰਨਗੇ, ਰਾਸ਼ਟਰੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਪੱਧਰ ਦੀਆਂ ਖ਼ਬਰਾਂ ਮੈਂ ਤੁਹਾਡੀ ਸੇਵਾ ਚ ਪੇਸ਼ ਕਰਾਂਗਾ। ਸਰਦਾਰ ਜਸਬੀਰ ਸਿੰਘ ਜੀ ਪੱਟੀ ਹਾਜ਼ਰ ਹੋਣਗੇ, ਉਸ ਤੋਂ ਬਾਅਦ ਏਸ਼ੀਅਨ ਵਿਜ਼ਨ ਦੇ ਵਿਚ ਕੈਨੇਡਾ ਵਾਈਡ ਖ਼ਬਰਾਂ, ਅਰਸ਼ ਅਤੇ ਨਾਲ ਦੀ ਨਾਲ ਵੀਰ ਰਣਜੀਤ ਰਾਣਾ ਜੀ ਤੁਹਾਡੇ ਲਈ ਫਿਰ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੋਣਗੇ। 12 ਵਜੇ ਤੱਕ ਸਟੂਡੀਓ ਦੇ ਨੰਬਰ ਨੇ 905-813-1320, 905-813-1320। ਪ੍ਰਾਇਕ੍ਰਮ ਬਰਾਏ ਮਿਹਰਬਾਨੀ ਜਿਸ ਮਾਧਿਅਮ ਦੇ ਨਾਲ ਤੁਸੀਂ ਸਾਡੇ ਇਸ ਚੈਨਲ ਨੂੰ ਸੁਣ ਦੇਖ ਰਹੇ ਹੋ, ਆਪਣੇ ਵਰਗੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਉਸ ਦੀ ਸਾਂਝ ਪਾ ਉਨ੍ਹਾਂ ਨੂੰ ਦੱਸ ਦਵੋ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਜਾਣ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਲਓ ਪੇਸ਼ ਨੇ ਖ਼ਬਰਾਂ ਚੋਣਵੀਆਂ, ਜਿਨ੍ਹਾਂ ਨੂੰ ਲੈ ਕੇ ਰੀਮਾ ਗੁਗਲਾਨੀ ਜੀ ਹਾਜ਼ਰ ਨੇ। ਸਪੋਂਸਰ ਬਾਏ ਲੋਟਸ ਫਿਰਨ ਹੋਮ, 121 ਸਿਟੀ ਵਿਰੈਕਸਟਲ, 3-4 ਬਲਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਬੜੇ ਹੀ ਜਿੱਥੇ ਰੀਜਨੇਬਲ ਤੇ ਰੇਟ ਤੇ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਥੇ ਤੁਹਾਡੀਆਂ ਧਾਰਮਿਕ

0: ਰੀਤਾਂ ਤੇ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿਚ ਤੁਸੀਂ ਆਪਣੀ ਭਾਸ਼ਾ ਚ ਗੱਲਬਾਤ ਕਰ ਸਕਦੇ ਹੋ। ਲੋ ਨੰਬਰ ਨੋਟ ਕਰ ਲੋ, ਲੋਟਸ ਫਿਰਨ ਹੋਮ 647-547-88-88। ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ 7% ਦਰ ਦੇ ਨਾਲ ਬਣਿਆ ਰਹੇਗਾ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲਾ ਅਰਥਚਾਰਾ। ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਚ ਸ਼ਾਮਲ। ਪਰਵਿੰਦਰ ਚੋਟਾ ਕਤਲ ਕੇਸ ਵਿਚ ਪਹਿਲੀ ਗ੍ਰਿਫ਼ਤਾਰੀ, ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਦੀ ਦੁਕਾਨ ਦੀ ਹੋਈ ਭੰਨ ਤੋੜ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਆਵਜ਼ੇ ਦੇ ਲਈ 750 ਕਰੋੜ ਦਾ ਬਜਟ ਨਿਰਧਾਰਿਤ। ਆਮ ਆਦਮੀ ਪਾਰਟੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਵਧੀਆ ਮੁਸ਼ਕਲਾਂ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੌਮਾਂਤਰੀ ਮੁਦਰਾ ਫੰਡ IMF ਨੇ ਦੁਨੀਆ ਦੀ ਅਰਥ ਵਿਵਸਥਾ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਮੁਤਾਬਕ ਇਸ ਸਾਲ ਦੁਨੀਆ ਦੀ ਕੁੱਲ ਆਰਥਿਕ ਵਾਧਾ ਦਰ 3.1% ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ 3.5% ਨਾਲੋਂ ਥੋੜੀ ਜਿਹੀ ਘੱਟ ਹੈ। ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਅਤੇ ਮਹਿੰਗਾਈ ਦੇ ਬੋਝ ਦੇ ਬਾਵਜੂਦ ਆਰਟੀਫਿਸ਼ਲ ਇੰਟੈਲੀਜੈਂਸ ਦੀ ਵੱਧਦੀ ਮੰਗ ਨੇ ਦੁਨੀਆ ਦੀ ਆਰਥਿਕਤਾ ਨੂੰ ਸੰਭਾਲਣ ਚ ਮਦਦ ਕੀਤੀ ਹੈ। ਅਨੁਮਾਨ ਹੈ ਕਿ ਇਸ ਸਾਲ ਤੇਲ ਦੀਆਂ ਕੀਮਤਾਂ $96 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਨੇ, ਜਿਸ ਦੇ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈ। ਭਾਰਤ 7% ਵਾਧਾ ਦਰ ਦੇ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥ ਵਿਵਸਥਾ ਬਣਿਆ ਰਹੇਗਾ। ਦੂਜੇ ਪਾਸੇ ਚੀਨ ਦੀ ਵਾਧਾ ਦਰ 4.5% ਅਤੇ ਅਮਰੀਕਾ ਦੀ 2.3% ਰਹਿਣ ਦਾ ਅਨੁਮਾਨ ਹੈ। IMF ਦੀ ਅਧਿਕਾਰੀ ਕ੍ਰਿਸਟੀਨਾ ਜੋਰਜੀਵਾ ਨੇ ਕਿਹਾ ਕਿ AI ਕਾਰਨ ਦੁਨੀਆ ਭਰ ਦੇ ਵਿਚ ਲਗਭਗ 40% ਨੌਕਰੀਆਂ ਤੇ ਅਸਰ ਪਵੇਗਾ। ਇਸ ਦੇ ਨਾਲ ਕਈ ਨੌਕਰੀਆਂ ਬਦਲ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ। ਸੰਸਥਾ ਨੇ ਸਾਰੇ ਦੇਸ਼ਾਂ ਨੂੰ ਵੱਧੇ ਕਰਜ਼ਿਆਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਇੱਥੇ ਪਾਰਟੀ ਚ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਨਵਰੀ 2023 ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵਜੋਂ ਤੈਨਾਤੀ ਮਿਲੀ ਸੀ, ਪਰ ਕੁਝ ਹੀ ਸਮੇਂ ਤੋਂ ਬਾਅਦ ਸਿਹਤ ਦੇ ਹਵਾਲੇ ਦੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਰਹੇ ਨੇ। ਕਾਲਜ ਦੇ ਦਿਨਾਂ ਚ ਇਕੱਠੇ ਰਹੇ। ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਚ ਮਨਜੀਤ ਸਿੱਧੂ ਨੇ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515-416-303-1515।
1: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ ਦੇ ਵਿਚ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। DIG ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ। DIG ਨੇ ਕਿਹਾ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਚ ਮਦਦ ਕੀਤੀ ਹੈ। DIG ਨੇ ਕਿਹਾ ਕਿ ਪੁਲਿਸ ਨੂੰ ਮੰਗਲਵਾਰ ਸਵੇਰੇ 10:30 ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਪ੍ਰਾਇਮਰੀ ਤੌਰ ਤੇ ਲਗਦਾ ਹੈ ਕਿ ਕਤਲ ਦੇ ਵਿਚ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਗਈ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਦੇ ਲਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਚ ਲਿਆ ਗਿਆ। ਮ੍ਰਿਤਕ ਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ ਅਤੇ 2023 ਦੀ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਸਬੰਧੀ ਇਕ ਮੀਟਿੰਗ ਹੋਈ, ਜਿਸ ਵਿਚ ਸਬ ਕਮੇਟੀ ਨੇ ਸਾਰੀਆਂ ਮੰਗਾਂ ਤੇ ਚਰਚਾ ਕੀਤੀ ਤੇ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਲਈ ਇਕ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ। ਚੀਮਾ ਨੇ ਕਿਹਾ ਕਿ ਅਸੀਂ ਕੇਂਦਰ ਦੇ ਅਮਰੀਕੀ ਸਮਝੌਤੇ ਬੀਜ ਬਿੱਲ ਆਦਿ ਵਿਰੁੱਧ ਮਤਾ ਪਾਸ ਕਰਾਂਗੇ। ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਫਸਲਾਂ ਦੇ ਨੁਕਸਾਨ ਬਾਰੇ ਚੀਮਾ ਨੇ ਕਿਹਾ ਕਿ ਇਸ ਦੇ ਲਈ ਵਿਸ਼ੇਸ਼ ਬਜਟ ਰੱਖਿਆ ਜਾਣਾ ਚਾਹੀਦਾ, ਜਿਸ ਦੇ ਲਈ ਪਹਿਲਾਂ ਹੀ 750 ਕਰੋੜ ਰੁਪਏ ਰੱਖੇ ਨੇ ਤੇ ਜਿਸ ਵਿਚੋਂ ਮੁਆਵਜ਼ਾ ਦਿੱਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਤੀ ਅਧਾਰਿਤ ਵਿਤਕਰੇ ਦੇ ਦੋਸ਼ ਲਾਉਣ ਤੇ ਅਤੇ ਸਿੱਖ ਸੰਸਥਾ ਖਿਲਾਫ਼ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਅੱਜ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਦਰਜ ਕਰਾਈ ਗਈ। ਸ਼ਿਕਾਇਤ ਚ ਕਿਹਾ ਗਿਆ ਕਿ ਵਿਧਾਇਕ ਵੱਲੋਂ ਲਾਏ ਗਏ ਦੋਸ਼ ਤੱਥਾਂ ਦੇ ਉਲਟ ਨੇ ਅਤੇ ਇਨ੍ਹਾਂ ਰਾਹੀਂ ਸਿੱਖ ਸੰਸਥਾਵਾਂ ਦੇ ਅਕਸ ਨੂੰ ਢਾਲ ਲਾਉਣ ਦੇ ਨਾਲ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸ਼ਿਕਾਇਤ ਦੇ ਮੁਤਾਬਕ ਵਿਧਾਇਕ ਨੂੰ ਸਕੱਤਰੇਤ ਚ ਦਾਖਲ ਹੋਣ ਤੋਂ ਰੋਕਣ ਦਾ ਕਾਰਨ ਜਾਤੀ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿੱਖ ਸੰਸਥਾ ਪ੍ਰਤੀ ਉਨ੍ਹਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਨੇ। ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਜਾਤ ਪਾਤ ਊਚ ਨੀਚ ਵਿਤਕਰੇ ਨੂੰ ਰੱਦ ਕਰਦੇ ਨੇ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਸਰਬ ਸਾਂਝੀਵਾਲਤਾ ਬਰਾਬਰਤਾ ਅਤੇ ਮਨੁੱਖੀ ਸਤਿਕਾਰ ਤੇ ਆਧਾਰਿਤ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਸ੍ਰੀ ਮਰਦਾਨਾ 20 ਮੀਟਰ ਬੈਂਡ ਤੇ ਤੁਸੀਂ ਸੁਣੀਆਂ ਨੇ ਰੀਮਾ ਗੁਗਲਾਨੀ ਜੀ ਦੀ ਖ਼ਬਰਾਂ। ਪਹਿਲੀਆਂ ਦੂਸਰੀਆਂ ਖ਼ਬਰਾਂ ਫਿਰ ਪੇਸ਼ ਕੀਤੀਆਂ ਜਾਣਗੀਆਂ। ਮੇਰੇ ਜ਼ਬਾਨੀ ਚ ਆਉਣੀਆਂ ਖ਼ਬਰਾਂ ਲੈ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗਾ, ਪਰੰਤੂ ਇਸ ਹਿੱਸੇ ਨੂੰ ਸਪਾਂਸਰ ਕਰੇ ਸਨ ਲੋਟਸ ਫਿਲਮ ਹੋਮ, ਜਿੱਥੇ ਰੱਬ ਨਾ ਕਰੇ ਸਾਡੇ ਵਿਚੋਂ ਜਦੋਂ ਕੋਈ ਤੁਰ ਜਾਂਦਾ ਅਸੀਂ ਉਸ ਦੀਆਂ ਧਾਰਮਿਕ ਰੀਤਾਂ ਦੇ ਮੁਤਾਬਕ ਉਸ ਨੂੰ ਵਿਦਾ ਕਰਨਾ ਹੁੰਦਾ। ਬੜੇ ਰੀਜਨੇਬਲ ਰੇਟ ਤੇ ਸਰਵਿਸਿਸ ਪ੍ਰੋਵਾਈਡ ਕਰਨ ਵਾਲਾ ਨਾਮ ਦੋ ਬ੍ਰਾਂਚਾਂ ਦੇ ਨਾਲ 121 ਸਿਟੀ ਵੀਰ ਐਕਸਟਲ 3-4 ਵਿਲਕਿਚਨਰ ਦੇ ਵਿਚ ਤੁਸੀਂ ਵੀਰ ਹਰਮਿੰਦਰ ਹੰਸੀ ਜੀ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। 647-547-5481 ਨੰਬਰ ਸਾਡੇ ਕੋਲ ਵੀ ਲਿਆ ਜਾ ਸਕਦਾ ਹੈ। ਐਚ ਕੇ ਮੂਵਰਸ ਵੱਲੋਂ ਵੀ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦਾ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲੀ ਮੂਵ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਕਿਸੇ ਤਰ੍ਹਾਂ ਦੀ ਵੀ ਸਰਵਿਸ ਲੈਣ ਵਾਸਤੇ ਤੁਸੀਂ ਐਚ ਕੇ ਮੂਵਰਸ ਐਂਡ ਸਟੋਰੇਜ ਦੇ ਵੀਰ ਹਰਮਿੰਦਰ ਹੈਰੀ ਜੀ ਨੂੰ 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10 ਤੇ ਕਾਲ ਕਰ ਸਕਦੇ ਹੋ। ਨੰਬਰ 416-524-5624-1652-4704। ਕਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਇਲਾਜ ਕਰਾਉਣ ਵਾਸਤੇ ਮਿਲ ਸਕਦੇ ਹੋ ਮੀਤਾ ਓਜ਼ਾ ਜੀ ਨੂੰ। ਗੋਲਡ ਮੈਡਲਿਸਟ ਨੇ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ 647-27-27-79 ਅਤੇ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ ਵੱਲੋਂ ਵੀ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। ਦੀਵਾਲੀ ਆ ਰਹੀ ਹੈ, ਜੰਗੀ ਪੱਧਰ ਤੇ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ। ਖਾਲਸ ਸ਼ੁੱਧ ਖੋਏ ਦੀਆਂ ਬੜੀਆਂ ਮੇਡ ਇਨ ਕੈਨੇਡਾ ਦੀਆਂ ਮਿਠਾਈਆਂ ਹੀ ਆਪ ਖਾਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਦਿਓ। ਗੁਰਦੁਆਰਾ ਮੰਦਰ ਸਾਹਿਬ ਲੈ ਕੇ ਜਾਣਾ ਹੈ ਤਾਂ ਤੁਸੀਂ ਇਨ੍ਹਾਂ ਦੀਆਂ ਮਿਠਾਈਆਂ ਲਿਜਾ ਸਕਦੇ ਹੋ। 680 ਡੈਕਸਟਰ ਬੁਲੇਵਾਰਡ ਤੇ 416-679-9999 ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ। ਯਾਦਗਾਰੀ ਆਪਣਾ ਕੋਈ ਵੀ ਤੁਸੀਂ ਸਮਾਗਮ ਕਰਨਾ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸਾਊਥ ਲੈ ਕੇ 1000 ਬੰਦਿਆਂ ਦੀ ਸ਼ਾਨਦਾਰ ਪਾਰਟੀ ਦੇ ਪ੍ਰਬੰਧਾਂ ਲਈ 11-33 ਕ੍ਰੈਡਿਟ ਸਟੋਰ ਰੋਡ ਵਾਹ ਦੇ ਵਿਚ ਨੇ। ਨੰਬਰ ਟੂ ਕਾਲ 416-433-9999। ਟਾਪ ਚੋਇਸ ਇਲੈਕਟ੍ਰੋਨਿਕ, ਜਿੱਥੇ ਜਾ ਕੇ ਤੁਸੀਂ ਇੱਕ ਆਈਟਮ ਜ਼ਰੂਰ ਲੈ ਕੇ ਆਓਗੇ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਫਰਨੀਚਰ ਡਿਸਪਲੇ ਕੀਤਾ ਹੋਇਆ। ਉੱਤੇ ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਈਜ਼ ਅਤੇ ਹਾਈ ਐਂਡ ਦੇ ਅਪਲਾਇੰਸਿਸ ਦੇ ਨਾਲ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਜਿਹਦੇ ਬਾਰੇ ਤੁਹਾਨੂੰ ਡਿਟੇਲ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤੇ ਪ੍ਰੋਪਰ ਇਨਫਰਮੇਸ਼ਨ ਦੇ ਨਾਲ ਤੁਸੀਂ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਲੈਣ ਵਾਸਤੇ ਟਾਪ ਚੋਇਸ ਤੇ ਆ ਸਕਦੇ ਹੋ। ਨੰਬਰ 905-7995-0045। ਅਗਰ ਤੁਹਾਨੂੰ ਕਿਸੇ ਨੇ ਸੂ ਕਰਤਾ ਹੈ ਜਾਂ ਤੁਸੀਂ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੱਟ, ਪਰਸਨਲ ਇੰਜਰੀ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਤੁਹਾਨੂੰ ਪੈ ਰਿਹਾ ਤਾਂ ਤੁਸੀਂ ਨੈਨੂਆ ਐਂਡ ਨਿਊਫੀਜ਼ ਲਾਇਰ ਦੇ ਨਾਲ ਸੰਪਰਕ ਕਰੋ। ਗੈਰਦੀਪ ਨੈਨੂਆ ਜੀ ਨੂੰ ਗੈਰੀ ਨੈਨੂਆ ਦੇ ਨਾਲ ਤੇ ਵੀ ਜਾਣਿਆ ਜਾਂਦਾ ਔਰ ਆਪਣੇ ਕੇਸਾਂ ਦੇ ਐਕਸਪਰਟ ਹਨ। ਜਾਣਕਾਰੀ ਵਾਸਤੇ ਤੁਸੀਂ ਕਾਲ ਕਰਨਾ ਜੀ 707-7 Keel Street ਸਵੀਟ 301। ਨੰਬਰ ਟੂ ਕਾਲ 4777-93-6889। ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਵੱਲੋਂ ਇਸ ਸੈਸ਼ਨ ਨੂੰ ਸਪਾਂਸਰ ਕੀਤਾ ਜਾ ਰਿਹਾ। ਇੰਜਨ, ਟਰਾਂਸਮਿਸ਼ਨ, ਰੀਬਲਟ, ਡੀਪੀਐਫ ਕਲੀਨਿੰਗ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, A to Z ਕਿਸੇ ਤਰ੍ਹਾਂ ਦੀ ਵੀ ਮੁਰੰਮਤ ਕਰਾਉਣ ਲਈ 1 ਗੁੱਡ ਵਰਕ ਪਲੇਸ E to Bico ਦੇ ਵਿਚ ਆ ਸਕਦੇ ਹੋ। ਯੂਨਿਟ ਨੰਬਰ 5 ਸੁਖਾ ਢੇਸੀ ਤੇ ਵੀਰ ਹੈਪੀ ਬੜਿਆਲ ਜੀ ਦਾ 14 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਤੁਹਾਡੇ ਟਰੱਕ ਨੂੰ ਘੋੜੇ ਵਰਗਾ ਬਣਾ ਦੇਵੇਗਾ। ਨੰਬਰ ਟੂ ਕਾਲ 647-7697-57। ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲਰ। ਕੰਗਣ, ਕੜੇ, ਚੁਮਕੇ, ਵਾਲੀਆਂ, ਜੜਾਉ ਸੜ, ਖੂਬਸੂਰਤ ਰੈਡੋ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ, ਕਹਿ ਕੇ ਇੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਅਸ਼ੋਕ ਜਿਲਰ। 7198 ਇਰਪੁਰ ਰੋਡ, ਨੰਬਰ 905-671-4290। ਔਰ ਤੁਹਾਨੂੰ ਪਤਾ ਹੋਵੇਗਾ ਕਿ ਸ਼ਾਨੇ ਦਰਬਾਰ ਤੋਂ ਸਮੋਸਾ ਸਵੀਟਸ ਐਂਡ ਫੈਕਟਰੀ ਦਾ ਸਫ਼ਰ ਵੀ ਏਅਰਪੋਰਟ ਤੋਂ ਹੀ ਸ਼ੁਰੂ ਹੋਇਆ। ਔਰ ਸਮੋਸਾ ਐਂਡ ਸਵੀਟਸ ਫੈਕਟਰੀ ਨਾਰਥ ਅਮਰੀਕਾ ਨੀ ਵਰਲਡ ਫੇਮਸ ਹੈ। ਦੀਵਾਲੀ ਮੇਲੇ ਦੀਆਂ ਤਿਆਰੀਆਂ ਬਾਈ ਸੰਧੂ ਸਾਹਿਬ ਵੱਲੋਂ ਵਿੜ ਦਿੱਤੀਆਂ ਗਈਆਂ ਨੇ। 10,970 ਏਅਰਪੋਰਟ ਰੋਡ, 10,615 ਬਿਰਾਮੀ ਰੋਡ ਤੇ ਨਾਲ ਨਾਲ ਮੇਲਾ ਲੱਗੇਗਾ। 1850 ਆਲਮੀ ਰੋਡ ਦੇ ਇਨਡੋਰ ਉਨ੍ਹਾਂ ਦੇ ਜੀ ਹਾਂ ਵਧੀਆ ਸਪੈਸ਼ਲ ਤਾਲੀ ਜੋ ਬਣਾਇਆ ਜਾਂਦਾ ਬੈਂਕਟ ਹਾਲ ਦੇ ਵਿਚ ਪ੍ਰਬੰਧ। ਸਮੋਸਾ ਸਵੀਟਸ ਐਂਡ ਫੈਕਟਰੀ 416-213-1165 ਤੇ ਤੁਸੀਂ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਪਹਿਲਾਂ ਬੁੱਕ ਕਰ ਸਕਦੇ ਹੋ। NRI ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ? ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਪੂਰੇ ਵਿਸ਼ਵ ਦੇ ਵਿਚ ਮਸ਼ਹੂਰ ਨਾਮ ਹੈ NRI ਮੈਰਿਜ ਬਿਊਰੋ। 647-888-6000। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਲ ਖਾਸ ਭਰੋਸੇਯੋਗ ਸਰਵਿਸ ਲਈ ਰੇੜਾਸਨ ਤੇ ਮਿਗਲੋਗਲ ਅੰਧੇਰੀ ਦੇ ਵਿਚ ਲੰਬੇ ਸਮੇਂ ਤੋਂ ਪਰਖਿਆ ਹੋਇਆ ਨਾਮ 24 ਘੰਟਿਆਂ ਦੇ ਅੰਦਰ ਸੀਜਨ ਆ ਰਿਹਾ, ਤੁਸੀਂ ਇੰਡੀਆ ਜਾਣਾ, ਡਾਇਰੈਕਟ ਆਪਣੇ ਖਾਤੇ ਚ ਪੈਸੇ ਭੇਜੋ। ਲੁਧਿਆਣਾ ਟ੍ਰੇਡਿੰਗ ਇੰਕ 905-909-5904-00 ਤੇ ਕਾਲ ਕੀਤੀ ਜਾ ਸਕਦੀ ਹੈ। ਸੀਜਨ ਜਾਂਦਾ ਲੱਗ ਰਿਹਾ ਜੀ, ਸਬਜ਼ੀਆਂ ਜਿਹੜੀਆਂ ਨੇ ਮਾੜੀ ਜਿਹੀ ਠੰਡ ਪੈ ਗਈ ਜਿੱਦਣ ਕਿਤੇ ਤਾਂ ਫਿਰ ਸੀਜ਼ਨ ਖਤਮ ਤੇ ਫਿਰ ਆਪਾਂ ਨੂੰ ਉਹੀ ਪੁਰਾਣੀਆਂ ਸਬਜ਼ੀਆਂ ਤੇ ਮੁੜਨਾ ਪੈਣਾ। ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਖਾਣ ਦਾ ਮੌਸਮ ਹੈ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਟਮਾਟਰ, ਛਲੀਆਂ ਅਤੇ ਸਿਮਲਾ ਮਿਰਚਾਂ, ਬਤਾਊ, ਸ਼ਲਗਮ ਆਦਿ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਕੈਲੇਡਨ ਸਬਜ਼ੀ ਫਾਰਮ ਤੇ। ਇਕ ਮੈਂ ਤੁਹਾਨੂੰ ਨੁਕਤੇ ਦੀ ਗੱਲ ਦੱਸਾਂ, ਇਹਨਾਂ ਦੀਆਂ ਲੌਕੀ ਜਿਹੜੀਆਂ ਮਿਰਚਾਂ ਨੇ ਨਾ ਛੋਟੀਆਂ ਹਰੀਆਂ ਮਿਰਚਾਂ, ਗ੍ਰੈਂਡ ਕਰਕੇ ਤੇ ਫਰਿੱਜ ਦੇ ਵਿਚ ਰੱਖ ਲਓ, ਚਿਮਚਾ ਕੱਢਿਆ ਤੇ ਸਬਜ਼ੀ ਚ ਪਾਇਆ ਤੇ ਸਾਰਾ ਸਾਲ ਬੰਨੇ। ਸਾਗ ਬਣਿਆ ਬਣਾਇਆ ਲੈਣਾ ਜਾਂ ਤੁਸੀਂ ਘਰ ਲਿਆ ਕੇ ਬਣਾਉਣਾ, ਉਹ ਤੁਹਾਡੀ ਮਰਜ਼ੀ ਹੈ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਤੋਂ ਇਲਾਵਾ ਫੋਲਡਿੰਗ ਬੈਡ, ਨਰਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ। ਲੋਕ ਸਰੋਂ ਦਾ ਸਾਗ ਵੀ ਥੋੜਾ ਜਿਹਾ ਅੱਧ ਪੱਕਾ ਕਰਕੇ ਰੱਖ ਲੈਂਦੇ ਨੇ, ਬਾਅਦ ਚ ਕੱਢ ਕੇ ਤੜਕਾ ਲਾ ਲੈਂਦੇ ਨੇ। 100-200-400 ਗੁਸਲ ਲੈਣੀ ਹੈ, ਨੋ ਪ੍ਰੋਬਲਮ, ਵਾਜਬ ਰੇਟ ਤੇ ਮਿਲੇਗੀ। ਦਿਓ ਰੰਗਲਾ ਪੰਜਾਬ ਦਾ ਹਵਾਲਾ 12050 ਏਅਰਪੋਰਟ ਰੋਡ, ਨੰਬਰ 905-840-9000। ਰੇਡਸ ਫਰਨੀਚਰ ਕੌਣ ਨਹੀਂ ਜਾਣਦਾ, ਯੈਸ ਮੈਨ ਰੋਹਿਤ, ਨਿਰਾਸ਼ ਨਹੀਂ ਕਰਦੇ, ਬਲਕਿ ਐਡਰੈਸ ਲੈ ਕੇ ਕਹਿੰਦੇ ਨੇ ਬਈ ਭੇਜੋ ਫਰਨੀਚਰ ਇਹਨਾਂ ਦੇ ਘਰ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। 5200 ਡਿਕਸੀ ਮੈਥਿਸਨ ਤੇ ਵਾਕਿਆ ਨੇ 905-232-74-99 ਅਤੇ ਘਰ ਦੀ ਰੈਨੋਵੇਸ਼ਨ ਕਰਨ ਤੋਂ ਪਹਿਲਾਂ ਹਰ ਇਕ ਚੀਜ਼ ਤੇ ਢੇਰ ਸਾਰੀ ਸੇਵਿੰਗ ਲਈ ਹੋਮ ਫਿਕਸ ਤੇ ਗੇੜਾ ਮਾਰਨਾ ਪਵੇਗਾ। ਇਫ ਯੂ ਨੀਡ ਯੋਰ ਹੋਮ ਫਿਕਸ, ਵਿਜਿਟ ਹੋਮ ਫਿਕਸ, 2657 ਨੰਡਾ ਸਟਰੀਟ, ਵੈਸਟ 20 ਡੈਲਟਾ ਪਾਰਕ, ਬੁਲੇਵਾਰਡ, ਬਰੈਂਪਟਨ। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸਲੇਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ ਹੋਮ ਫਿਕਸ ਤੇ ਆ ਜਾਂਦੇ ਹੋ, ਨੰਬਰ 905-796-2555। ਅਗਲੀਆਂ ਖ਼ਬਰਾਂ ਪੇਸ਼ ਕਰਾਂ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ। ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕਿਧਰੇ ਕੋਈ ਟਿਕਟ ਮਿਲ ਗਈ, ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰ ਲਿਕੋ ਲਾਇਸੈਂਸ, ਐਪਟੀਓ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਗੋਡ ਮੈਟਰ, ਗੱਲ ਕੀ ਸਪੀਡਿੰਗ ਆਦਿ ਟਿਕਟ ਮਿਲ ਗਈ। 34 ਵਰਿਆਂ ਦਾ ਐਕਸਪੀਰੀਅੰਸ ਲੈ ਕੇ 7920 ਫਰੰਟੇਰੀ ਸਟਰੀਟ, ਯੂਨਿਟ 43 ਦੇ ਵਿਚ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, 416-716-34-61 ਤੇ ਕਾਲ ਕੀਤੀ ਜਾ ਸਕਦੀ ਹੈ। ਜੀ ਹਾਂ, ਮਹਿੰਗਾਈ ਦੀ ਇਸ ਰੁੱਤ ਵਿਚ ਸੀ ਕੇ ਲਿਕੁਇਡੇਸ਼ਨ ਨੇ ਰੇਟ ਉਹੀ ਕਰਤੇ ਜਿਹੜੇ ਅੱਜ ਤੋਂ 20 ਵਰੇ ਪਹਿਲਾਂ ਹੁੰਦੇ ਸੀ। 100 ਦੇ 2 ਕੰਬਲ $50 ਦਾ, ਇੱਕ ਲੈਣਾ ਤੇ ਇੱਕ ਮਿਲੇਗਾ, 2 ਲਓਗੇ ਤੇ ਤੀਜਾ ਬਿਲਕੁਲ ਫ੍ਰੀ ਮਿਲ ਜਾਏਗਾ। ਬਾਏ 2 ਗੈਟ 1 ਫ੍ਰੀ, ਬੀ ਸਮਾਰਟ। $50 ਦਾ ਇੱਕ ਕੰਬਲ, 200 ਦੇ ਤੀਜਾ ਫ੍ਰੀ। 16 ਪੀਸ ਡਿਨਰ ਸੈੱਟ, 70 ਵਾਲਾ 35 ਦਾ। ਰੇਡੀਓ ਗੁਰਬਾਣੀ ਵਾਲੇ 100 ਦੇ 5, ਕੋਈ 25 ਦਾ ਵੇਚਦਾ, ਕੋਈ 20 ਦਾ ਵੇਚਦਾ। ਮਲਾਈਆਂ ਖਤਮ, 100 ਦੇ 5। ਕੰਫਰਟ ਸੈੱਟ $20 ਦਾ, ਪਰਫਿਊਮ 3 $20 ਦੇ, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਮਾਈਕ੍ਰੋਵੇਵ ਸਿਰਫ $79 ਦਾ, ਇਸ਼ਦੀ ਆਇਰਨ $20 ਦੇ, ਬਿੜੇ $15 ਦਾ, ਹੋਨੀ ਵੈਲ ਦਾ ਟਾਵਰ ਫੈਨ ਮਾਰਕੀਟ ਦੇ ਵਿਚ $100 ਦਾ ਮਿਲਦਾ, ਇਥੋਂ $30 ਦਾ ਮਿਲੇਗਾ। ਬ੍ਰਾਂਡਡ ਜੈਕਟ $15 ਦੀਆਂ, ਬੱਚਿਆਂ ਦੇ ਸਾਰੇ ਟੋਏ 50% ਆਫ, ਟ੍ਰਾਈਸਾਈਕਲ ਬੱਚਿਆਂ ਵਾਸਤੇ ਸਿਰਫ ਤੇ ਸਿਰਫ $40 ਦਾ। 7 ਪੀਸ ਗਲਾਸ ਵਿਦ ਵਿਸਕੀ ਬੋਟਲ, ਬੋਟਲ ਚ ਵਿਸਕੀ ਨਹੀਂ ਹੈ, ਇਹ ਗਿਫਟ ਸੈੱਟ ਹੈ, $20 ਦਾ, ਅਤੇ $150 ਦੀ ਟੋਟਲ ਸ਼ਾਪਿੰਗ ਹੋਗੀ ਤਾਂ ਇਹ ਗਿਫਟ ਸੈੱਟ ਤੁਹਾਨੂੰ ਫ੍ਰੀ ਫ੍ਰੀ ਫ੍ਰੀ ਮਿਲ ਜਾਵੇਗਾ। 31 ਮੈਲਣੀ ਅਤੇ ਸਟੀਲ ਦੇ ਉੱਤੇ ਸਿੱਕ ਲਿਕੁਇਡੇਸ਼ਨ, ਨੰਬਰ 905-405-5555 ਤੇ ਲੋ ਪੇਸ਼ ਕਰਾਂ ਚੋਣਵੀਆਂ ਖ਼ਬਰਾਂ। ਅਗਰ ਤੁਸੀਂ ਪ੍ਰੋਗਰਾਮ ਨੂੰ ਜਿਸ ਵੀ ਏਰੀਏ ਦੇ ਵਿਚ ਸੁਣ ਰਹੇ ਹੋ ਸਾਨੂੰ ਤੁਸੀਂ ਦੱਸੋਗੇ, ਅਸੀਂ ਤੁਹਾਡੇ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। ਤੇ ਖ਼ਬਰਾਂ ਦੇ ਇਸ ਹਿੱਸੇ ਨੂੰ ਸੰਧੂ ਡੈਂਟੈਸਟਰੀ ਤੋਂ ਡਾਕਟਰ ਸੁਸ਼ਪਾਲ ਸਿੰਘ ਸੰਧੂ ਤੇ ਉਨ੍ਹਾਂ ਦੀ ਟੀਮ ਹਾਈ ਐਂਡ ਦੀ ਲੈਬ ਵੱਲੋਂ ਸਪਾਂਸਰ ਕੀਤਾ ਜਾ ਰਿਹਾ। 4550 ਈਬਨਜ਼ ਰੋਡ ਬਰੈਂਪਟਨ ਅਤੇ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਦੇ ਵਿਚ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਕੰਮਾਂ ਲਈ ਸਾਰੀਆਂ ਸੋਰਸ ਕੰਪਨੀਆਂ ਡੀਲ ਕਰਨ ਵਾਲਾ ਨਾਮ ਹੈ ਸੰਧੂ ਡੈਂਟੈਸਟਰੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਜੀ ਸੰਧੂ। 905-794-5657 ਬੈਸਟ ਰੈਨੋਵੇਸ਼ਨ। ਪਰਮਿਟ ਲੈ ਕੇ ਕੋਈ ਕੰਮ ਕਰਾਉਣਾ ਘਰ ਦੀ ਰੈਨੋਵੇਸ਼ਨ ਦਾ ਕੰਮ, ਬੈਸਟ ਰੈਨੋਵੇਸ਼ਨ ਔਨ ਟਾਪ। ਨੋਟ ਕਰੋ, ਸਰਦਾਰ ਸਤਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਘਰ ਦੀ ਬੇਸਮੈਂਟ ਲੀਕ ਹੋ ਰਹੀ ਹੈ ਤੇ ਸਦਾ ਵਾਸਤੇ ਲੀਕਾਂ ਬੰਦ, ਝੀਕਾਂ ਬੰਦ ਕਰਨ ਵਾਸਤੇ ਕਾਲ ਕਰ ਲਿਓ 416-451-4565 ਤੇ ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ। ਏ ਜ਼ੈਡ ਡਰਾਈਵਰ ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕੇ ਰਨ ਨੇ। ਮੱਛਾਂ ਨੂੰ ਤਾ ਦੇ ਕੇ ਲਰੈਡੋ ਤੇ ਟੈਕਸ ਨੂੰ ਚੱਲਣਾ, ਸਟੱਡੀ ਮਾਈਲਜ਼, ਰਿਲਾਇਬਲ ਵਰਕ ਤੇ ਪੇਮੈਂਟ ਆਉਂਦਿਆਂ ਹੀ ਟਾਪ ਦੀ ਮਿਲਣੀ ਹੈ ਜੀ। ਸੰਦੀਪ ਜੀ ਨੂੰ ਕਾਲ ਕਰੋ 416-903-8390 416-903-8390 ਤੇ ਕਾਲ ਕੀਤਾ ਜਾ ਸਕਦਾ। ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਟੂਡੀਓ ਦੇ ਨੰਬਰ ਨੇ 905-813-1320 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਲੋਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ ਤੋਂ ਪਹਿਲਾਂ ਮੈਂ ਦੱਸ ਦੂਆਂ ਕਿ ਪੀਜ਼ਾ ਮਸ਼ੀਨ ਤੇ ਫਿਰ ਚੱਲ ਗਈ ਜੀ ਬੜੀ ਜ਼ਬਰਦਸਤ ਡੀਲ। ਇਹ ਡੀਲ ਉਹ ਹੈ ਜਿਹਨੇ ਇੱਕ ਵਾਰੀ ਪੀਜ਼ਾ ਖਾ ਲਿਆ ਮੁੜ ਕੇ ਉੱਥੇ ਹੀ ਜਾਂਦਾ। ਕਿੱਥੇ? ਪੀਜ਼ਾ ਮਸ਼ੀਨ ਟੂ ਫਿਲੋਸਫਰ ਸਟੇਲਸ ਬਰੈਂਪਟਨ ਹਾਸਪਿਟਲ ਦੇ ਬਿਲਕੁਲ ਲਾਗੇ। ਟੂ ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ ਫੋਰ ਟੋਪਿੰਗ ਦੇ ਨਾਲ। ਜੇਕਰ ਤੁਸੀਂ ਡਿਪਿੰਗ ਸਾਸ ਨਹੀਂ ਲੈਣੀ ਹੈ ਤਾਂ ਬੱਚਿਆਂ ਵਾਸਤੇ 1 pound ਓਵਨ ਬੇਕ ਪਟੈਟੋ ਵੈਜ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ। ਪਿਕਅਪ ਸਪੈਸ਼ਲ $24 ਤੇ 99 cents ਨੰਬਰ 905-490-1222।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
0: ਆਕਾਸ਼ਵਾਣੀ 1320 ਮੀਟਰ ਬੈਂਚ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਮੈਂ ਆਪ ਜੀ ਦਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਪੇਸ਼ ਕਰਾਂਗੇ ਚੰਦ ਚੋਣਵੀਆਂ ਖ਼ਬਰਾਂ। CJMR 1320 ਅੱਜ ਦੀ ਇਸ ਮਹਿਫਲ ਦੇ ਵਿਚ ਲਓ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਚੋਣਵੀਆਂ ਖ਼ਬਰਾਂ। ਕੈਨੇਡਾ ਦੀ ਇਮੀਗ੍ਰੇਸ਼ਨ ਦੀ ਨਵੀਂ ਨੀਤੀ ਜਾਰੀ ਹੋ ਗਈ ਹੈ। 2026-2028 ਦੌਰਾਨ ਹਰ ਸਾਲ 380,000 PR ਦਾ ਟੀਚਾ ਫੈਡਰਲ ਹਾਈ ਸਕਿੱਲਡ ਅਤੇ ਸਬਾਈ ਨਾਮਜ਼ਦਗੀ ਪ੍ਰੋਗਰਾਮਾਂ ਤੇ ਖਾਸ ਧਿਆਨ ਰੱਖਿਆ ਗਿਆ। ਯੋਜਨਾ ਮੁਤਾਬਕ 26-27 ਤੇ 2028 ਵਿਚ ਹਰ ਸਾਲ 380,000 ਨਵੇਂ 27 ਨਿਵਾਸੀਆਂ ਨੂੰ ਦਾਖਲਾ ਦੇਣ ਦਾ ਟੀਚਾ ਹੈ। ਇਸ ਦੀ ਨਿਰਧਾਰਿਤ ਹੱਦ 350,000 ਤੋਂ 420,000 ਤੱਕ ਹੈ। ਦੂਜੇ ਪਾਸੇ 27 ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਨਵੀਂ ਆਮਦ ਦਾ ਟੀਚਾ 2026 ਵਿਚ 385,000 ਤੋਂ ਘਟਾ ਕੇ 27-28 ਵਿਚ 370,000 ਸਾਲਾਨਾ ਕਰਨ ਦੀ ਯੋਜਨਾ। ਜ਼ਿਆਦਾ ਡਿਟੇਲ ਰਾਤ ਦੇ ਪ੍ਰੋਗਰਾਮ ਦੇ ਵਿਚ ਖੁੱਲ ਕੇ ਸਾਂਝੀ ਕੀਤੀ ਜਾਵੇਗੀ। ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਵਿਚ ਸਿੱਖ ਵਿਰੋਧੀ ਨਫ਼ਰਤ ਖਿਲਾਫ਼ ਇਤਿਹਾਸਕ ਮਤਾ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਬਰੋਜ਼ ਹਲਕੇ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵਿਧਾਇਕ ਦਲਜੀਤ ਪਾਲ ਬਰਾੜ ਵੱਲੋਂ ਪੇਸ਼ ਕੀਤਾ ਗਿਆ ਸਿੱਖ ਵਿਰੋਧੀ ਨਫ਼ਰਤ ਖਿਲਾਫ਼ ਖੜੇ ਹੋਣਾ ਸਿਰਲੇਖ ਵਾਲਾ ਮਤਾ ਮੈਨੀਟੋਬਾ ਦੀ ਵਿਧਾਨ ਸਭਾ ਦੇ ਵਿਚ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਮਤੇ ਰਾਹੀਂ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਸਲਵਾਦ, ਧਾਰਮਿਕ ਵਿਤਕਰੇ ਅਤੇ ਅਸਹਿਣਸ਼ੀਲਤਾ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਹੈ। ਮਤਾ ਨੋਟਿਸ ਨਵੰਬਰ 16 ਵਜੋਂ ਪੇਸ਼ ਕੀਤਾ ਗਿਆ ਸੀ। ਉਧਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਲਈ ਦਰਜਾ ਹਰਦ ਕਰਨ ਖਿਲਾਫ਼ ਅਪੀਲ ਕਰਨ ਦੀ ਸਮੇਂ ਸੀਮਾ ਨੂੰ ਘਟਾ ਦਿੱਤਾ ਹੈ ਤੇ ਜਿਸ ਨਾਲ ਵੱਡੀ ਗਿਣਤੀ ਵਿਚ ਦੇਸ਼ ਨਿਕਾਲਾ ਦਿੱਤੇ ਜਾਣ ਦਾ ਡਰ ਬਣ ਗਿਆ। ਨਵੀਂ ਨੀਤੀ ਦੇ ਤਹਿਤ ਅੱਜ ਤੋਂ ਲਾਗੂ ਹੋਈ ਸ਼ਰਨਾਰਥੀਆਂ ਲਈ ਆਪਣੀ ਸਥਿਤੀ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਦੀ ਸਮਾਂ ਸੀਮਾ 30 ਦਿਨ ਤੋਂ ਘਟਾ ਕੇ ਸਿਰਫ 10 ਦਿਨ ਕਰ ਦਿੱਤੀ ਗਈ ਹੈ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਘੱਟੋ ਘੱਟ 1,85,000 ਸ਼ਰਨਾਰਥੀਆਂ ਦੇ ਮਾਮਲੇ ਦੀ ਸਮੀਖਿਆ ਕਰ ਰਿਹਾ ਜੋ ਬਾਈਡਨ ਕਾਰਜਕਾਲ ਦੌਰਾਨ ਅਮਰੀਕਾ ਆਏ ਸਨ। ਉਨ੍ਹਾਂ ਦੀ ਗ੍ਰੀਨ ਕਾਰਡ ਅਰਜ਼ੀਆਂ ਦੇ ਅਜੇ ਵੀ ਲੰਬਤ ਦੱਸੀਆਂ ਜਾਂਦੀਆਂ ਨੇ। ਉਧਰ ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੇਜ਼ਮਿਨ ਨੇਤਨਯਾਹੂ ਨੇ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਜਾਂ ਇਜ਼ਰਾਈਲ ਵੱਲੋਂ ਇਰਾਨ ਤੇ ਹਮਲਾ ਕਰਨ ਦੀ ਸੰਭਾਵਨਾ ਨੂੰ ਰੱਦ ਕਰ ਦਿੱਤੈ। ਆਰਮੀ ਰੇਡੀਓ ਨਾਲ ਇਕ ਇੰਟਰਵਿਊ ਵਿਚ ਨੇਤਨਯਾਹੂ ਨੇ ਕਿਹਾ ਕਿ ਮੇਰੀ ਰਾਏ ਵਿਚ ਇਸ ਵੇਲੇ ਇਹ ਸਾਡੇ ਲਈ ਸੁਵਿਧਾਜਨਕ ਨਹੀਂ ਹੈ। ਉਧਰ ਯੂਕੇ ਤੋਂ ਲਗਾਤਾਰ ਭੱਜ ਰਹੇ ਨੇ ਅਰਬਪਤੀ, ਪਹਿਲਾਂ ਵੀ ਆਈਆਂ ਸਨ ਖ਼ਬਰਾਂ। ਬਹੁਤ ਸਾਰੇ ਅਮੀਰ ਬ੍ਰਿਟਿਸ਼ ਕਾਰੋਬਾਰੀ ਅਤੇ ਅਰਬਪਤੀ ਦੇਸ਼ ਦੇ ਮਾੜੇ ਪ੍ਰਸ਼ਾਸਨ ਅਤੇ ਨੀਤੀਆਂ ਤੋਂ ਨਿਰਾਸ਼ ਹਨ। ਉਹ ਹੁਣ ਉਨ੍ਹਾਂ ਦੇਸ਼ਾਂ ਵਿਚ ਜਾ ਰਹੇ ਨੇ ਜਿੱਥੇ ਸਿਸਟਮ ਅਤੇ ਹਾਲਾਤ ਉਨ੍ਹਾਂ ਲਈ ਵਧੇਰੇ ਅਨੁਕੂਲ ਹਨ। ਸਵਿਟਜ਼ਰਲੈਂਡ, ਮੋਨਾਕੋ, ਗ੍ਰੀਸ ਅਤੇ ਦੁਬਈ ਵਰਗੇ ਸਥਾਨ ਅਮੀਰ ਯੂਕੇ ਜਿਹੜੇ ਨਿਵੇਸ਼ਕਾਂ ਨੂੰ ਆਕਰਸ਼ਿਤ ਲਗਾਤਾਰ ਕਰ ਰਹੇ ਹਨ। ਉਧਰ ਯੂਰਪੀ ਦੇਸ਼ਾਂ ਲਈ ਰੂਸ ਵੱਡਾ ਖਤਰਾ ਹੈ, ਬੈਗਜ਼ਟ ਜਨਮਤ ਸੰਗ੍ਰਹਿ ਚ ਦਿੱਤਾ ਦਖਲ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਹੈ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਲਈ ਹੋਏ ਜਨਮਤ ਵਿਚ ਰੂਸ ਨੇ ਦਖਲ ਦਿੱਤਾ ਸੀ। ਬਰਨਹੈਮ ਨੇ ਕਿਹਾ ਹੈ ਕਿ ਰੂਸ ਦੀ ਦਖਲਅੰਦਾਜ਼ੀ ਨੂੰ ਅਧਿਕਾਰ ਤੌਰ ਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸਵੇਰੇ 10 ਤੋਂ 12, ਸ਼ਾਮ ਨੂੰ 6 ਤੋਂ 9 ਤੁਸੀਂ ਪ੍ਰੋਗਰਾਮ ਜੋ ਚੱਲਦਾ ਉਸ ਵਿਚ ਸੁਣ ਰਹੇ ਹੋ। ਪਾਕਿਸਤਾਨ ਚੋਂ 15 ਲੱਖ ਜਵਾਕ ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਨੇ। ਡੌਨ ਅਖਬਾਰ ਦੇ ਅਨੁਸਾਰ ਸਤੰਬਰ ਵਿਚ ਯੂਨੀਸੇਫ, ECPAET ਇੰਟਰਨੈਸ਼ਨਲ ਅਤੇ ਇੰਟਰਪੋਲ ਦੁਆਰਾ ਸਾਂਝੇ ਤੌਰ ਤੇ ਪ੍ਰਕਾਸ਼ਿਤ ਇਹ ਅਧਿਐਨ ਇਸ ਧਾਰਨਾ ਨੂੰ ਚੁਣੌਤੀ ਦਿੰਦਾ ਹੈ ਕਿ ਆਨਲਾਈਨ ਸ਼ੋਸ਼ਣ ਮੁੱਖ ਤੌਰ ਤੇ ਅਜਨਬੀਆਂ ਦੁਆਰਾ ਕੀਤਾ ਜਾਂਦਾ। ਬੱਚਿਆਂ ਦੁਆਰਾ ਰਿਪੋਰਟ ਕੀਤੀਆਂ ਗਈਆਂ 85% ਘਟਨਾ ਵਿਚ ਅਪਰਾਧੀ ਉਹ ਵਿਅਕਤੀ ਸੀ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਜਾਣਦੇ ਸਨ। ਉਦੋਂ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਕਰਨਗੇ ਉਜ਼ਬੇਕਿਸਤਾਨ ਅਤੇ ਭਾਰਤ ਦਾ ਦੌਰਾ। 17 ਤੋਂ 22 ਅਕਤੂਬਰ ਤੱਕ ਆਪਣੀ ਫੇਰੀ ਦੌਰਾਨ ਰੂਬੀਓ ਪਹਿਲਾਂ ਉਜ਼ਬੇਕਿਸਤਾਨ, ਸਮਰਕੰਦ ਅਤੇ ਫਿਰ ਭਾਰਤ ਵਿਚ ਮੁੰਬਈ ਅਤੇ ਜਾਮਨ ਨਗਰ ਦਾ ਦੌਰਾ ਕਰਨਗੇ। ਮਈ ਤੋਂ ਬਾਅਦ ਇਹ ਰੂਬੀਓ ਦਾ ਭਾਰਤ ਦਾ ਦੂਜਾ ਦੌਰਾ ਹੋਵੇਗਾ। ਉਧਰ ਅਮਰੀਕੀ ਖਜ਼ਾਨਾ ਵਿਭਾਗ ਨੇ ਮਨੀ ਲਾਂਡਰਿੰਗ ਵਿਰੋਧੀ ਅਤੇ ਪਾਬੰਦੀ ਕਾਨੂੰਨ ਦੀ ਉਲੰਘਣਾ ਲਈ ਬੈਂਕ ਆਫ ਅਮਰੀਕਾ ਨੂੰ 1.2 ਅਰਬ ਡਾਲਰ ਦਾ ਜੁਰਮਾਨਾ ਠੋਕ ਦਿੱਤਾ। ਅਮਰੀਕਾ ਦੇ ਸਭ ਤੋਂ ਵੱਡੇ ਬੈਂਕਾਂ ਤੇ ਲਗਾਇਆ ਗਿਆ ਇਹ ਜੁਰਮਾਨਾ ਖਜ਼ਾਨਾ ਇਤਿਹਾਸ ਵਿਚ ਤੀਜਾ ਸਭ ਤੋਂ ਵੱਡਾ ਜੁਰਮਾਨਾ ਹੈ। ਆਸਟ੍ਰੇਲੀਆ ਵਿਚ ਦੁਨੀਆਂ ਦੀਆਂ ਵੱਡੀਆਂ ਮਸਨੂਈ ਬੁੱਧੀ ਭਾਵ ਏ ਆਈ ਕੰਪਨੀਆਂ ਦਾ ਨਿਵੇਸ਼ ਲਾਉਣ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਵਿਚਕਾਰ ਅਹਿਮ ਗੱਲਬਾਤ ਤੇ ਹੋਈ ਸਹਿਮਤੀ ਮਿਲੇ ਦੋਵਾਂ ਦੇ ਹੱਥ। ਆਸਟ੍ਰੇਲੀਆ ਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ ਦੇ ਵਿਚ ਹੈ ਦੇਸ਼। ਵਾਧੀ ਆਬਾਦੀ ਵਾਲੇ ਇਲਾਕਿਆਂ ਦੀ ਹੋਵੇਗੀ ਨਵੀਂ ਪਛਾਣ। ਆਸਟ੍ਰੇਲੀਆ ਵਿਚ ਤੇਜ਼ੀ ਨਾਲ ਬਦਲ ਰਹੀ ਆਬਾਦੀ ਅਤੇ ਫੈਲਦੇ ਹੋਏ ਸ਼ਹਿਰ ਦਰਮਿਆਨ ਆਸਟ੍ਰੇਲੀਆ ਅੰਕੜਾ ਬਿਊਰੋ ਨੇ ਦੇਸ਼ ਦੇ ਭੂਗੋਲਿਕ ਅੰਕੜਿਆਂ ਦੀ ਨਵੀਂ ਪ੍ਰਣਾਲੀ ਦਾ ਚੌਥਾ ਸੰਸਕਰਨ ਜਾਰੀ ਕਰ ਦਿੱਤਾ ਹੈ। ਇਹ ਜੁਲਾਈ 2026 ਤੋਂ ਜੂਨ 2031 ਤੱਕ ਲਾਗੂ ਰਹਿਣ ਦੀ ਖ਼ਬਰ ਹੈ। ਸਰੀ ਵਿਚ 64 ਐਵਨਿਊ ਅਤੇ ਕਿੰਗ ਜਾਰਜ ਨੇੜੇ ਕਿਸੇ ਅਣਪਛਾਤੇ ਸ਼ਰਾਰਤੀ ਵੱਲੋਂ ਹੋਟਲ ਦੇ ਅੰਦਰ ਜਾ ਕੇ ਧਮਾਕੇਦਾਰ ਸਮੱਗਰੀ ਨਾਲ ਅੱਗ ਲਗਾ ਦਿੱਤੀ ਗਈ। ਸਰੀ ਪੁਲਿਸ ਵੱਲੋਂ ਜਾਣਕਾਰੀ ਅਨੁਸਾਰ ਇਹ ਤੜਕਸਾਰ 5 ਵਜੇ 23 ਸਾਲ ਦਾ 6 ਫੁੱਟਾ ਦੱਖਣੀ ਏਸ਼ੀ ਪਛਾਣ ਵਾਲਾ ਵਿਅਕਤੀ ਹੈ। ਉਹ ਕਿਸਤਾਨ ਤੇ ਸਥਿਤ ਸੀ ਪਰੰਤੂ ਫਿਲਹਾਲ ਉਹ ਭਗੌੜਾ ਹੈ। ਰੂਸ ਪ੍ਰਤੀ ਆਪਣੀ ਦੁਸ਼ਮਣੀ ਭਰਿਆ ਰਵੱਈਆ ਛੱਡੇ ਜਪਾਨ। ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜਖਾਰੋਵ ਨੇ ਕਿਹਾ ਹੈ ਕਿ ਜਸੂਸੀ ਦੇ ਦੋਸ਼ਾਂ ਤੇ ਇਕ ਜਪਾਨੀ ਪੱਤਰਕਾਰ ਦੀ ਗ੍ਰਿਫ਼ਤਾਰੀ ਰੂਸ ਅਤੇ ਜਪਾਨ ਵਿਚਕਾਰ ਸਬੰਧਾਂ ਵਿਚ ਮਾਹੌਲ ਨੂੰ ਹੋਰ ਵਿਗਾੜ ਦੇਵੇਗੀ। ਰੂਸ ਨਾਲ ਡੀਜ਼ਲ ਸਪਲਾਈ ਸਮਝੌਤੇ ਦਾ ਆਲੋਚਨਾ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਰੂਸੀ ਰਿਫਾਇਨਰੀ ਤੋਂ ਮਿਲਣ ਵਾਲਾ ਈਂਧਨ ਵਿਸ਼ਵ ਬਾਜ਼ਾਰ ਨੂੰ ਸਥਿਰ ਕਰਨ ਲਈ ਹੈ ਜੋ ਕਿ ਉੱਚ ਕੀਮਤਾਂ ਤੋਂ ਪ੍ਰਭਾਵਿਤ ਹੋਇਆ ਹੈ। ਟਰੰਪ ਨੇ 9 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਰੂਸ 3 ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ। ਇਸ ਤੋਂ ਬਾਅਦ ਨਵੰਬਰ ਵਿਚ 5 ਲੱਖ ਅਤੇ ਥੋੜੀ ਦੇਰ ਬਾਅਦ 10 ਲੱਖ ਟਨ ਦੀ ਵਾਧੂ ਸਪਲਾਈ ਕੀਤੀ ਜਾਵੇਗੀ। ਇਨ੍ਹਾਂ ਸ਼ਿਪਮੈਂਟਾਂ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਅਮਰੀਕੀ ਖਜ਼ਾਨਾ ਵਿਭਾਗ ਨੇ ਇਕ ਅਸਥਾਈ ਲਾਇਸੈਂਸ ਜਾਰੀ ਕੀਤਾ ਹੈ। ਉਧਰ ਗ੍ਰੀਨਲੈਂਡ ਚੋਂ ਤੇਲ ਅਤੇ ਗੈਸ ਦੀਆਂ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਤੇ ਟਰੁੱਥ ਸੋਸ਼ਲ ਤੇ ਪੋਸਟ ਵਿਚ ਟਰੰਪ ਨੇ ਮਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਥੇ ਆਸਾਨੀ ਨਾਲ ਉਪਲਬਧ ਤੇਲ ਦੀ ਮਾਤਰਾ ਦੁਨੀਆਂ ਵਿਚ ਕਿਤੇ ਵੀ ਵੱਧ ਹੈ। ਹਾਲਾਂਕਿ ਉਨ੍ਹਾਂ ਨੇ ਇਸ ਯੋਜਨਾ ਬਾਰੇ ਵਾਧੂ ਵੇਰਵੇ ਸਾਂਝੇ ਨਹੀਂ ਕੀਤੇ ਹਨ। ਪੰਜਾਬ ਦੇ ਵਿਚ ਇਕ ਵਾਰੀ ਫਿਰ ਤੋਂ CBI ਦੀ ਰੇਡ ਕਰਾਂਗੇ ਗੱਲਬਾਤ। ਪੱਟੀ ਸਾਹਿਬ ਦੇ ਨਾਲ CBI ਦੀਆਂ ਟੀਮਾਂ ਨੇ ਇਕ ਵਾਰ ਫਿਰ ਤੋਂ ਪੰਜਾਬ ਵਿਚ ਛਾਪੇਮਾਰੀ ਕੀਤੀ ਏ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਅਮਰੋਹ ਚ CBI ਦੀ ਟੀਮ ਵੱਲੋਂ ਇਹ ਰੇਡ ਕੀਤੀ ਗਈ ਏ। ਦਸਿਆ ਜਾ ਰਿਹਾ ਕਿ ਇਹ ਛਾਪੇਮਾਰੀ ਨਜਾਇਜ਼ ਮਾਈਨਿੰਗ ਨਾਲ ਜੁੜੇ ਮਾਮਲੇ ਵਿਚ ਹੈ। ਦੂਜੇ ਪਾਸੇ ਬੁਲਡੋਜ਼ਰ ਚੱਲ ਗਿਆ ਹੈ ਉਸ ਜਿਹੜਾ ਹੈ ਦੁਕਾਨ ਤੇ ਜਿੱਥੇ ਝੋਟੇ ਦਾ ਕਤਲ ਕੀਤਾ ਗਿਆ ਸੀ। ਪਰਮਿੰਦਰ ਸਿੰਘ ਝੋਟੇ ਦਾ ਗੋਲੀ ਮਾਰ ਕੇ ਤੇ ਉਹਦੇ ਘਰ ਤੇ ਵੀ ਚੱਲਿਆ ਹੈ, ਅੱਗ ਲਾ ਦਿੱਤੀ ਗਈ ਹੈ। ਔਰ ਬਾਕੀ ਦੀਆਂ ਖ਼ਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਪੱਟੀ ਸਾਹਿਬ ਦੇ ਨਾਲ ਮੈਂ ਜੁੜਾਂਗਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਰ ਤੁਹਾਡਾ ਕੋਈ ਵਪਾਰ ਹੈ, ਐਡਵਰਟਾਈਜ਼ਮੈਂਟ ਕਰਨਾ ਚਾਹੋ, ਨੰਬਰ 416-716-7794-94।
4: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7794, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7794।
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
6: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਸੁਖਮਨਸੰਗਾ ਕੈਂਪੇਨ।
7: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
8: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
9: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
10: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
11: 6477-7609 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
12: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
13: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
14: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 9059288557।
15: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
16: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
17: ਸੀਕੇ ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ। 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ। 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ। 150 ਡਾਲਰ ਦੀ ਸ਼ਾਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ। 31 ਮੈਲਣੀ ਮੈਲਣੀ ਅਤੇ ਸਟੀਲ ਤੇ। ਇੰਡੀਆ ਰਿਜਾਨ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ ਸੀਕੇ ਲਿਕੁਇਡੇਸ਼ਨ। ਨੰਬਰ ਟੂ ਕਾਲ 9054055555। ਸੀਕੇ ਲਿਕੁਇਡੇਸ਼ਨ।
18: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
1: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਦੇ ਨਾਲ ਜੁੜ ਬੈਠਣ ਲਈ ਸ਼ੁਕਰੀਆ 10:36 ਹੋਏ ਨੇ ਬਾਕੀ ਦਾ ਸਮਾਂ ਅਸੀਂ ਗੱਲਬਾਤ ਕਰਾਂਗੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਨੰਬਰ 905-813-1320 ਪਰਮਿੰਦਰ ਝੋਟੇ ਦੀ ਮੌਤ ਨੂੰ ਲੈ ਕੇ ਪੰਜਾਬ ਦੇ ਵਿਚ ਬਹੁਤ ਕੁਝ ਹੋ ਰਿਹਾ ਉਹਨੇ ਕੀ ਬੋਲਿਆ ਸਿਰਫ ਸੱਚ ਬੋਲਿਆ ਸੱਚ ਬੋਲਿਆ ਜਿਨ੍ਹੇ ਵੀ ਦਾਰ ਚੜਿਆ ਤੇ ਸੱਚ ਬੋਲ ਕੇ ਹੋਏ ਨੁਕਸਾਨ ਲੱਖਾਂ ਸਿੱਖਾ ਝੂਠਦਾ ਏ ਚਮਕਦਾਰ ਦਾਮਨ ਤੇ ਇਹਨੂੰ ਵੇਖ ਕੇ ਚੁੰਨੀਆਂ ਹੋਣ ਅੱਖਾਂ ਵੱਡਿਆਂ ਵੱਡਿਆਂ ਦੀਆਂ ਸੋਨੇ ਚਾਂਦੀ ਦੀ ਧਨ ਦੌਲਤ ਨਾਲ ਅੱਖਾਂ ਵੇਖ ਕੇ ਲੀਡਰ ਜਿਹੜੇ ਅਫਸਰ ਨੇ ਉਨ੍ਹਾਂ ਦੀਆਂ ਚੁੰਨੀਆਂ ਹੋ ਜਾਂਦੀਆਂ ਨੇ ਸਵਾਗਤ ਭੱਟੀ ਸਾਹਿਬ ਜੁੜ ਚੁੱਕੇ ਨੇ ਸਾਡੇ ਨਾਲ ਕਰਾਂਗੇ ਗੱਲਬਾਤ ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ
1: ਇਹ ਜ਼ਿੰਦਗੀ ਹੈ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਕਈ ਪਾਉਂਦੇ ਰੇਸ਼ਮੀ ਵਸਤਰ ਤੇ ਕਈਆਂ ਦੇ ਕੱਪੜੇ ਪਾਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਇਹ ਤੱਕੜਿਆਂ ਹੱਥੋਂ ਮਾੜਿਆਂ ਨੂੰ ਦੇਖ ਨਿੱਤ ਹੀ ਕਿੰਜ ਸਤਾਇਆ ਜਾਂਦਾ ਤੇ ਝੂਠ ਨੂੰ ਰੱਖ ਕੇ ਸਭ ਦੇ ਮੂਹਰੇ ਸੱਚ ਨੂੰ ਕਿੰਜ ਦਬਾਇਆ ਜਾਂਦਾ ਇੱਥੇ ਉੱਚਿਆਂ ਹੱਥੋਂ ਨੀਵਿਆਂ ਦੇ ਮੈਂ ਵੇਖੇ ਲਹਿੰਦੇ ਗਾਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਸੱਚ ਨਹੀਂ ਸਭ ਝੂਠ ਬੋਲਦੇ ਖੋਟੀਆਂ ਨੀਤਾਂ ਕੁਫਰ ਤੋਲਦੇ ਇੱਥੇ ਕੁੱਤੇ ਬਿਸਕੁਟ ਖਾਂਦੇ ਨੇ ਤੇ ਗਰੀਬਾਂ ਘਰ ਨਾ ਆਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਕਾਟੇ ਨੇ ਅੰਮ੍ਰਿਤਪਾਲ ਕਮਾਲੂ ਸਾਹਿਬ ਦੀਆਂ ਸਤਰਾਂ ਨੇ ਭੱਟੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਤੁਸੀਂ ਸੁਣਦੇ ਹੋ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ ਧੰਨਵਾਦੀ ਹੋਵਾਂਗੇ ਭੱਟੀ ਸਾਹਿਬ ਪਰਮਿੰਦਰ ਝੋਟੇ ਦੀ ਇਸ ਮੌਤ ਨੇ ਪੂਰੇ ਵਿਸ਼ਵ ਦੇ ਵਿਚ ਜਿੱਥੇ ਵੀ ਮੈਂ ਸਮਝਦਾ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਤੇ ਮੁਹੱਬਤ ਕਰਨ ਵਾਲੇ ਉਨ੍ਹਾਂ ਦੇ ਦਿਲ ਵਲੂੰਦਰੇ ਗਏ ਨੇ ਜਿਸ ਤਰੀਕੇ ਦੇ ਨਾਲ ਸ਼ਰੇਆਮ ਉਸ ਬੰਦੇ ਵੱਲੋਂ ਗੋਲੀ ਮਾਰ ਕੇ ਪਰਮਿੰਦਰ ਝੋਟੇ ਨੂੰ ਕਤਲ ਕੀਤਾ ਗਿਆ ਤੇ ਮੁੜ ਕੇ ਦੰਦਨਾਉਂਦਾ ਰਿਹਾ ਕਿੰਨਾ ਚਿਰ ਤੇ ਹੁਣ ਫੜਿਆ ਨਹੀਂ ਜਾਂਦਾ ਧਰਨੇ ਵਿਚ ਲੋਕ ਜਾ ਰਹੇ ਨੇ ਸ਼ਾਂਤਮਈ ਧਰਨਾ ਔਰ ਲੋਕਾਂ ਨੂੰ ਰੋਕਣ ਵਾਸਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਨੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਸੜਕਾਂ ਜਾਮ ਕੀਤੀਆਂ ਗਈਆਂ ਨੇ ਬੈਰੀਕੇਡ ਲਗਾ ਦਿੱਤੇ ਗਏ ਨੇ ਲੋਕਾਂ ਨੂੰ ਫੜਿਆ ਵੀ ਜਾ ਰਿਹਾ ਬਹਿਸ ਬਸਈ ਵੀ ਹੋ ਰਹੀ ਹੈ ਔਰ ਚੰਨੀ ਦੀ ਵੀ ਪਤਾ ਲੱਗਾ ਪੁਲਿਸ ਵਾਲਿਆਂ ਨਾਲ ਬਹਿਸ ਹੋਈ ਹੈ ਕੀ ਕਹਿਣਾ ਚਾਹੋਗੇ
2: ਪਰਮਿੰਦਰ ਸਿੰਘ ਝੋਟੇ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਲੋਕਾਂ ਨੇ ਮਾਨਸੇ ਵੱਲ ਵਹੀਰਾਂ ਕੱਤੀਆਂ ਨੇ ਉਹਨੇ ਇਹ ਦੱਸ ਦਿੱਤਾ ਕਿ ਸਾਡੀ ਜਿਹੜੀ ਮੌਜੂਦਾ ਸਰਕਾਰ ਉਹਦੇ ਪ੍ਰਸ਼ਾਸਨ ਤੋਂ ਸੰਤੁਸ਼ਟ ਨਹੀਂ ਲੋਕ ਪਰਮਿੰਦਰ ਸਿੰਘ ਝੋਟੇ ਦੇ ਤੇ ਵੇਖੋ ਨਿਰੰਜਣ ਸਿੰਘ ਈਡੀ ਵਾਲੇ ਨੇ ਉਹਨਾਂ ਨੇ ਬੜਾ ਗੱਚ ਭਰ ਕੇ ਰੋਸ ਪ੍ਰਗਟ ਕੀਤਾ ਵੀ ਜੋ ਹੈ ਗਲਤ ਹੈ ਜੋ ਕਿ ਬੰਦਾ ਨਸ਼ਿਆਂ ਦੇ ਖਿਲਾਫ਼ ਬੋਲਦਾ ਤੇ ਸਰਕਾਰ ਨੂੰ ਉਹਦੀ ਰਾਖੀ ਕਰਨੀ ਚਾਹੀਦੀ
1: ਬਿਲਕੁਲ
2: ਤੇ ਪਰਮਿੰਦਰ ਸਿੰਘ ਝੋਟਾ ਬਾਕਸਰ ਤੇ ਬਾਅਦ ਪਰਮਿੰਦਰ ਬਣਿਆ ਝੋਟਾ ਬਣਿਆ ਲੇਕਿਨ ਇਹ ਤੁਸੀਂ ਵੇਖੋ ਕਿ ਇਹ ਬੰਦਾ ਜਿਹੜਾ ਜਿਸ ਤਰੀਕੇ ਨਾਲ ਕੰਮ ਕੀਤਾ ਚੱਪਲਾਂ ਪਈਆਂ ਹੁੰਦੀਆਂ ਸੀ ਸਿੰਪਲ ਜਿਹਾ ਬੰਦਾ ਸੀਗਾ ਨਾ ਉਹਨੂੰ ਕਿਸੇ ਸੱਤਾ ਦਾ ਲਾਲਚ ਸੀ ਨਾ ਕਿਸੇ ਸ਼ੋਹਰਤ ਦਾ ਲਾਲਚ ਸੀ ਔਰ ਤੁਹਾਨੂੰ ਪਤਾ ਹੋਵੇ ਇਹ ਵੀ ਨਸ਼ਿਆਂ ਦੀ ਗੁਲਤਾਨ ਹੋਇਆ ਸੀ ਜਦੋਂ ਇਹਦੇ ਦੋ ਲਾਗੇ ਜੋ ਮੁੰਡੇ ਮਰ ਗਏ ਨਸ਼ਿਆਂ ਨਾਲ ਛੱਡ ਗਏ ਨਸ਼ੇ ਤੇ ਨਸ਼ੇ ਛੱਡ ਕੇ ਫਿਰ ਨਸ਼ੇ ਨੇ ਖੁਦ ਮੈਂ ਸ਼ੁਰੂ ਕੀਤੀ ਫਿਰ ਜਿਹੜੀ ਇਹਦਾ ਟਾਸਕ ਫੋਰਸ ਬਣਾਈ ਸੀਗੀ ਡਰੱਗ ਐਂਟੀ ਡਰੱਗ ਟਾਸਕ ਗਰੁੱਪ ਬਣਾਇਆ ਸੀ ਉਹਦਾ ਮੈਂਬਰ ਹੁਣ ਤੁਸੀਂ ਆਪ ਹਿਸਾਬ ਲੈ ਲਓ ਜਿਹੜਾ ਬੰਦਾ ਆਪ ਹੋਵੇ ਰਿਹਾ ਤੇ ਉਹਨੂੰ ਦੁੱਖ ਹੁੰਦਾ ਹੀ ਨਾ ਯਾਰ ਇਹ ਮਰ ਗਏ ਤੇ ਮੈਂ ਵੀ ਮਰ ਜਾਣਾ ਮਾਂ ਪਿਓ ਦਾ ਇਕੱਲਾ ਪੁੱਤਰ ਔਰ ਪਿਓ ਸਾਬਕਾ ਫੌਜੀ ਹੈ ਜਿਹਨੇ ਅੱਜ ਇਹ ਗੱਲ ਕਹੀ ਵੀ ਮੈਨੂੰ ਕੁਛ ਨਹੀਂ ਚਾਹੀਦਾ ਜਿਹੜੇ ਦੋ ਮਜ਼ਦੂਰ ਨਾਲ ਬਕਾਇਦਾ ਤੌਰ ਤੇ ਫੱਟੜ ਹੋਏ ਨੇ ਟੋਟਲ ਇੱਕ ਬੰਦਾ ਮਰਿਆ ਤੇ ਚਾਰ ਫੱਟੜ ਹੋਏ ਨੇ ਉਹਨਾਂ ਗਰੀਬਾਂ ਵਾਸਤੇ ਜਿਹੜਾ ਕੁਛ ਲੋਕ ਸ਼ੁਰੂ ਕੀਤਾ ਜਾਵੇ ਜੇ ਨਾ ਹੋ ਤੇ ਮੈਂ ਆਪਣੀ ਦੋ ਕਿੱਲੇ ਵੇਚ ਕੇ ਉਹਨਾਂ ਦੇ ਪਰਿਵਾਰ ਕਰ ਲੂ ਇਹ ਸਰਕਾਰ ਦੇ ਧੋਤੇ ਮੂੰਹ ਤੇ ਚਪੇੜ ਨੇ ਅੱਜ ਮਾਨਸੇ ਚ ਵੱਡਾ ਇਕੱਠ ਹੋਇਆ ਸਾਰੀਆਂ ਪਾਰਟੀਆਂ ਦੇ ਲੋਕ ਗਏ ਨੇ। ਚਰਨਜੀਤ ਸਿੰਘ ਚੰਨੀ ਜਦੋਂ ਜਾ ਰਹੇ ਸੀ ਤੇ ਇਹਨਾਂ ਦਾ ਕਾਫਲਾ ਉੱਥੇ ਰੋਕ ਦਿੱਤਾ, 6-6 ਬੈਰੀਅਰ ਲਾਏ ਸੀ ਰਸਤੇ ਚ, ਕਿਉਂਕਿ ਇੱਕ ਬੈਰੀਅਰ ਕਰਦਾ ਦੂਜੇ ਰੁਕ ਲੂ, ਦੂਜੇ ਕਿਉਂ ਬੈਰੀਅਰ ਕਿਉਂ ਲਾਏ ਸੀ? ਸਰਕਾਰ ਤੇ ਪੁਲਿਸ ਕੀ ਸਾਬਤ ਕਰਨਾ ਚਾਹੁੰਦੀ ਹੈ? ਸਗੋਂ ਲੋਕਾਂ ਦਾ ਬੁੱਕ ਬਲੱਡ ਨਿਕਲ ਦੋ ਜਾ ਕੇ ਉੱਥੇ
1: ਜੀ,
2: ਪਤਾ ਲੱਗੇ ਵੀ ਲੋਕਾਂ ਦਾ ਦੁੱਖ ਕਿੰਨਾ ਕਿਆ ਕਹਿੰਦਾ।
1: ਪਾਟੀ ਸਾਹਿਬ ਇੱਕ ਮਿੰਟ ਸੋਰੀ, ਮੈਂ ਇਹ ਕੁਛ ਮੇਰੇ ਮਨ ਚੋਂ ਵਿਸਰ ਨਾ ਜਾਵੇ, ਉਹਦੀ ਦੁਕਾਨ ਨੂੰ ਅੱਗ ਲਾ ਤੀ, ਢਾਹ ਦਿੱਤਾ, ਉਹਦੇ ਘਰ ਤੇ ਕਹਿੰਦੇ ਬਲਡੋਜ਼ਰ ਚੱਲ ਗਿਆ। ਇਦੋਂ ਵੱਧ ਜਨਤਾ ਨੇ ਹੋਰ ਆਂਢ ਗੁਆਂਢ ਨੂੰ ਤਾਂ ਨਹੀਂ ਸੀ ਤੰਗ ਕਰਨਾ, ਜਨਤਾ ਨੇ ਉੱਥੇ ਜਾਣਾ ਹੀ ਆ, ਜਾ ਕੇ ਲੀਡਰਾਂ ਨੇ ਬਿਆਨ ਹੀ ਦੇਣੇ ਨੇ, ਉਹ ਤਾਂ ਸੋਸ਼ਲ ਨੈਟਵਰਕ ਮੀਡੀਆ ਤੇ ਵੀ ਦੇ ਦੇਣੇ ਤੇ ਉੱਥੇ ਵੀ ਦੇ ਦੇਣੇ। ਉਹ ਇਹਨੂੰ ਰੋਕ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੀ ਦਾ ਸੰਸਕਾਰ ਕਰਨਾ ਚਾਹੁੰਦੀ ਆ ਉਹਦਾ, ਜਨਤਾ ਨਾ ਹੋਵੇ ਤੇ ਅਸੀਂ ਸੰਸਕਾਰ ਕਰ ਦੀ ਜਿਵੇਂ ਪਹਿਲਾਂ ਦਾ ਦੋ ਕੀਤਾ?
2: ਜੇ ਇਹ ਕੀਤਾ ਨਾ ਤੇ ਬਹੁਤ ਮੁਸ਼ਕਿਲ ਹੋ ਜੂ। ਪਹਿਲੇ ਤੁਸੀਂ ਕਰ ਲਿਆ ਰੌਲਾ ਉਹਨਾਂ ਦਾ ਪਿਆ, ਉਹਨਾਂ ਦੇ ਵੀ ਕੇਸ ਹਾਈਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਅਜੇ ਤੱਕ, ਜਿਨ੍ਹਾਂ ਦੀ ਜਾਂਚ ਦੋਵਾਂ ਕੇਸਾਂ ਦੀ ਉਹਨਾਂ ਕਿਹਾ ਵੀ ਜਾਂਚ ਜਿਹੜੀ ਹਾਈ ਸੀਬੀ ਤੋਂ ਹੋ ਗਈ। ਹੁਣ ਤੁਹਾਨੂੰ ਪਤਾ ਹੋਏਗਾ ਇਹ ਖਾਲਸਾ ਕਾਲਜ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਜਦੋਂ ਲੈਲਪੁਰ ਖਾਲਸਾ ਕਾਲਜ ਜਲੰਧਰ ਪੜ੍ਹਦਾ ਸੀਗਾ, ਉੱਥੇ ਇਹਨੂੰ ਬਾਬਾ ਬਾਕਸਰ ਕਹਿੰਦੇ ਹੁੰਦੇ ਸੀ। ਤੇ ਇਹਦੇ ਜਿਸ ਤਰੀਕੇ ਨਾਲ ਅੱਜ ਬੇਕਾਇਦਾ ਤੌਰ ਤੇ ਇਹਨੂੰ ਸ਼ਰਧਾਂਜਲੀ ਭੇਟ ਕੀਤੀ ਕਿ ਜਿਸ ਤਰੀਕੇ ਨਾਲ ਆ ਕੇ ਵੱਖ ਵੱਖ ਲੀਡਰਾਂ ਨੇ ਗੱਲ ਕੀਤੀ ਹੈ, ਚੰਨੀ ਨੂੰ ਰੋਕਿਆ ਗਿਆ, ਚੰਨੀ ਨੇ ਫਿਰ ਦੱਸਿਆ ਸਾਨੂੰ ਰੋਕ ਕਿਉਂ ਰਿਹਾ ਤੁਸੀਂ? ਅਸੀਂ ਕੋਈ ਡਾਕੂ ਹਾਂ? ਅਸੀਂ ਕੋਈ ਲਟੇਰੇ ਹਾਂ? ਅਸੀਂ ਤਾਂ ਪਰਿਵਾਰ ਨੂੰ ਮਿਲ ਚੱਲੇ ਵੀ ਉਹਨਾਂ ਨੂੰ ਧੱਕਾ ਹੋਇਆ। ਫਿਰ ਐਸ ਪੀ ਆਇਆ ਉਹਨੂੰ ਜਾਣ ਦਿੱਤਾ। ਉਦੋਂ ਬਾਅਦ ਆਉਂਦੇ ਨੇ ਮਨਪ੍ਰੀਤ ਸਿੰਘ ਐਲੀ, ਉਹਨਾਂ ਨੂੰ ਆਪਣੀ ਟੀਮ ਹੁੰਦੀ ਹੈ, ਉਹਨਾਂ ਨੂੰ ਰੋਕ ਲਿਆ ਜਾਂਦਾ ਵਾ। ਉਹਨਾਂ ਨੂੰ ਰੋਕਣ ਤੋਂ ਬਾਅਦ ਜਦੋਂ ਉਹ ਕਹਿੰਦੇ ਵੀ ਅਸੀਂ ਜਾਣਾ ਉੱਥੇ, ਉਹ ਗੱਡੀਆਂ ਛੱਡ ਕੇ ਬਾਹਰ ਆ ਜਾਂਦੇ ਆ, ਉਹਨਾਂ ਨੂੰ ਅੱਗੇ ਨੀ ਜਾ ਦਿੰਦਾ, ਧੱਕੇ ਮਾਰ ਕੇ ਬੱਸ ਚ ਬਿਠਾ ਕੇ ਠਣੇ ਲੈ ਜਾਂਦੇ। ਕੀ ਸਰਕਾਰ ਸਾਬਤ ਕਰੇ? ਸਰਕਾਰ ਦੇ ਐਡਵਾਈਜ਼ਰ ਕਿਹੜੇ ਹੈਗੇ ਨੇ ਇਹੋ ਜਿਹੇ? ਕਿਉਂ ਨੀ ਜਾਣ ਦਿੱਤਾ ਗਿਆ ਉਹਨਾਂ ਨੂੰ? ਸਗੋਂ ਜਾਣ ਦਿਓ, ਉੱਥੇ ਲੋਕਾਂ ਦੇ ਵਿੱਚ ਪਤਾ ਲੱਗੇ ਤੁਹਾਨੂੰ ਵੀ ਤੁਹਾਡੇ ਦਰਦ ਕਿੱਥੇ ਆ, ਉਹਨਾਂ ਦਾ ਦਰਦ ਕਿੱਥੇ, ਤੇ ਇਲਾਜ ਕੀ ਕਰਨਾ ਤੁਸੀਂ? ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਇਹਨੇ ਨਾਲ ਗੱਲ ਬਣਦੀ ਨੀ। ਮੁੱਖ ਮੰਤਰੀ ਸਾਹਿਬ ਇਹਨੇ ਗੱਲ ਨਹੀਂ ਬਣਦੀ। ਦੂਸਰੀ ਚੀਜ਼, ਜਿਹੜੇ ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਇਸ ਇਕੱਠ ਦੇ ਜਿਸ ਤਰੀਕੇ ਨਾਲ ਸਭ ਦਾ ਧੰਨਵਾਦ ਕੀਤਾ, ਸਾਰੀਆਂ ਪਾਰਟੀਆਂ ਦਾ, ਸਾਰੀਆਂ ਜਥੇਬੰਦੀਆਂ ਦਾ ਸਭ ਦਾ ਧੰਨਵਾਦ ਕੀਤਾ ਵੀ ਤੁਸੀਂ ਅੱਜ ਸਾਰਾ ਪੰਜਾਬ ਇੱਥੇ ਇਕੱਠਾ ਕਰਤਾ, ਤੁਸੀਂ ਮਹਿਸੂਸ ਕੀਤਾ ਵਾਕਿਆ ਵੀ ਇਹ ਜੋ ਕੀਤਾ ਗਿਆ ਬੜਾ ਵੱਡਾ ਜ਼ੁਰਮ ਕੀਤਾ ਗਿਆ। ਉਹਨਾਂ ਕਿਹਾ ਸਾਡੀ ਇਹ ਆ ਵੀ ਇਸ ਕੇਸ ਦੀ ਸੀ ਬੀ ਆਈ ਤੋਂ ਜਾਂਚ ਕਰਾਈ ਜਾਵੇ, ਡੀ ਜੀ ਪੀ ਅਸਤੀਫਾ ਦੇਵੇ, ਜਿਹੜਾ ਕੱਲ ਦਾ ਬੰਦਾ ਉਹ ਸਾਰੀਆਂ ਜਥੇਬੰਦੀਆਂ ਤੇ ਆਮ ਲੋਕਾਂ ਸਰ ਨੂੰ ਅਪੀਲ ਕੀਤੀ ਵੀ ਕੱਲ ਦਾ 15 ਤਰੀਕ ਦਾ ਬੰਦ ਸਫਲ ਕੀਤਾ ਜਾਵੇ। ਪਰ ਨਾਲ ਮੈਂ ਵੀ ਗੱਲ ਕਹੀ ਹੈ, ਐਮਰਜੈਂਸੀ ਸੇਵਾ ਤੇ ਮੈਡੀਕਲ ਸਹੂਲਤਾਂ ਜਾਰੀ ਰਹਿਣਗੀਆਂ, ਉਹਨਾਂ ਦੀ ਕਿਸੇ ਪ੍ਰਕਾਰ ਦੀ ਬੰਦ ਤੇ ਅਸਰ ਨਹੀਂ ਹੋਏਗਾ। ਜਿਹੜਾ ਡਰੱਗ ਇੰਸਪੈਕਟਰ ਇੱਥੋਂ ਦਾ ਹੈਗਾ ਵਾ, ਐਸ ਐਸ ਪੀ ਹੈਗਾ, ਡੀ ਐਸ ਪੀ ਹੈਗਾ, ਸਿਟੀ 2 ਦਾ ਐਸ ਐਚ ਓ ਹੈਗਾ, ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਦੋਂ ਘਟਨਾ ਵਾਪਰ ਜਾਂਦੀ ਤੁਹਾਡੀ ਪੁਲਿਸ ਅੱਧੇ ਘੰਟੇ ਬਾਅਦ ਆਉਂਦੀ ਹੈ, ਤੇ ਉੱਥੋਂ ਕੁਝ ਕਦਮ ਤੇ ਦੂਰ ਹੈ ਥਾਣਾ, ਥਾਣਾ ਪੁਲਿਸ ਦੂਰ ਨਹੀਂ ਹੈਗਾ। ਇਹਦਾ ਮਤਲਬ ਉਹ ਕਹਿੰਦੇ ਵੀ ਇਹਦੇ ਪਿਛਲੇ ਪਾਸੇ ਪਹਿਲਾਂ ਸਾਜਿਸ਼ ਸੀਗੀ, ਸ਼ੱਕ ਤੇ ਪੈਂਦਾ ਨਾ ਇਸ ਗੱਲ ਦਾ ਜੀ। ਤੇ ਉਹਨਾਂ ਅੱਗੇ ਜਿਹੜੀ ਸੰਗਤ ਧਰਨੇ ਚ ਡਿਟੇਨ ਕੀਤੀ ਗਈ ਹੈ, ਜਿਹੜੇ ਦਰ ਆ ਰਹੇ ਸੀਗੇ, ਉਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ। ਤੇ ਕਾਤਲ ਵੱਲੋਂ ਜਿਹੜਾ ਗੋਲੀ ਮਾਰਨ ਸਮੇਂ ਆਪਣਾ ਮੋਬਾਈਲ ਚਾਲੂ ਰੱਖਿਆ ਗਿਆ ਸੀਗਾ, ਉਹਦਾ ਪਤਾ ਕੀਤਾ ਜਾਵੇ ਵੀ ਕਿਹਨਾਂ ਕਿਹਨਾਂ ਨਾਲ ਗੱਲ ਹੋਈ, ਤੇ ਉਹਨਾਂ ਨੂੰ ਮੁਕੱਦਮੇ ਸ਼ਾਮਲ ਕੀਤਾ ਜਾਵੇ
1: ਜੀ। ਪਰ ਸਾਹਿਬ ਕਾਲਰ ਨੇ ਇੱਕ ਕਾਲ ਲੈ ਲਈ ਹੈ ਤੇ ਫਿਰ ਆਪਾਂ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਦੋਸਤੋ 9058131320 ਔਰ ਸਰਕਾਰਾਂ ਵੈਸੇ ਇਹ ਕਰਦੀਆਂ ਹੁੰਦੀਆਂ ਨੇ ਧੱਕਾ, ਜਦੋਂ ਇਹੋ ਜਿਹਾ ਕੋਈ ਵੱਡਾ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਲੀਡਰਾਂ ਨੂੰ ਅਰੈਸਟ ਕਰ ਲਿਆ ਜਾਂਦਾ, ਡਿਟੇਨ ਕਰ ਲਿਆ ਜਾਂਦਾ, ਦੁਨੀਆਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾਂਦਾ। ਹੁਣ ਉਹਦੇ ਘਰ ਨੂੰ, ਉਹਦੀ ਦੁਕਾਨ ਨੂੰ ਅੱਗ ਲਾ ਕੇ ਸਾੜ ਕੇ ਸਵਾਹ ਕਰ ਦਿੱਤਾ ਗਿਆ। ਇਦੋਂ ਬਾਅਦ ਤਾਂ ਲੋਕਾਂ ਨੇ ਉੱਥੇ ਇਕੱਠ ਹੋ ਕੇ ਆਪਣੀ ਸਿੰਪਤੀ ਪਰਿਵਾਰ ਦੇ ਨਾਲ ਦਿਖਾਉਣੀ ਹੈ। ਜੁੱਦ ਨਸ਼ਿਆਂ ਵਿਰੁੱਧ ਤਾਂ ਰੁਲ ਗਿਆ ਮਿੱਟੀ ਚ, ਰੁਲ ਗਿਆ ਮਿੱਟੀ ਚ। ਮੇਰੇ ਨਾਲ ਪੰਨੂ ਸਾਹਿਬ ਨਾਰਾਜ਼ ਹੋਣ, ਇੱਕ ਵਾਰੀ ਹੋਣ, ਸੌ ਵਾਰੀ ਹੋ ਜਾਣ, ਪਰ ਇਹ ਸੱਚ ਹੈ ਕਿ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ ਉਹਨਾਂ ਨੇ ਆਪਣੀ ਇਹ ਪੈਂਠ ਬਣਾਈ ਹੈ। ਮੈਂ ਬਲਤੇਜ ਪੰਨੂ ਹੋਣਾ ਦੀ ਗੱਲ ਕਰਦਾ, ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਡਟ ਕੇ ਤੁਸੀਂ ਵੀ ਸਾਥ ਦਿੱਤਾ ਅਤੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਵਾਹਿਦ ਮੈਨੂੰ ਉਹਨਾਂ ਦੇ ਉਹ ਸ਼ਬਦ ਯਾਦ ਨੇ ਕਿ ਜਿੰਨਾ ਤੁਸੀਂ ਸਾਡੇ ਨਾਲ ਡਟ ਕੇ ਖੜੇ ਹੋ ਕੋਈ ਹੋਰ ਨਹੀਂ ਖੜਿਆ, ਇਹ ਮੇਰੇ ਪ੍ਰਤੀ ਸ਼ਬਦ ਸੀ। ਤੁਸੀਂ ਖੜੇ ਉੱਥੇ ਨਸ਼ਿਆਂ ਦੇ ਖਿਲਾਫ਼ ਬੋਲ ਕੇ, ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ਼ ਬੋਲ ਕੇ ਬਲਤੇਜ ਪੰਨੂ ਹੋਣਾਂ ਨੇ ਏਡਾ ਵੱਡਾ ਕੱਦ ਆਪਣਾ ਬਣਾਇਆ ਅਤੇ ਲੋਕਾਂ ਨੇ ਸਾਥ ਦਿੱਤਾ। ਉਨ੍ਹਾਂ ਨੂੰ ਉਮੀਦਾਂ ਸਨ, ਆਸਾਂ ਸਨ, ਉਨ੍ਹਾਂ ਦੇ ਕਹੇ ਹੋਏ ਸ਼ਬਦਾਂ ਦੇ ਉੱਤੇ ਲੋਕ ਮਾਣ ਕਰਦੇ ਸਨ। ਚਲੋ ਕੋਈ ਵਿਦੇਸ਼ਾਂ ਚ ਆਵਾਜ਼ ਹੈ ਉੱਥੇ ਪਹੁੰਚੀਏ। ਕਿ ਅੱਜ ਬਲਤੇਜ ਪੰਨੂ ਐਂਡ ਪਾਰਟੀ ਅਤੇ ਉਨ੍ਹਾਂ ਦੇ ਪਾਰਟੀਆਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਅਸੀਂ ਧੱਕਾ ਕਰ ਰਹੇ ਹਾਂ? ਲੋਕ ਤਾਂ ਸਿਰਫ ਮਰਗ ਤੇ ਜਾ ਰਹੇ ਨੇ ਕਿ ਇੱਕ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਪਰਮਿੰਦਰ ਝੋਟਾ, ਜੋ ਕਹਿ ਗਿਆ ਕਿ ਝੋਟਾ ਮਰੂਗਾ ਤੇ 1000 ਝੋਟਾ ਹੋਰ ਪੈਦਾ ਹੋਊਗਾ, ਅਸੀਂ ਵੀ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਤੇ ਕਰ ਵੀ ਰਹੇ ਹਾਂ। ਖਮਿਆਜੇ ਸਾਨੂੰ ਵੀ ਭੁਗਤਣੇ ਪੈਣੇ ਪੈਣਗੇ ਵੀ, ਪਰ ਇੱਕ ਮਾਂ ਦਾ ਪੁੱਤ, ਬੱਚਿਆਂ ਦਾ ਬਾਪ, ਬਾਪੂ ਦੀ ਡਗੋਰੀ ਤੁਰ ਗਿਆ, ਕਾਹਦੀ ਖਾਤਰ? ਸਿਰਫ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਲਈ ਕਿ ਸਰਕਾਰ ਵੀ ਕਹਿ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ। ਇਹਦਾ ਮਤਲਬ ਜੁੱਧ ਨਸ਼ਿਆਂ ਵਿਰੁੱਧ ਤਾਂ ਫਿਰ ਇਹ ਗੋਂਗਲੂਆਂ ਤੋਂ ਮਿੱਟੀ ਝਾੜਨਾ ਸੀ, ਜੇ ਅੱਜ ਸਰਕਾਰ ਉਹਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਨੂੰ ਵੀ, ਆਮ ਜਨਤਾ ਨੂੰ ਵੀ ਤੇ ਲੀਡਰਾਂ ਨੂੰ ਵੀ ਰੋਕ ਰਹੀ ਹੈ। ਇਹਦਾ ਮਤਲਬ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਵਿਖਾਉਣ ਨੂੰ ਕੁਝ ਹੋਰ ਨੇ। ਲਓ ਮੇਰੇ ਨਾਲ ਕਾਲਰ ਨੇ ਤੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ ਤੇ ਭੈਣ ਜੀ ਉਹਨਾਂ ਨੂੰ ਤੇ। ਹਾਂਜੀ ਹਾਂਜੀ
1: ਜੀ ਮਾਮੂ ਜੀ
3: ਆਉਂਦੀ ਆਵਾਜ਼? ਅੱਛਾ ਜੀ, ਚਲੋ ਸਰ ਮੈਨੂੰ ਹੁਣ ਪਤਾ ਨੀ, ਮੈਂ ਪ੍ਰੋਗਰਾਮ ਆਨ ਕੀਤਾ ਸੀਗਾ ਤੇ ਮੈਨੂੰ ਪਤਾ ਨੀ ਵੀ ਤੁਸੀਂ ਗੱਲ ਕਰ ਚੁੱਕੇ ਕਿ ਨਹੀਂ, ਪਰ ਅੱਜ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਆਨੰਦ ਮਿਲਿਆ ਜਦੋਂ ਫਤਿਹਗੜ੍ਹ ਸਾਹਿਬ ਸਾਡੇ CM ਸਾਹਿਬ ਤੇ ਉਹਨਾਂ ਦੀ ਮਿਸਜ ਮੱਥਾ ਟੇਕਣ ਗਏ, ਤਾਂ ਜਿਹੜੇ ਸਿੰਘ ਪਾਠੀ ਸਿੰਘ ਤਾਬਿਆਂ ਦੇ ਵਿੱਚ ਬੈਠੇ ਸੀ ਸੇਵਾਦਾਰ, ਉਹਨਾਂ ਨੇ ਉੱਥੋਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਤੇ ਉਹਨਾਂ ਨੂੰ ਇੱਕ ਸੱਚ ਉਹ ਦੱਸਤਾ ਜਿਹੜਾ ਕਿਤੇ ਕੱਲ ਨੂੰ ਹੁਣ ਦੁਨੀਆਂ ਤੇ ਮੁੱਕਰ ਨਹੀਂ ਸਕਦੇ ਵੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਜਾਂ ਸਾਡੇ ਸਾਨੂੰ ਕਿਸੇ ਨੇ ਦੱਸਿਆ ਨਹੀਂ ਜਾਂ ਸਾਨੂੰ ਕਾਲ ਕਰਕੇ ਦੱਸ ਦਿਓ। ਅੱਜ ਉਹਨਾਂ ਨੂੰ ਇਹ ਚੀਜ਼ ਦੱਸਤੀ ਵੀ ਲਾਸਾਂ ਜਲ ਰਹੀਆਂ ਨੇ, ਕੋਈ ਕੰਟਰੋਲ ਨਹੀਂ ਹੋਇਆ, ਤਾਬਿਆ ਚੋਂ ਬੈਠਾ ਇਨਸਾਨ ਉਹਨੇ ਸਿਰਫ ਉਹਨਾਂ ਨੂੰ ਸੁਨੇਹਾ ਦਿੱਤਾ ਤੇ ਉਹ ਕਹਿੰਦਾ ਮੇਰੀ ਕੋਈ ਮੰਗ ਨਹੀਂ ਹੈ। ਭਾਈ ਸਾਹਿਬ ਕਹਿੰਦੇ ਸੈਰ ਪੱਟੀ ਸਾਹਿਬ ਨੂੰ ਜ਼ਿਆਦਾ ਪਤਾ ਹੋਏਗਾ, ਔਰ ਉਹ ਆਨੰਦ ਯਾਨੀ ਕਿ ਉਹ ਜ਼ਿੰਦਗੀ ਦਾ ਇਹੋ ਜਿਹਾ ਮੈਸੇਜ ਜਿਹੜਾ ਅਸੀਂ ਮੇਰੇ ਖਿਆਲ ਕਿਸੇ ਹੀਲੇ ਵਸੀਲੇ ਵੀ ਨਹੀਂ ਪਹੁੰਚਾ ਸਕਦੇ, ਪਰ ਉਹ ਪਾਠੀ ਸਿੰਘ ਸਾਹਿਬਾਨ ਨੇ
1: ਬਹੁਤ ਵਧੀਆ ਮੈਂ ਸੁਣੀ ਆ ਉਹ ਵੀਡੀਓ ਆਡੀਓ ਸੁਣੀ ਹੈ, ਕਿਉਂਕਿ ਕਿਹੋ ਲਈ AI ਦਾ ਜ਼ਮਾਨਾ ਅਸੀਂ ਬਹੁਤਾ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ, ਪਰ ਸ਼ਾਬਾਸ਼ ਉਸ ਪਾਠੀ ਸਿੰਘ ਦੇ ਤੇ ਉਸ ਪਾਠੀ ਸਿੰਘ ਨੂੰ ਚਾਹੀਦਾ ਕਿ ਜਦੋਂ ਉਹਦੇ ਆਕਾ ਆਉਣ ਨਾ ਕਿਤੇ ਉਹਨਾਂ ਦਾ ਰਾਜ ਕਿਤੇ ਰਿਹਾ ਉੱਥੇ ਤੇ ਉਹਨਾਂ ਨੂੰ ਵੀ ਖਰੀਆਂ ਖਰੀਆਂ ਇਸ ਤਰ੍ਹਾਂ ਦੀਆਂ ਸੁਣਾ ਦੇਣ, ਕਿਉਂਕਿ ਅਸੀਂ ਤਾਂ ਬੈਲੈਂਸ ਹੀ ਰੱਖਦੇ ਹੁੰਦੇ। ਤੁਹਾਨੂੰ ਪਤਾ ਮਾਮੂ ਜੀ, ਤੁਸੀਂ 97 ਦੇ ਮੇਰੇ ਲਿਸਨਰ ਹੋ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਆਵੇ ਤੇ ਲੰਗਾਹ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਉੱਥੇ ਪਹੁੰਚਣ ਤੇ ਤਾਬਿਆਂ ਚ ਬੈਠੇ, ਫਿਰ ਇਹੋ ਜਿਹੀ ਸ਼ਬਦਾਵਲੀ ਉਹਨਾਂ ਨੂੰ ਵੀ ਸੁਣਾ ਦੇਣ, ਭਗਵੰਤ ਮਾਨ ਨੇ ਤਾਂ ਸੁਣ ਲਈ ਹੋਊਗੀ। ਇਹਨਾਂ ਦੀ ਇੰਨੀ ਕੁ ਜੁਰਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆ ਕੇ ਬੈਠਣ ਤਾਬਿਆਂ ਦੇ ਵਿੱਚ ਤੇ ਇਹ ਕਹਿ ਦੇਣ ਕਿ ਬੇਅਦਬੀਆਂ ਵਾਲੇ ਅਜੇ ਮਾਮਲੇ ਜਿਹੜੇ ਬਾਦਲ ਸਾਹਿਬ ਲਟਕੇ ਪਏ ਨੇ ਉਹਨਾਂ ਦੇ ਬਾਰੇ ਤੁਸੀਂ ਦਿਲੋਂ ਤਨੋ ਮਨੋ ਹੋ ਕੇ ਬੋਲੋ। ਇਹ ਤਾਂ ਉੱਠ ਖਲੋਂਦੇ ਨੇ ਗੁਰੂ ਮਹਾਰਾਜ ਦੀ ਹਜੂਰੀ ਚ ਬੈਠੇ ਹੁੰਦੇ ਦਰਬਾਰ ਸਾਹਿਬ ਦੀਆਂ, ਮਤਲਬ ਜਿਹੜੀ ਜਿੱਥੇ ਵਜ਼ੀਰੀ ਦਾ ਪਦ ਜਿਹੜਾ ਸਭ ਤੋਂ ਉੱਤੇ ਹੁੰਦਾ। ਕਿਉਂ ਪੱਟੀ ਸਾਹਿਬ?
2: ਬਿਲਕੁਲ ਜੀ ਬਿਲਕੁਲ
3: ਕੋਰਾ ਸੱਚ ਆ ਚਾਵਲਾ ਸਾਹਿਬ, ਕੋਰਾ ਸੱਚ ਆ। ਤੇ ਅੱਜ ਇਹਦੇ ਇਹ ਵੀ ਬਿਲਕੁਲ ਮੰਗ ਕਰਦੇ ਆ ਜੀ, ਬੇਨਤੀ ਕਰਦੇ ਆ, ਪੱਟੀ ਸਾਹਿਬ ਨੂੰ ਕਹਾਂਗੇ ਜ਼ਰੂਰ
1: ਇੰਨੀ ਜ਼ੁਰਤ ਉਦੋਂ ਵੀ ਰੱਖਣ ਨਾ, ਇੰਨੀ ਜ਼ੁਰਤ ਉਦੋਂ ਵੀ ਰੱਖਣ। ਬਹੁਤ ਧੰਨਵਾਦ ਤੁਹਾਡਾ। 905-813-1320 ਆਪਾਂ ਅਗਲੀ ਕਾਲ ਲੈ ਲੈਣੇ ਪੱਟੀ ਸਾਹਿਬ। ਵੈਲਕਮ ਜੀ। ਹੈਲੋ ਬਾਈ ਜੀ, ਤੁਸੀਂ ਸੁਣਨਾ ਤੇ ਸੁਣਨ ਵਾਸਤੇ ਡਾਇਲ ਕਰ ਲੋ 647-910-1320। ਧੰਨਵਾਦ, ਚਲੇ ਗਏ ਨੇ, ਮੈਂ ਸ਼ਾਇਦ ਸਵਾਲ ਕਰਨਾ। 905-813-1320। ਪਰ ਸਾਹਿਬ ਤੁਸੀਂ ਇਸ ਕਮੈਂਟ ਤੇ ਜਿਹੜੇ ਮਾਮੂ ਜੀ ਨੇ ਕੀਤਾ, ਕੋਈ ਇੱਥੇ ਕਰਨਾ ਚਾਹੋ, ਆਪਣਾ ਕੋਈ ਵਿਚਾਰ ਰੱਖਣਾ ਚਾਹੋ? ਕਿਤਾਬਿਆਂ ਚ ਬੈਠੇ ਗੁਰੂ ਮਹਾਰਾਜ ਦੇ ਹਜੂਰੀ ਨੇ ਪੰਜਾਬ ਦੇ CM ਨੂੰ ਜੋ ਲਾਸ਼ਾਂ ਦੇ ਬਾਰੇ ਦੱਸਿਆ ਕਿ ਜਲ ਰਹੀਆਂ ਨੇ, ਲਾਸ਼ਾਂ ਤਾਂ ਪਹਿਲਾਂ ਵੀ ਬੜੀਆਂ ਜਲੀਆਂ ਨੇ।
2: ਬਿਲਕੁਲ ਜੀ ਬਿਲਕੁਲ, ਜਿਹੜੀ ਗੱਲ ਉਹਨੇ ਗਈ ਆ ਗ੍ਰੰਥੀ ਸਿੰਘ ਨੇ, ਮੈਂ ਕਿਹਾ ਸ਼ਾਇਦ ਹਰਪਾਲ ਸਿੰਘ ਨਾਲ ਉਹਨਾਂ ਦਾ ਹੋਇਆ ਲੱਗਦਾ ਸੀ ਮੈਨੂੰ ਉਹਨਾਂ ਬਾਰੇ, ਜੋ ਕੁਛ ਉਹਨਾਂ ਕਿਹਾ ਬਿਲਕੁਲ ਠੀਕ ਹੈ।
1: ਜੀ ਜੀ,
2: ਹਾਲਾਤ ਪੰਜਾਬ ਦੇ ਏਦਾਂ ਦੇ ਬਣ ਚੁੱਕੇ
1: ਜੀ।
2: ਪੰਜਾਬ ਦੇ ਪਾਸੇ ਚਰਚਾ ਫਿਰ ਲਾਸ਼ਾਂ ਨਸ਼ੀਦੀ ਮੰਗ ਜਿਹੜਾ ਕੀ ਇਸ ਵੇਲੇ
1: ਬਿਲਕੁਲ ਹੈ ਕੀ ਉੱਥੇ ਬਿਲਕੁਲ
2: ਹਵਲਦਾਰ ਸਾਹਿਬ ਅੱਜ ਦੇ ਦਿਨ ਬਕਾਇਦਾ ਤੌਰ ਤੇ ਸੰਤ ਲੌਂਗੋਵਾਲ ਦੇ 1985 ਦੇ ਵਿੱਚ ਅਕਾਲੀ ਸਰਕਾਰ ਸੀ ਨਾ, ਅੱਜ ਦੇ ਦਿਨ ਗਿਆਨ ਸਿੰਘ ਜਿਹੜਾ ਸੀਗਾ ਉਹ ਵੀ ਫੜਿਆ ਸੀ ਪਰਮਿੰਦਰ ਸਿੰਘ ਤੇ ਹਰਵਿੰਦਰ ਸਿੰਘ। ਅੱਜ ਦੇ ਦਿਨ ਜਿਹੜਾ ਹਰਵਿੰਦਰ ਸਿੰਘ ਸੀ ਉਹਨੂੰ ਬਕਾਇਦਾ ਤੌਰ ਤੇ ਜ਼ਹਿਰ ਦਾ ਟੀਕਾ ਲਾਇਆ ਗਿਆ ਸੀ। ਲਾਇਆ ਕਿਹਨੇ ਸੀ? ਮੰਗਡ DSP ਦੇ DGP ਦੇ ਮੁੰਡੇ ਨੇ ਰਜਿੰਦਾ ਹਸਪਿਟਲ ਲਿਆ ਕੇ ਦਾਖਲ ਕਰਕੇ ਜ਼ਹਿਰ ਦਾ ਟੀਕਾ ਲਾ ਕੇ ਉਹਨੂੰ ਖਤਮ ਕੀਤਾ ਗਿਆ ਤੇ ਫਿਰ ਖਾੜਕੂ ਨੇ ਉਹ ਡਾਕਟਰ ਨੀ ਛੱਡਿਆ, ਉਹਨੂੰ ਵੀ ਗੱਡੀ ਚੜ੍ਹਤਾ ਸੀਗਾ। ਉਹਦੇ ਵਿੱਚ ਵੀ ਕੁਛ ਲੋਕਾਂ ਦੇ ਇਨਾਮ ਰੱਖੇ ਗਏ, ਲੇਕਿਨ ਜਿਹੜਾ ਗਿਆਨ ਸਿੰਘ ਸੀਗਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਜਿਹੜੀ ਬਾਅਦ ਚ 20 ਸਾਲ ਦੀ ਸਜ਼ਾ ਤਬਦੀਲ ਹੋਈ ਤੇ ਆਪਣੀ ਜਿਹੜੀ ਸੀ 20 ਸਾਲ ਦੀ ਸਜ਼ਾ ਕੱਟ ਕੇ ਰਿਹਾ ਹੋਇਆ ਸੀ। ਪੰਜਾਬ ਵਿੱਚ ਲਾਸ਼ਾਂ ਦੇ ਢੇਰ ਕਦੋਂ ਨਹੀਂ ਲੱਗੇ?
1: ਬਿਲਕੁਲ।
2: ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ, ਅਸੀਂ ਇਹ ਨੀ ਪੱਗਾਂ ਸਿਰ ਪਸਾਰੇ ਤੇ ਅਸੀਂ ਸਿੱਖ ਬਣ ਗਏ ਤੇ ਮੁੜ ਕੇ ਜੋ ਮਰਜ਼ੀ ਹੁੰਦਾ ਰਹੇ। ਵੇਖੋ ਨਵਾਬ ਕਪੂਰ ਸਿੰਘ ਵੱਲ ਵੇਖੋ, ਜਿਹਨੇ ਠੁੱਡੇ ਮਾਰੇ ਸੀ ਨਵਾਬੀਆਂ
1: ਨੇ।
2: ਇਸ ਕਰਕੇ ਇਹ ਜੋ ਕੁਛ ਵੀ ਹੋ ਰਿਹਾ ਇਹ ਕੋਈ ਬਹੁਤਾ ਵਧੀਆ ਨਹੀਂ ਹੋ ਰਿਹਾ। ਇਹ ਚਾਹੀਦਾ ਸਰਕਾਰ ਨੂੰ ਕਿ ਇੱਥੇ ਪੂਰਾ ਕੰਟਰੋਲ ਕਰੇ। ਅਗਲਿਆਂ ਨੇ DGP ਦਾ ਅਸਤੀਫਾ ਮੰਗ ਲਿਆ, ਮੁੱਖ ਮੰਤਰੀ ਦਾ ਅਸਤੀਫਾ ਹੋ ਗਿਆ, ਸਾਨੂੰ ਪਤਾ ਅਸਤੀਫੇ ਤੇ ਹੋਣੇ ਨੀ। ਆਖਿਰਕਾਰ ਕਿਤੇ ਅਸੀਂ ਜਿਹੜੀ ਕਮੇਟੀ ਬਣਾਈ ਹੈ ਸਮਝੌਤਾ ਹੋਣਾ ਇਹਦੇ ਉੱਤੇ
1: ਜੀ,
2: ਲੇਕਿਨ ਇਹ ਹੈ ਵੀ ਉਹਨੂੰ ਅਹਿਸਾਸ ਕਰਾਇਆ ਵੀ ਤੁਸੀਂ ਗਲਤ ਹੋ। ਜਦੋਂ ਇਹ ਸਰਕਾਰ ਆਈ ਸੀਗੀ 2022 ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ
1: ਜੀ,
2: ਜਦੋਂ ਜਾਣ ਦੀ ਤਿਆਰੀ ਚ ਢੁੱਸੇ ਦਾ ਕਤਲ ਹੋ ਗਿਆ
1: ਜੀ। ਬਿਲਕੁਲ
2: ਸਾਹਿਬ ਤੁਹਾਨੂੰ ਪਤਾ ਹੋਏਗਾ, ਇਹਨਾਂ ਦੇ ਪਿਤਾ ਜਿਹੜੇ ਭੀਮ ਸਿੰਘ ਹੋਈ ਨੇ ਉਹਨਾਂ ਨੇ 2021-22 ਦੇ ਵਿੱਚ ਜਦੋਂ ਇਹਨੇ ਆਪਣੀ ਝੋਟੇ ਨੇ ਬੱਚਿਆਂ ਦੇ ਖਿਲਾਫ਼ ਮੰਗ ਸ਼ੁਰੂ ਕੀਤੀ ਹੈ, ਉਦੋਂ ਭੀਮ ਸਿੰਘ ਹੋਰਾਂ ਨੇ ਇੱਕ ਚਿੱਠੀ ਲਿਖੀ ਪੰਜਾਬ ਦੇ ਰਾਜਪਾਲ ਨੂੰ। ਇਹ 28 ਜੁਲਾਈ 2003 ਚਿੱਠੀ ਲਿਖਦੇ ਨੇ ਪੰਜਾਬ ਦੇ ਰਾਜਪਾਲ ਨੂੰ, ਹਰਿਆਣਾ ਪੰਜਾਬ ਹਾਈਕੋਰਟ ਦੇ ਚੀਫ ਜਸਟਿਸ ਨੂੰ, ਮਨੁੱਖੀ ਅਧਿਕਾਰ ਕਮਿਸ਼ਨ ਨੂੰ, DGP ਨੂੰ, IG ਨੂੰ ਚਿੱਠੀ ਲਿਖਦੇ ਨੇ ਕਿ ਮੇਰੇ ਪੁੱਤ ਦੀ ਜਾਨ ਨੂੰ ਖਤਰਾ ਵਾ
1: ਜੀ, ਲਿਖਿਆ ਉਹਨਾਂ ਨੇ,
2: ਨਸ਼ਾ ਤਸਕਰਾਂ ਦੀ ਸਾਥ ਦੇ ਰਿਹਾ ਵਾ ਤੇ ਕੁਝ ਵੀ ਹੋ ਸਕਦਾ, ਮੇਰਾ ਪੁੱਤ ਨਸ਼ਿਆਂ ਦੇ ਖਿਲਾਫ਼ ਵਾ। ਔਰ ਇਹਨੇ ਕਈ ਲੋਕਾਂ ਨੇ ਨਸ਼ੇ ਛਡਾਏ ਵੀ, ਛਡਾਉਣ ਤੋਂ ਬਾਅਦ ਕਈਆਂ ਨੂੰ ਸਿੱਧੇ ਪਾਸੇ ਲਾਇਆ ਤੋਂ ਨਾਲ ਵੀ ਤੁਰੇ ਇਹਦੇ, ਕਈਆਂ ਦੇ ਜਿਹੜੇ ਨਸ਼ੇ ਵੇਚ ਕੇ ਬੰਦ ਵੀ ਕਰਾਏ। ਹੁਣ ਵੇਖੋ ਜਦੋਂ ਇਹਦੀ ਪਟੀਸ਼ਨ ਜਾਂਦੀ ਹਾਈਕੋਰਟ ਦੇ ਵਿੱਚ, ਹਾਈਕੋਰਟ ਨੇ 20 ਸਤੰਬਰ 2023 ਨੂੰ ਇਹ ਪਟੀਸ਼ਨ CRWP 9483-2023 ਦਾਇਰ ਕਰਕੇ ਜਾਨ ਮਾਲ ਦੀ ਸੁਰੱਖਿਆ ਦੀ ਅਰਜੀ ਕੀਤੀ ਸੀ ਉਹਨਾਂ ਦੇ ਪਿਤਾ ਨੇ। ਉਹਦੇ ਜਦੋਂ ਸੁਣਵਾਈ ਹੁੰਦੀ ਹੈ, ਇਹਦੇ ਤੇ ਸੁਣਵਾਈ ਜਦੋਂ ਹੁੰਦੀ ਆ ਤੇ ਉਹਦੇ ਤੇ ਸਰਕਾਰੀ ਵਕੀਲ ਕਹਿੰਦਾ, ਜਿਹੜਾ ਇਹਨਾਂ ਦਾ ਵਕੀਲ ਲਖਵਿੰਦਰ ਸਿੰਘ ਸਿੱਧੂ, ਉਹਨੇ ਆ ਕੇ ਦੱਸਿਆ ਵੀ ਸਰਕਾਰੀ ਵਕੀਲ ਨੇ ਕਿਹਾ ਪਰਮਿੰਦਰ ਸਿੰਘ ਝੋਟਾ ਆਦਤਨ ਅਪਰਾਧੀ ਵਿਅਕਤੀ, ਇਹਨੂੰ ਕਿਸੇ ਪ੍ਰਕਾਰ ਦਾ ਕਿਤੋਂ ਕੋਈ ਖਤਰਾ ਨਹੀਂ ਹੈਗਾ। ਇਹ ਸੀ ਸਰਕਾਰ ਦੀ ਦਲੀਲ
1: ਜੀ।
2: ਤੇ ਝੋਟਾ ਆਪਣੇ ਝੋਟੇ ਤੋਂ ਗੁਨਾਹਾਂ ਤੋਂ ਬਚਣ ਲਈ ਅਦਾਲਤ ਦਾ ਸਹਾਰਾ ਲੈ ਰਿਹਾ ਤੇ ਜੇ ਉਸ ਟਾਈਮ ਤੇ ਪੰਜਾਬ ਸਰਕਾਰ ਨੇ ਇਹ ਨਾ ਕਹਿੰਦੀ ਤੇ ਉਹਦੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਂਦਾ ਤੇ ਸ਼ਾਇਦ ਝੋਟਾ ਸਾਡੇ ਵਿੱਚ ਜਾਂਦਾ।
1: ਪਰ ਸਭ ਗੱਲ ਇਹ ਕਿ ਝੋਟੇ ਨੂੰ ਉਹ ਕਾਨੂੰਨ ਹੱਥ ਵਿਚ ਨਹੀਂ ਹੀ ਲੈਣਾ ਚਾਹੀਦਾ ਸੀ, ਤੇ ਇਹ ਸ਼ਬਦਾਂ ਚ ਕਵਾਂਗੇ ਉਹਨੂੰ ਮਾੜਾ ਨਹੀਂ ਕਵਾਂਗੇ ਕਿ ਉਦੋਂ ਪੁਲਿਸ ਕਾਰਵਾਈ ਕਰਦੀ ਕਿਸੇ ਨੂੰ ਇਸ ਤਰ੍ਹਾਂ ਜਲੀਲ ਕਰਨਾ ਜੇ ਉਹ ਗਲਤ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਕਰਦਾ
2: ਤੇ ਪਰਚਾ ਦਰਜ ਹੋਇਆ ਬੰਦੇ ਅੰਦਰ ਗਿਆ ਝੋਟਾ ਵੀ ਜੇਲ੍ਹ ਕੱਟ ਗਿਆ।
1: ਬਿਲਕੁਲ, ਪਰ ਉਹਦੀ ਖੁੰਦਕ ਰੱਖੀ ਨਾ ਉਹਨੇ, ਇਹ ਵੀ ਤਾਂ ਨਾਲ ਗੱਲ ਕਰ, ਇਹ ਉਹਦੀ ਖੁੰਦਕ ਆ। ਖੈਰ ਜਿਹੜੇ
2: ਮੈਡੀਕਲ ਸਟੋਰ ਨੇ
1: ਜੀ,
2: ਝੋਟੇ ਦੀ ਜਬਾਨੀ ਆ ਵੀ ਨਸ਼ੇ ਸਾਰੇ ਨੀ ਵੇਚਦੇ, 35 ਕੋ ਬੰਦੇ ਜਿਹੜੇ ਨਸ਼ੇ ਵੇਚਦੇ ਨੇ
1: 35 ਕੋ।
4: ਤੁਹਾਡੇ ਪ੍ਰੋਗਰਾਮ ਦੀ ਤੇ ਭੱਟੀ ਸਾਹਿਬ ਦੀ ਇੰਨੀ ਮਿਹਨਤ ਤੇ ਅਸੀਂ ਮਤਲਬ ਪ੍ਰੋਗਰਾਮ ਇੰਨਾ ਸੁਣਦੇ ਕਿ ਸਾਡੇ ਪੰਜਾਬ ਤੋਂ ਚੰਗੀਆਂ ਖਬਰਾਂ ਹੋਣ। ਅੱਜ ਤੋਂ ਅਸੀਂ ਜਦੋਂ ਇੰਡੀਆ ਛੱਡਿਆ ਸੀ ਆਏ ਸੀ ਉੱਥੋਂ ਤਾਂ ਉਸ ਵੇਲੇ ਪੰਚਾਇਤਾਂ ਤੇ ਗੁਰਦੁਆਰੇ ਦੀਆਂ ਕਮੇਟੀਆਂ ਹੁੰਦੀਆਂ ਸੀ, ਇੱਕ ਦੂਜੇ ਦੇ ਕੰਮਾਂ ਦੇ ਵਿੱਚ ਸਾਥ ਦਿੰਦੀਆਂ ਸੀ, ਸੱਚ ਨੂੰ ਸੱਚ ਕਹਿੰਦੀਆਂ ਸੀ। ਅੱਜ ਭੱਟੀ ਸਾਹਿਬ ਨੇ ਜਿਵੇਂ ਦੱਸਿਆ ਕਿ ਸਾਰੇ ਬੰਦੇ ਨਹੀਂ ਗਏ, ਉਸ ਵੇਲੇ ਜਿਹੜਾ ਨਸ਼ਾ ਵੇਚਦਾ ਸੀ ਕੋਈ ਵੀ ਉਸ ਵੇਲੇ ਡੋਡਿਆ ਦੀ ਜਾਂ ਸ਼ਰਾਬ ਦੇਸੀ ਸ਼ਰਾਬ ਦੀ ਕਿਸੇ ਨੂੰ ਜ਼ਰੂਰਤ ਨਹੀਂ ਸੀ ਪੈਂਦੀ, ਜਦੋਂ ਵੇਚਦਾ ਸੀ ਤਾਂ ਉਹਨੂੰ ਚੱਕ ਮਤਲਬ ਜਿੱਦਾਂ ਇਹਨਾਂ ਨੇ ਕੀਤਾ ਪਰਮ
1: ਖੜਦੇ ਸੀ ਜੀ, ਕੋਈ ਗਲਤ ਕੰਮ ਕਰਨ ਵਾਲਿਆਂ ਦੇ ਨਾਲ ਲੋਕ ਦੂਰੋਂ ਹੀ ਪਾਸਾ ਵੱਟ ਕੇ ਨਿਕਲ ਜਾਂਦੇ ਸੀ ਕਿ ਕਿਤੇ ਲੋਕ ਅਸੀਂ ਇਹਨਾਂ ਦੇ ਨਾਲ ਦੋ ਕਦਮ ਤੁਰ ਪਏ ਤੇ ਲੋਕ ਸਾਨੂੰ ਕਿਤੇ ਇਹਨਾਂ ਦੇ ਨਾਲ ਨਾਮ ਲਾ ਦੇਣ, ਪਰ ਅੱਜ ਉਹੋ ਜਿਹਾ ਨਾਲ ਤੁਰ ਕੇ ਲੋਕ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਨੇ ਕਿ ਅਸੀਂ ਇਹੋ ਜਿਹਾ ਨਾਲ ਤੁਰਿਆ ਤੇ ਅਸੀਂ ਵੀ ਵੈਲੀ ਆ, ਕਿਉਂਕਿ ਸਾਡੇ ਗੀਤਕਾਰਾਂ ਨੇ ਸਾਡੇ ਸਮਾਜ ਨੂੰ ਦਿੱਤਾ ਕੁਛ ਨਹੀਂ, ਸਿਰਫ ਵੈਲੀ ਪੁਣਾ ਦਿੱਤਾ ਤੇ ਹਥਿਆਰ ਦਿੱਤੇ ਨੇ, ਤੇ ਉਹ ਕੁੜੀ ਵੀ ਕਹਿੰਦੀ ਹੈ ਕਿ ਵੈਲੀ ਬਣ ਮਿੱਤਰਾ। ਹਾਂਜੀ, ਤੋ ਗੱਲ ਇਹ ਹੈ ਕਿ ਇਹ ਸਾਡੇ ਸਮਾਜ ਨੂੰ ਨਾ ਜੀ ਮਤਲਬ

0: ਬੋਲ ਰਹੇ ਹੋ ਮੈਨੂੰ ਹੋਇਆ, ਰੱਬ ਜਾਣਦਾ ਮੇਰਾ,
1: ਬਿਲਕੁਲ ਸਹੀ,
0: ਮੇਰਾ ਦਿਲ ਜਾਣਦਾ, ਮੇਰਾ ਰੱਬ ਜਾਣਦਾ ਕਿ ਮੈਂ ਯਾਰ ਵੀ ਤੋੜੇ, ਆਪਣੇ ਨਾਲ ਸਾਥੀ ਵੀ ਤੋੜੇ ਤੇ ਆਪਣਾ ਆਪ ਵੀ ਨੁਕਸਾਨ ਹੈ ਕੀਤਾ। ਪਰ ਫਿਰ ਵੀ ਕੋਈ ਨੀ, ਕੋਈ ਗਿਲਾ ਸ਼ਿਕਵਾ ਨੀ। ਅੱਜ ਵੇਖ ਲੋ ਸਤਿਗੁਰ ਨੇ ਭਾਵੇਂ ਮੈਂ ਆਪਣਾ ਜੋ ਤਿਲ ਫੁੱਲ ਸਾਰਾ ਹੀ ਲਾ ਦਿੱਤਾ ਕਿ ਚਾਬੀ ਤੇ ਸਟੇਸ਼ਨ ਦੀ ਫੇਰ ਮਿਲ ਗਈ ਮੈਨੂੰ, ਇੱਥੋਂ ਬੰਦ ਕਰਾਉਣ ਦੇ ਉਪਰਾਲੇ ਕੀਤੇ ਗਏ, ਪਰ ਕੋਈ ਨੀ, ਉਹ ਉਪਰੋਲਾ ਬੜਾ ਬੇਅੰਤ ਹੈ।
1: ਅਸੀਂ ਤੁਹਾਡੇ ਨਾਲ ਮਿਹਰਬਾਨੀ, ਗੁਰੂ ਮਹਾਰਾਜ ਚੜ੍ਹਦੀ ਕਲਾ।
0: ਥੈਂਕ ਯੂ ਜੀ, ਥੈਂਕ ਯੂ ਜੀ। ਖਾ ਖਾ ਠੋਕਰਾ ਰਸਤੇ ਦੇ ਵਾਂਗ ਰੋੜੇ ਤੇ ਅਸੀਂ ਗੋਲ ਮਟੋਲ ਜੇ ਹੋ ਗਏ ਆ, ਸੁਣ ਸੁਣ ਸੁਣ ਝੂਠ ਜਮਾਨੇ ਤੋਂ ਸੱਚ ਭੁੱਲੇ ਤੇ ਅਸੀਂ ਆਪ ਅਨਭੋਲ ਜੇ ਹੋ ਗਏ ਆ। ਦਮ ਸਾਹਿਬ ਦੀਆਂ ਸਤਰਾਂ ਨੇ, ਪਰ ਸਾਹਿਬ ਕੋਈ ਜਾਂਦੇ ਜਾਂਦੇ ਅਹਿਮ ਕੋਈ ਹੋਰ ਖਬਰ ਜਿਹੜੀ ਰਹਿ ਗਈ ਹੋਵੇ ਸਾਂਝੀ ਕਰਨੀ ਚਾਹੋ ਪਲੀਜ਼, ਕਿਉਂਕਿ ਸਾਡਾ ਸਮਾਂ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
3: ਉਹ ਇੱਕ ਬੱਸ ਬਣੀ, ਉਹ ਬੱਸ ਵਿੱਚ ਲਾਇਆ ਵੀ ਜਦੋਂ ਕਿਤੇ ਪਾਕਿਸਤਾਨ ਤੋਂ ਡਰੋਨ ਆਵੇ ਉਹਨੂੰ ਫੁੱਟੋ, ਤੇ ਉਹਦਾ ਜਿਹੜਾ ਕਰਮਚਾਰੀ ਸੀ ਇੱਕ ਹੌਲਦਾਰ ਕਰਮ ਸਿੰਘ, ਉਹ ਹੀ 15 ਕਿਲੋ ਹੈਰੋਨ ਨਾਲ ਫੜਿਆ ਗਿਆ, BSF ਤੇ ਨਰਕੁਟ ਸੈਲ ਨੇ ਫੜਿਆ ਉਹਨੂੰ। ਖੇਤ ਹੀ ਵਾੜ ਨੂੰ ਖਾਣ ਲੱਗ ਪੂਗੀ ਤੇ ਫਿਰ ਬਾਕੀ ਬੱਚਿਆਂ
0: ਜੀ। ਪਰ ਸਾਹਿਬ ਤੁਹਾਡੇ ਨਾਲ ਹੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕੱਲ ਇਸ ਵੇਲੇ 11:05 ਤੇ ਜਦੋਂ ਮੈਂ ਸ਼ੋ ਸਮਾਪਤ ਕੀਤਾ ਤੇ ਇੱਕ ਮੈਨੂੰ ਕਾਲ ਆਈ ਹੈ, ਮੈਂ ਨਿਮਰਤਾ ਸਾਹਿਬ ਬੇਨਤੀ ਕਰਨਾ ਚਾਹੁੰਦਾ। ਚਲੋ ਆਸਨਾ ਵੀਰ ਨੇ ਕਿਹਾ ਜਦੋਂ ਚਾਹੋ ਮੈਂ ਏਅਰ ਤੇ ਆ ਜਾਂਗਾ, ਹੋਰ ਵੀ ਸਾਡੇ ਨਾਲ ਆਉਣ ਨੂੰ ਤਿਆਰ ਨੇ। ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਹੁਤ ਵਧੀਆ ਕੰਮ ਕਰਦੇ ਨੇ ਨਾਰਥ ਅਮਰੀਕਾ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਅਸੀਂ ਵੇਖੀਏ ਤੇ 1.5-2 ਕਰੋੜ ਨੂੰ ਡੇਲੀ ਖਾਣਾ ਗੁਰਦੁਆਰਾ ਸਾਹਿਬ ਉਹਨਾਂ ਦੇ ਵਿੱਚ ਮਿਲਦਾ। 1.5-2 ਕਰੋੜ ਤੋਂ ਉੱਤੇ ਮੈਂ ਗੁਰਦੁਆਰਾ ਸਾਹਿਬ ਦਾ ਨਾਂ ਨਾ ਲਵਾਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਲਈ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ। ਵਿਆਹ ਸ਼ਾਦੀਆਂ ਦੇ ਮੌਕੇ ਤੇ ਭਾਵੇਂ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਾਨੂੰ ਹੁਕਮ ਦਿੱਤੇ ਨੇ ਕਿ ਬੈਂਕਟ ਹਾਲਾਂ ਦੇ ਵਿੱਚ ਵਿਆਹ ਨਹੀਂ ਕਰਨੇ, ਪਰ ਖੁੱਲੀ ਇਹ ਜਗ੍ਹਾ ਜਿੱਥੇ ਕੁਛ ਵੀ ਨਾ ਹੋਵੇ ਤੁਸੀਂ ਉੱਥੇ ਕਰ ਸਕਦੇ ਹੋ, ਆਪਣੇ ਵਿਹੜਿਆਂ 'ਚ ਕਰ ਸਕਦੇ ਹੋ, ਘਰਾਂ 'ਚ ਕਰ ਸਕਦੇ ਹੋ, ਖੇਤਾਂ 'ਚ ਕਰ ਸਕਦੇ ਹੋ। ਕਈ ਲੋਕ ਉੱਥੇ ਵੀ ਨਹੀਂ ਕਰਨਾ ਚਾਹੁੰਦੇ ਵੀ ਚਲੋ ਛੱਡੋ ਕੋਈ ਨਹੀਂ, ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਵੀ ਕਰਾ ਲੈਂਦੇ ਹਾਂ, ਪਰ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹੈ ਉਹ ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਓ। ਉਹ ਪੰਗਤ ਇੱਕੋ ਹੀ ਹੈ, ਗੋਇੰਦਵਾਲ ਸਾਹਿਬ ਸਿੱਖੀ ਦਾ ਤੁਰਾ ਹੈ ਤੇ ਉੱਥੇ ਵੱਡੇ ਵੱਡੇ ਅਕਬਰ ਵਰਗੇ ਬਾਦਸ਼ਾਹ ਆਏ ਤੇ ਉਹਨਾਂ ਨੂੰ ਪੰਗਤ ਦੇ ਵਿੱਚ ਬਹਿ ਕੇ ਜੋ ਸੰਗਤ ਦੇ ਵਿੱਚ ਵਰਤ ਰਿਹਾ ਸੀ ਉਹੀ ਛਕਣ ਨੂੰ ਮਿਲਿਆ, ਕੋਈ ਸਪੈਸ਼ਲ ਖਾਣਾ ਨਹੀਂ ਤਿਆਰ ਹੋਇਆ। ਜੇ ਤੁਸੀਂ ਸਪੈਸ਼ਲ ਖਾਣਾ ਬਣਾ ਵੀ ਰਹੇ ਹੋ ਤੁਹਾਡੇ ਘਰ ਦੇ ਵਿੱਚ ਵਿਆਹ ਸ਼ਾਦੀ ਹੈ, ਵੈਸੇ ਤਾਂ ਮੈਂ ਮੇਨ ਬੈਂਕਟ ਹਾਲਾਂ ਦੇ ਸੋਰੀ ਮੇਨ ਜਿਹੜੇ ਗੁਰਦੁਆਰਾ ਸਾਹਿਬ ਦੇ ਹਾਲ ਨੇ ਉਹਨਾਂ ਦੇ ਵਿੱਚ ਵਿਆਹ ਕਰਨ ਲਈ ਵੀ ਮੇਰਾ ਦਿਲ ਕਹਿੰਦਾ ਹੁੰਦਾ, ਕਈ ਵਾਰੀ ਮੈਂ ਟਾਕ ਸ਼ੋਅ ਵੀ ਕਰ ਚੁੱਕਾ ਕਿ ਤੁਸੀਂ ਮੇਨ ਜਿਹੜੇ ਮੇਨ ਹਾਲ ਆ ਉਹ ਤੁਹਾਡੇ ਕੋਲ ਇੰਨੇ ਜੇ ਬਿਜ਼ੀ ਹੋ ਗਏ ਹੋ ਤੁਸੀਂ ਤਾਂ ਉਹ ਮੇਨ ਹਾਲ ਸੰਗਤਾਂ ਵਾਸਤੇ ਹੋਣਾ ਚਾਹੀਦਾ ਵੀਕਐਂਡ ਤੇ ਮੇਨ ਹਾਲ, ਪਰ ਜੇ ਤਾਂ ਅਲਟਰਨੇਟਿਵ ਛੋਟੇ ਹਾਲ ਹੈਗੇ ਨੇ ਵੀ ਸੰਗਤਾਂ ਉੱਥੇ ਜਾ ਕੇ ਮੱਥਾ ਟੇਕ ਲੈਣ ਤੇ ਵਧੀਆ ਗੱਲ ਆ, ਪਰ ਲੰਗਰ ਦੀ ਪਰੰਪਰਾ ਨੂੰ ਨਾ ਤੋੜੋ, ਮੇਰਾ ਦੋਨੋਂ ਹੱਥ ਜੋੜ ਕੇ ਬੇਨਤੀ ਹੈ। VIP ਗੁਰੂ ਦੇ ਘਰ ਦੇ ਵਿੱਚ ਕੋਈ ਨਹੀਂ ਹੈ, ਕੋਈ VIP ਨਹੀਂ, ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਸਾਰਿਆਂ ਵਾਸਤੇ ਚਾਹ ਪਾਣੀ ਦਾ ਇਕੱਠਾ ਹੀ ਪ੍ਰਬੰਧ ਹੈ, ਤੇ ਜੇ ਕਿਸੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਪੈਸ਼ਲ ਜੇਕਰ ਜਿਹੜਾ ਬਰਾਤੀਆਂ ਵਾਸਤੇ ਕੋਈ ਪਰਿਵਾਰ ਪ੍ਰਬੰਧ ਕਰਦਾ ਤੇ ਉਹਨੂੰ ਹੱਥ ਜੋੜ ਕੇ ਬੇਨਤੀ ਕਰੋ ਭਾਈ ਇਹ ਸਿੰਪਲ ਰੱਖ ਲਓ, ਸਾਦਾ ਰੱਖ ਲਓ, ਇਹ ਸਾਰਿਆਂ ਵਾਸਤੇ ਰੱਖਣਾ, ਅਸੀਂ ਕੁਛ ਨਹੀਂ ਘਾਟਾ ਪੈਣ ਲੱਗਾ ਤੁਹਾਨੂੰ, ਕਰਕੇ ਵੇਖ ਲਿਓ ਤੁਸੀਂ ਕਰਕੇ ਵੇਖ ਲਿਓ। ਪਰ ਤੁਸੀਂ ਜੇ VIP ਕਲਚਰ ਚਲਾਉਣਾ ਤੇ ਜੇ ਕਿਸੇ ਨੇ ਜਾ ਕੇ ਉਸ ਨੂੰ ਪਤਾ ਹੀ ਨਹੀਂ ਆ ਵੀ ਇਹ ਲੰਗਰ ਲੱਗਾ, ਉਹਨੇ ਥਾਲੀ ਚੱਕ ਲਈ ਤੇ ਉਥੋਂ ਬਰਫੀ ਦਾ ਪੀਸ ਪਾ ਲਿਆ ਤੇ ਤੁਸੀਂ ਉਹਦੇ ਹੱਥ ਵਿੱਚੋਂ ਥਾਲੀਆਂ ਖੋਹ ਕੇ ਬੀਬੀਆਂ ਦੀਆਂ ਗੁਰਸਿੱਖ ਬੀਬੀਆਂ ਦੀਆਂ ਵੀ ਜਾਂ ਦੂਜੇ ਬੰਦਿਆਂ ਦੀਆਂ ਵੀ ਖੋਹ ਕੇ ਕੀ ਸਾਬਤ ਕਰੋਗੇ, ਕਹਿੰਦੇ ਸਾਨੂੰ ਪਛਾਣ ਆ ਤੁਸੀਂ ਬਰਾਤੀ ਨਹੀਂ ਹੋ। ਯਾਰ ਇੱਦਾਂ ਨਾ ਕਰੋ, ਫਿਰ ਸਾਨੂੰ ਬੋਲਣਾ ਪੈਣਾ, ਤੁਸੀਂ ਸਾਡੇ ਨਾਲ ਮੁੜ ਕੇ ਈਰਖਾ ਕੱਢਣੀ ਆ, ਤੁਸੀਂ ਮੁੜ ਕੇ ਸਾਡੇ ਨਾਲ ਜੈਲਸਬਾਜ਼ੀ ਕਰਨੀ ਆ, ਹੋ ਸਕਦਾ ਮੁੜ ਕੇ ਤੁਸੀਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਆਵਾਂ ਤੇ ਤੁਸੀਂ ਮੈਨੂੰ ਟੇਢੀਆਂ ਅੱਖਾਂ ਨਾਲ ਵੇਖੋ, ਇੱਦਾਂ ਨਾ ਕਰੋ। ਬਹੁਤ ਸਾਰੇ ਗੁਰਦੁਆਰਾ ਸਾਹਿਬ ਨਹੀਂ ਕਰਦੇ, ਮੈਂ ਆਪਣੀ ਧੀ ਦਾ ਹੁਣੇ ਸ਼ਾਦੀ ਕਰਕੇ ਹਟਿਆ, ਬਹੁਤ ਸਾਰੇ ਪ੍ਰਬੰਧਕ ਆਪਣੀਆਂ ਬੇਟੀਆਂ ਦੀ ਸ਼ਾਦੀ ਕਰਦੇ ਨੇ, ਲੰਗਰ ਪੰਗਤ ਇੱਕੋ ਹੀ ਹੁੰਦੀ ਹੈ, ਨਾ ਕਰੋ ਇੱਦਾਂ, ਰੱਬ ਦੇ ਵਾਸਤੇ ਆ ਇਹ ਗੁਰੂ ਘਰ, ਤੁਹਾਨੂੰ ਜੇ ਤੁਸੀਂ ਪ੍ਰਬੰਧਕ ਬਣੇ ਹੋ ਸੇਵਾਦਾਰ ਬਣੇ ਹੋ ਸੇਵਾ ਕਰੋ, ਇਹਨੂੰ ਹੋਟਲ ਨਾ ਬਣਾਓ, ਮਾਫ਼ ਕਰਨਾ ਗੱਲ ਚੁਭਵੀ ਆ, ਇਹਨੂੰ ਬੈਂਕਟ ਹਾਲ ਨਾ ਬਣਾਓ ਕਿ ਤੁਸੀਂ VIP ਪੰਗਤ ਇੱਕ ਪਾਸੇ ਲਾਤੀ ਤੇ ਦੂਜੀ ਪੰਗਤ ਇੱਕ ਪਾਸੇ ਲਾਤੀ, ਪੰਗਤ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ, ਥਾਲੀਆਂ ਫੜ ਕੇ ਹੱਥਾਂ ਦੇ ਵਿੱਚ ਤੁਸੀਂ ਰੱਖ ਲਈਆਂ, ਆਹ ਮਠਿਆਈ ਹੁਣ ਦੀਵਾਲੀ ਦੇ ਮੌਕੇ ਤੇ ਟੰਨਾਂ ਦੀ ਟੰਨ ਤੁਸੀਂ ਸੁੱਟਣੀ ਆ, ਤੇ ਸਾਨੂੰ ਅਰਦਾਸਾਂ ਕਰਾਉਣ ਵਾਸਤੇ ਕਹਿੰਦੇ ਹੁੰਦੇ ਕਿ ਬੋਲੋ ਜੀ ਮਠਿਆਈ ਨਾ ਲਿਆਇਓ ਗੁਰਦੁਆਰਾ ਸਾਹਿਬ ਦੇ ਵਿੱਚ, ਮਠਿਆਈ ਸੁੱਟਣੀ ਪੈਣੀ, ਤੇ ਜੇ ਕਿਸੇ ਨੇ ਦੋ ਪੀਸ ਮਠਿਆਈ ਦੇ ਚੱਕ ਲਏ

0: ਤੇ ਕੀ ਫਰਕ ਪੈ ਜੂ ਪੱਟੀ ਸਾਹਿਬ?
1: ਬਿਲਕੁਲ ਜੀ ਬਿਲਕੁਲ
0: ਬਿਲਕੁਲ, ਆ ਟਨਾਂ ਦੇ ਟਨ ਸੁੱਟਣੀ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ, ਟਨਾਂ ਦੇ ਟਨ ਮਠਿਆਈ ਆਉਣੀ ਥੋੜੇ ਦਿਨ ਦੀਵਾਲੀ ਤੋਂ ਬਾਅਦ ਸੁੱਟਣੀ ਆ। ਤੇ ਜੇ ਕਿਸੇ ਨੇ ਕੋਈ VIP ਪ੍ਰਬੰਧ ਕਰਨਾ ਤੇ ਭਾਈ ਉਹਨੂੰ ਕਹੋ ਕਿਤੇ ਦੂਰ ਜਾ ਕੇ ਕਰ ਲਾ, ਹੋਰ ਕਿਤੇ ਕਰ ਲਾ, ਗੁਰਦੁਆਰਾ ਸਾਹਿਬ ਦੇ ਵਿੱਚ ਦੂਈ ਦਵੈਤ ਨਾ ਖੜੀ ਕਰੋ। ਮੇਰਾ ਵਿਰੋਧ ਕਰਨਾ ਕਰੀ ਚੱਲਿਓ, ਕੋਈ ਫਰਕ ਨਹੀਂ ਪੈਣਾ, ਮੇਰਾ ਸਤਿਗੁਰ ਰਖਵਾਲਾ। ਪਰ ਸੱਚ ਬੋਲਣ ਵਾਸਤੇ ਮੇਰੇ ਇੱਕ ਵੀਰ ਨੇ ਮੈਨੂੰ ਕਿਹਾ ਸੀ, ਮੈਂ ਉਹ ਕਹਿੰਦੇ ਮੈਂ ਆਉਣਾ ਚਾਹੋਗੇ ਤਾਂ ਮੈਂ ਆ ਵੀ ਜਾਊਂਗਾ। ਮੈਂ ਬੇਨਤੀ ਕਰਦਾ, ਛੋਟਾ ਵੀਰ ਸਮਝ ਕੇ, ਅਣਜਾਣ ਸਮਝ ਕੇ, ਜੇ ਸ਼ਬਦ ਗਲਤ ਬੋਲਿਆ ਗਿਆ ਵੇਖਿਆ ਮੈਂ, ਜਾ ਚੱਕਾਂ ਗੁਰੂ ਘਰ ਨੂੰ, ਗੁਰੂ ਘਰ ਰਹਿਣ ਦਿਓ, ਇਹਨੂੰ ਹੋਰ ਨਾ ਬਣਾਓ। ਪਟੀ ਸਾਹਿਬ ਲਈ ਆ ਗਿਆ?
1: ਬਿਲਕੁਲ ਜੀ ਬਿਲਕੁਲ।
0: ਰੱਬ ਰਾਖਾ ਜੀ, ਸਤਿ ਸ੍ਰੀ ਅਕਾਲ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: करना चाहते हो प्रचार पर रंगला पंजाब रेडियो ते IPTV ते प्रमोशन ली, आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM
4: ਤੁਸੀਂ
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੁੱਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: Gurdeep Singh Nanua. I am a lawyer at Nanua and UFA Lawyers.
6: If you were involved in a motor vehicle accident, a slip and fall, or any kind of accident that results in personal injury, please let us know. We can help.
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
8: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 and 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। Authorized by the Sukhman Sangha campaign.
9: HK Movers, home, offices, apartments and delivery, big or small, we move it all.
10: HK Movers,
9: local and long distance,
10: we also ship cars,
9: tailor transport and moving services.
10: For service with a smile, give us a call.
9: Call Mr. Harminder 416-524-6704.
10: 416-524-6704 pe.
9: Visit 140 Advance Boulevard, Unit Number 10, Brampton.
10: Long distance moving specialist.
9: HK Movers.
11: HK Movers.
12: Ki tusi ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030, 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ। 226 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
3: Real news, real impact, showing you real world. CJMR 1320. CJMR 1320. The voice of the city.
12: CJMR 1320 AM ਸੁਣਨ ਜਾ ਰਹੇ, ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ। 11:11 ਹੋ ਚੁੱਕੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਏਸ਼ੀਅਨ ਵਿਜ਼ਨ ਦੇ ਵਿਚ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਨ੍ਹਾਂ ਕੁਝ ਇਕ ਮਿੰਟਾਂ ਦੇ ਵਿਚ, ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ, ਗੱਲਾਂ ਬਾਤਾਂ, ਮਨੋਰੰਜਨ ਲੈ ਕੇ ਦਾਸ ਹਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਅੱਜ ਅਕਤੂਬਰ ਮਹੀਨੇ ਦੀ 14 ਤਰੀਕ ਹੈ ਜੀ ਐਂਡ ਬਹੁਤ ਸਾਰੀਆਂ, ਢੇਰ ਸਾਰੀਆਂ ਪੰਡ ਬੰਨ ਕੇ ਖ਼ਬਰਾਂ ਲੈ ਕੇ ਮੈਂ ਹਾਜ਼ਰ ਹੋਣ ਜਾ ਰਿਹਾ ਜੀ। ਰੀਮਾ ਜੀ ਹਾਜ਼ਰ ਹੋਣ ਜਾ ਰਹੇ ਨੇ ਤੇ ਨਾਲ ਜਗਰਾਓਂ ਸ਼ਹਿਰ ਤੋਂ ਰਣਜੀਤ ਜੀ ਰਾਣਾ ਜੀ ਤੁਹਾਡੇ ਸ਼ਹਿਰ ਦੇ ਵਿਚ ਪੰਜਾਬ ਦੀਆਂ ਗਲੀਆਂ ਦੇ ਵਿਚੋਂ ਤੁਹਾਡੇ ਨਾਲ ਸਾਂਝੇ ਕਰਨਗੇ ਕੁਛ ਇਕ ਚੋਣਵੀਆਂ ਖਾਸ ਖ਼ਬਰਾਂ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਸਕਰੀਨ ਤੇ, ਫੇਸਬੁੱਕ ਅਤੇ ਯੂਟਿਊਬ ਤੇ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ ਦੇ ਦੁਆਰਾ ਸਾਨੂੰ ਸੁਣ ਸਕਦੇ ਹੋ 647-9101320। ਅਮਰੀਕਾ ਦੇ ਵਿਚੋਂ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਸਾਨੂੰ ਤੁਸੀਂ ਸੁਣ ਸਕਦੇ ਹੋ। ਦੂਰ ਦਰੇਡੇ ਜਾ ਰਹੇ ਹੋ ਤਾਂ ਟੈਸਲਾ ਦੀ ਗੱਡੀਆਂ ਦੇ ਵਿਚ ਜਾਂ ਆਪਣੇ ਫੋਨ ਦੇ ਜ਼ਰੀਏ ਆਈ ਹਾਰਟ ਰੇਡੀਓ ਜਾਂ ਰੰਗਲਾ ਪੰਜਾਬ ਦਾ ਐਪ ਵੀ ਤੁਸੀਂ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ। ਅਗੇਨ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਹੋ ਤਾਂ 905-800-1313-20 ਵੱਖ ਵੱਖ IPTV ਸਰਵਰਾਂ ਦੇ ਉੱਤੇ ਵੀ ਸਾਨੂੰ ਪੰਜਾਬੀ ਸੈਕਸ਼ਨ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰੇਟ ਸ਼ੈਡ ਜ਼ਰੂਰ ਕਰ ਲੈਣਾ ਜੀ। ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ। ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਸ਼ਹਿਰ ਜਗਰਾਓਂ ਤੋਂ ਰਾਣਾ ਜੀ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ। ਪਹਿਲੋ ਖ਼ਬਰਾਂ ਪੰਜਾਬ ਤੋਂ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ।
3: You're listening to CNN Toronto, Chawla News Network, Toronto. ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਪਰਵਿੰਦਰ ਚੋਟਾ ਕਤਲਕਾਂਡ ਦਾ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ਤੇ ਚੱਲਿਆ ਬੁਲਡੋਜ਼ਰ, ਮੈਡੀਕਲ ਸਟੋਰ ਨੂੰ ਵੀ ਲਾਈ ਅੱਗ। ਪੰਜਾਬ ਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ, UPI ਰਾਹੀਂ ਭੁਗਤਾਨ ਬੰਦ ਕਰਨ ਦੀ ਚੇਤਾਵਨੀ। ਐਂਟੀ ਡਰੋਨ ਬੱਸ ਦਾ ਸਿਪਾਹੀ ਨਿਕਲਿਆ ਨਸ਼ੇ ਦਾ ਸੌਦਾਗਰ। ਪੰਜਾਬ ਵਾਸੀਆਂ ਨੂੰ ਮਿਲਣਗੇ ਨਵੇਂ 153 ਆਮ ਆਦਮੀ ਕਲੀਨਿਕ। ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ IB ਤੋਂ ਰਾਏ ਲੈਣ ਦੇ ਹੁਕਮ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਮ ਆਦਮੀ ਪਾਰਟੀ ਵਿਧਾਇਕਾਂ ਦੀ ਪੇਸ਼ੀ ਹੁਣ 16 ਅਕਤੂਬਰ ਨੂੰ। ਹੁਣ ਖਬਰਾਂ ਵਿਸਥਾਰ ਦੇ ਨਾਲ। ਮਾਨਸਾ ਵਿਖੇ ਪਰਵਿੰਦਰ ਸਿੰਘ ਚੋਟੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਭੜਕੀ ਹੋਈ ਭੀੜ ਨੇ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਗੁੱਸੇ ਚ ਆਏ ਨੌਜਵਾਨਾਂ ਵੱਲੋਂ ਉਸ ਦੇ ਮੈਡੀਕਲ ਸਟੋਰ ਦੀ ਭੰਨਤੋੜ ਵੀ ਕੀਤੀ ਗਈ। ਨੌਜਵਾਨਾਂ ਵੱਲੋਂ ਇਕ JCB ਮਸ਼ੀਨ ਕਿਤੋਂ ਫੜ ਕੇ ਖੁਦ ਚਲਾ ਕੇ ਦੁਕਾਨ ਢਾਉਣੀ ਸ਼ੁਰੂ ਕੀਤੀ ਗਈ ਤੇ ਮਗਰੋਂ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਭੜਕੀ ਹੋਈ ਭੀੜ ਦੇ ਅੱਗੇ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਦੀ ਕੋਈ ਵਾਹ ਨਾ ਚੱਲੀ। ਇਸੇ ਦੌਰਾਨ ਪੁਲਿਸ ਦੀ ਕਾਰਵਾਈ ਹੇਠ ਬਾਅਦ ਦੁਪਹਿਰ ਅਸ਼ਵਨੀ ਕੁਮਾਰ ਦੇ ਘਰ ਉਪਰ ਵੀ ਪੀਲਾ ਪੰਜਾ ਚਲਾਇਆ ਗਿਆ। ਇਹ ਪੀਲਾ ਪੰਜਾ ਸਰਕਾਰ
4: ਸਰਕਾਰ ਵੱਲੋਂ ਪਹਿਲਾਂ ਹੀ ਅਨੇਕ ਨਸ਼ਾ ਤਸਕਰਾਂ ਦੇ ਘਰਾਂ ਉਪਰ ਚਲਾਇਆ ਜਾ ਚੁੱਕਾ ਹੈ ਤੇ ਅੱਜ ਵੀ ਨਸ਼ਿਆਂ ਦੇ ਤਸਕਰ ਵਜੋਂ ਉਸਦਾ ਘਾਟ ਆਇਆ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿਖੇ ਕੈਮਿਸਟ ਦੀ ਦੁਕਾਨ ਤੇ ਨਸ਼ਿਆਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੂਜੇ ਪਾਸੇ ਮਾਨਸਾ ਚ ਮ੍ਰਿਤਕ ਆਗੂ ਨੂੰ ਇਨਸਾਫ਼ ਦਵਾਉਣ ਦੇ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖਣ ਦੇ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਫਿਲਹਾਲ ਗੱਲਬਾਤ ਕਰ ਰਹੀ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਚਲਾ ਰਹੀ ਹੈ ਪਰ ਪੰਜਾਬ ਪੁਲਿਸ ਦਾ ਇਹ ਕਾਰਨਾਮਾ ਸ਼ਰਮਸਾਰ ਕਰਨ ਵਾਲਾ ਹੈ ਕਿ ਸਰਹੱਦ ਪਾਰ ਨਸ਼ਾ ਤਸਕਰੀ ਰੋਕਣ ਦੇ ਲਈ ਲਾਏ ਗਏ ਐਂਟੀ ਡਰੋਨ ਸਿਸਟਮ ਤੇ ਤੈਨਾਤ ਪੰਜਾਬ ਪੁਲਿਸ ਦਾ ਸਿਪਾਹੀ ਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ਬਾਜਖ ਬੈਨਰ ਹੇਠ ਕੌਮਾਂਤਰੀ ਸਰਹੱਦ ਤੇ ਕੀਤੀ ਗਈ ਐਂਟੀ ਡਰੋਨ ਸਿਸਟਮ ਵਾਲੀ ਬੱਸ ਤੇ ਤੈਨਾਤ ਪੰਜਾਬ ਪੁਲਿਸ ਦੇ ਸਿਪਾਹੀ ਕਰਮ ਸਿੰਘ ਨੂੰ ਨਾਰਕੋਟਿਸਟ ਕੰਟਰੋਲ ਬਿਊਰੋ ਅਤੇ BSF ਨੇ ਫੜਿਆ। ਤਰਨ ਤਾਰਨ ਪੁਲਿਸ ਦਾ ਸਿਪਾਹੀ ਕਰਮ ਸਿੰਘ ਭੂਸੇ ਪਿੰਡ ਦਾ ਰਹਿਣ ਵਾਲਾ ਥਾਣਾ ਖਾਲੜਾ ਦੇ ਖੇਤਰ ਵਿਚ ਕੌਮਾਂਤਰੀ ਸਰਹੱਦ ਤੇ ਐਂਟੀ ਡਰੋਨ ਸਿਸਟਮ ਤੇ ਉਸਦੀ ਤੈਨਾਤੀ ਸੀ। ਉਸ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ 15 ਕਿਲੋ ਦੀ ਖੇਪ ਕਿਵੇਂ ਪ੍ਰਾਪਤ ਕੀਤੀ। ਜਾਣਕਾਰੀ ਮੁਤਾਬਕ ਐਂਟੀ ਡਰੋਨ ਸਿਸਟਮ ਜ਼ਰੀਏ ਪਾਕਿਸਤਾਨ ਵਿਚੋਂ ਡਰੋਨ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਾਇਆ ਜਾਂਦਾ ਹੈ। ਤਰਨ ਤਾਰਨ ਦੇ DSP ਸੁਖਬੀਰ ਸਿੰਘ ਨੇ ਦਸਿਆ ਕਿ ਸਵੇਰ ਵਕਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਮਾਮਲਾ ਫੜਿਆ ਤੇ ਇਸ ਦੀ ਪ੍ਰਕਿਰਿਆ ਚੱਲ ਰਹੀ ਹੈ।
11: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515।
4: ਪੰਜਾਬ ਤੇ ਹਰਿਆਣਾ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਤੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਦਿਨਾਂ 'ਚ UPI ਰਾਹੀਂ ਪੈਸੇ ਨਾ ਲੈਣ ਦਾ ਐਲਾਨ ਕੀਤਾ। ਪੈਟਰੋਲ ਪੰਪਾਂ ਨਾਲ ਸਬੰਧਤ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਤੇ ਸੂਬਾ ਬੁਲਾਰੇ ਮੌਂਟੀ ਸਹਿਗਲ ਨੇ ਕਿਹਾ ਕਿ ਪੈਟਰੋਲੀਅਮ ਡੀਲਰ ਪਹਿਲਾਂ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਨੇ। ਡੀਲਰਾਂ ਨੂੰ ਪਹਿਲਾਂ ਹੀ ਤੇਲ ਦੀ ਵਿਕਰੀ ਤੇ ਬਹੁਤ ਘੱਟ ਕਮਿਸ਼ਨ ਮਿਲ ਰਿਹਾ ਅਤੇ ਤੇਲ ਕੰਪਨੀਆਂ ਦੀ ਮਨਮਾਨੀ ਕਾਰਨ ਪੰਪ ਚਲਾਉਣਾ ਔਖਾ ਹੋ ਗਿਆ। ਇਸ ਤੋਂ ਇਲਾਵਾ ਡਿਜੀਟਲ ਲੈਣ ਦੇਣ ਤੇ ਕੱਟੇ ਜਾਣ ਵਾਲੇ MDR ਚਾਰਜ ਦਾ ਸਿੱਧਾ ਅਸਰ ਡੀਲਰਾਂ ਦੇ ਮੁਨਾਫੇ ਤੇ ਪੈ ਰਿਹਾ। ਡੀਲਰਾਂ ਦੇ ਸਖ਼ਤ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜ਼ਿਆਦਾਤਰ ਲੋਕ ਅੱਜਕੱਲ੍ਹ ਪੈਟਰੋਲ ਜਾਂ ਡੀਜ਼ਲ ਪਵਾਉਣ ਵੇਲੇ ਨਕਦੀ ਦੀ ਬਜਾਏ ਗੂਗਲ ਪੇ, ਫੋਨ ਪੇ ਜਾਂ ਫਿਰ UPI ਐਪਸ ਰਾਹੀਂ ਭੁਗਤਾਨ ਕਰਦੇ ਨੇ। ਅਜਿਹੇ 'ਚ ਹਰੇਕ ਵਿਅਕਤੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 153 ਹੋਰ ਆਮ ਆਦਮੀ ਕਲੀਨਿਕ ਸੌਂਪੇ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਸੂਬੇ ਦੇ ਲੋਕਾਂ ਨੂੰ ਨਵੇਂ ਆਮ ਆਦਮੀ ਕਲੀਨਿਕ ਦੀ ਵੱਡੀ ਸੌਗਾਤ ਦੇਣ ਦੀ ਗੱਲ ਕੀਤੀ। ਇਸ ਨਾਲ ਹੀ ਸੂਬੇ ਦੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 1245 ਹੋ ਜਾਵੇਗੀ। ਸਰਕਾਰ ਦੇ ਇਸ ਕਦਮ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਆਸਾਨੀ ਦੇ ਨਾਲ ਉਪਲਬਧ ਹੋਣਗੀਆਂ। ਆਮ ਆਦਮੀ ਕਲੀਨਿਕ ਦੇ ਵਿਚ ਲੋਕਾਂ ਦੀ ਲੋੜੀਂਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਏ ਤੇ ਇਨ੍ਹਾਂ ਕਲੀਨਿਕਾਂ ਦੇ ਵਿਚ 107 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਤੇ ਮਰੀਜ਼ਾਂ ਦੀ ਸਿਹਤ ਜਾਂਚ ਦੇ ਲਈ 47 ਤਰ੍ਹਾਂ ਦੇ ਵੱਖ ਵੱਖ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਾਏ ਜਾ ਰਹੇ ਨੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਮਾਮਲੇ ਦੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਇੰਟੈਲੀਜੈਂਸ ਬਿਊਰੋ ਦੀ ਰਾਏ ਲਵੇ। ਹਵਾਰਾ ਨੇ ਖੁਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਵੇਗੀ। ਦੱਸਦੀ ਕਿ 1995 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਨਾਲ ਜੁੜੇ ਮਾਮਲੇ 'ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਨੇਤਾਵਾਂ ਦੀ ਪੇਸ਼ੀ ਦੀ ਤਰੀਕ ਬਦਲ ਦਿੱਤੀ ਹੈ। ਹੁਣ ਉਨ੍ਹਾਂ ਨੂੰ 15 ਦੀ ਜਗ੍ਹਾ 16 ਅਕਤੂਬਰ ਨੂੰ ਸਵੇਰੇ 11 ਵਜੇ ਸਕੱਤਰੇਤ 'ਚ ਨਿੱਜੀ ਰੂਪ 'ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਪਵੇਗਾ। ਇਸ ਸਬੰਧ 'ਚ ਨਵੇਂ ਪੱਤਰ ਜਾਰੀ ਕੀਤੇ ਗਏ ਨੇ। ਤਰੀਕ 'ਚ ਬਦਲਾ ਮਾਨਸਾ 'ਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ 15 ਅਕਤੂਬਰ ਨੂੰ ਸੱਦੇ ਗਏ ਪੰਜਾਬ ਬੰਦ ਦੇ ਮੱਦੇਨਜ਼ਰ ਕੀਤਾ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
13: You're listening to CNN Toronto Chawla News Network Toronto.
14: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
15: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: पाँच से आठ तक बनाओ दिवाली ब्रार्स के साथ। हैप्पी दिवाली।
1: ओ हेलो यार, मेरा भी लोड लै जी, ट्रक फिर खड़ गया यार।
2: ओ भरावा, हैप्पी बडियाल ते सुखा ढेसी कोल जा ते ट्रक दी एक नंबर रिपेयर करा।
1: सच्ची?
2: ओ मुच्ची,
1: फेयर प्राइस ट्रक रिपेयर सेंटर दे हैप्पी बडियाल ते सुखा ढेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
2: इना कोला सालना दा तजुर्बा।
1: हुन एड्रेस भी लिखा।
2: ले लिख ला, 1 गुड मार्क प्लेस, इटोबिकोक, यूनिट 5।
1: कॉल 6479257 6477069257।
3: मैं हरसिमरन सिंह, साडा शहर ब्रैम्पटन वध रहा है, पर की साडियां सेवावां भी उसे रफ्तार नाल वध रही ने। पुलिस, पैरामेडिक्स, रीजनल रोड्स, पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर, आउण वाली 26 अक्टूबर नूं वोट फॉर चेंज, वोट हरसिमरन सिंह।
4: ऑथराइज्ड एंड पेड बाय द कैंपेन ऑफिस ऑफ हरसिमरन सिंह।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। ओरकल कंस्ट्रक्शन, स्ट्रांग फाउंडेशंस, लास्टिंग रिजल्ट्स।
6: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ, ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
7: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
8: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
9: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
10: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
11: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
9: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
12: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3384 ਤੇ 416-895-3784।
13: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
14: If you're involved in a motor vehicle accident, a slip and fall, or any kind of accident that results in personal injury, please let us know. We can help.
13: Sanu contact karo. Our phone number hai gaya 647-793-6889.
15: Tusi sun rahe ho Chawla News Network Toronto.

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੇ ਆਓ ਫਿਰ ਹੁਣ ਕੁਝ ਚੋਣ ਦੀਆਂ ਖਾਸ ਖਬਰਾਂ ਤੁਹਾਡੇ ਸ਼ਹਿਰ ਦੇ ਵਿਚ ਕੀ ਕੁਝ ਹੋ ਰਿਹਾ ਕੀ ਕੁਝ ਵਾਪਰਿਆ ਉਹ ਆਪਾਂ ਐਂਡ ਦੇ ਵਿਚ ਪੇਸ਼ ਕਰਾਂਗੇ ਪਰੰਤੂ ਪੰਜਾਬ ਦੇ ਵਿਚ ਕੀ ਕੁਝ ਹੋ ਰਿਹਾ ਉਸ ਦੀਆਂ ਗੱਲਾਂ ਬਾਤਾਂ ਦਾ ਲੈ ਕੇ ਸਿਲਸਿਲਾ ਵੀਰ ਰਣਜੀਤ ਸਿੰਘ ਰਾਣਾ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਜੀ ਅਗਰ ਤੁਸੀਂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਇਸ ਮਾਧਿਅਮ ਦੇ ਥਰੂ ਸਾਨੂੰ ਬੜੀ ਖੁਸ਼ੀ ਹੋਵੇਗੀ ਸਾਡਾ ਫੋਨ ਨੰਬਰ ਹੈ ਜੀ ਮੇਰਾ ਪਰਸਨਲ 416-303-1515 ਬ੍ਰੈਂਪਟਨ ਦੇ ਵਿਚ ਅਸੀਂ 9,99,999 ਤੋਂ ਡੀਟੈਚ ਘਰ ਲੈ ਕੇ ਆ ਰਹੇ ਹਾਂ ਜੀ ਕੰਟਰੀ ਸਾਈਡ ਤੇ ਟੋਰਬਰਮ ਤੇ ਅਗਰ ਕੋਈ ਵੀ ਮੇਰਾ ਵੀਰ ਜਾਂ ਭੈਣ ਇਸ ਦੇ ਵਿਚ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਲੈਸ ਦੈਨ $1 million ਡੀਟੈਚ ਘਰ ਬ੍ਰੈਂਪਟਨ ਦੇ ਵਿਚ ਅਸੀਂ ਲੈ ਕੇ ਆ ਰਹੇ ਹਾਂ ਉਸ ਦੇ ਵਾਸਤੇ ਵੀ ਮੈਨੂੰ ਤੁਸੀਂ ਟੈਕਸ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ 416-303-1515 ਤੇ 416-303-1515 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਲੋਟਸ ਫਿਊਨਰਲ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਨਾਲ ਦੀ ਨਾਲ ਪ੍ਰੋਗਰਾਮ ਨੂੰ ਕੈਲਡਨ ਪੇਵਿੰਗ ਤੋਂ ਸਮੁੱਚੀ ਮੈਨੇਜਮੈਂਟ ਅਨਾਜ ਮਾਰਟ ਜਿਸ ਤਾਜ਼ੀਆਂ ਸਬਜ਼ੀਆਂ ਤੇ ਫਲ ਫਰੂਟ ਲੈਣਾ ਚਾਹੁੰਦੇ ਤਾਂ ਅਨਾਜ ਮਾਰਟ ਇਜ਼ ਦਾ ਪਲੇਸ ਟੂ ਰਿਮੈਂਬਰ ਆਲ ਇੰਗ ਟਰੈਵਲ ਤੋਂ ਵੀਰ ਦਵਿੰਦਰ ਜੀ ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਸਵੀਟ ਮਹਿਲ ਤੋਂ ਸੁਖਰਾਜ ਕੰਗ ਮੋਰਗੇਜ ਅਲਾਇੰਸ ਤੋਂ ਨੀਲਮ ਜੀ ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ ਅਤੇ ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ ਤਰਨ ਜੀ ਐਂਡ ਪ੍ਰੋਗਰਾਮ ਨੂੰ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਦੋ ਲਾਰਜ ਪੀਜ਼ਾ ਤੁਸੀਂ $25 ਦੇ ਵਿਚ ਭਾਵ $24.99 ਦੇ ਵਿਚ ਲੈ ਸਕਦੇ ਪੀਜ਼ਾ ਮਸ਼ੀਨ 905-490-1222 26 ਅਕਤੂਬਰ ਨੂੰ ਇਲੈਕਸ਼ਨ ਦੀਆਂ ਕਹਿ ਲਓ ਕਿ ਰਿਜ਼ਲਟ ਸਾਹਮਣੇ ਆ ਜਾਣਗੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਅਫਵਾਹਾਂ ਤੁਸੀਂ ਬਾਹਰ ਸੁਣ ਰਹੇ ਹੋ ਮਸ਼ੀਨਾਂ ਨੂੰ ਲੈ ਕੇ ਜਾਂ ਜਿਹੜੀ ਤੁਸੀਂ ਅਫਵਾਹਾਂ ਹਰ ਇੱਕ ਕੈਂਡੀਡੇਟ ਨੂੰ ਲੈ ਕੇ ਸੁਣ ਰਹੇ ਹੋ ਜੀ ਕਿਸੇ ਦੀ ਨਾ ਸੁਣੋ ਗਾਇਸ ਸਰਚ ਕਰੋ ਰੀਸਰਚ ਕਰੋ ਆਪ ਸਰਚ ਕਰੋ ਅੱਜ ਕੱਲ੍ਹ ਤਾਂ ਟੈਕਨੋਲੋਜੀ ਬਹੁਤ ਵੱਧ ਚੁੱਕੀ ਹੈ ਦੇਖੋ ਕਿਹੜਾ ਕਿਹੜਾ ਬੰਦਾ ਸੱਚ ਬੋਲਦਾ ਕਿਹੜਾ ਝੂਠ ਬੋਲਦਾ ਤੁਹਾਨੂੰ ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ ਜਿਹੜੇ ਨਿੰਦਦੇ ਨੇ ਜੀ ਇਸ ਸਰਕਾਰ ਨੂੰ ਜ਼ਰਾ ਪਿੱਛੇ ਮੁੜ ਕੇ ਦੇਖੋ ਤਾਂ ਕੀ ਕੁਛ ਇਸ ਸਰਕਾਰ ਨੇ ਕੀਤਾ ਹੈ ਹਰ ਇੱਕ ਬੰਦਾ ਸਹੀ ਨਹੀਂ ਹੁੰਦਾ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀਆਂ ਹੁੰਦੀਆਂ ਨੇ ਜੀ ਪਰ ਆਪਾਂ ਇਹ ਨਹੀਂ ਅਣਗਹਿਲੀ ਕਰ ਸਕਦੇ ਹਾਂ ਕਿ ਹਾਂ ਵੀ ਇਸ ਗੱਲਬਾਤ ਨੂੰ ਜੋ ਬ੍ਰੈਂਪਟਨ ਸਰਕਾਰ ਨੇ ਤੁਹਾਡੇ ਵਾਸਤੇ ਕੀਤਾ ਕੀਤਾ ਬਹੁਤ ਕੁਛ ਹੈ ਕਈਆਂ ਨੂੰ ਨਹੀਂ ਚੰਗਾ ਲੱਗਦਾ ਕਈਆਂ ਨੂੰ ਚੰਗਾ ਲੱਗਦਾ ਜੀ ਬਟ ਗੱਲ ਇਹ ਹੈ ਕਿ 26 ਅਕਤੂਬਰ ਨੂੰ ਤੁਸੀਂ ਆਪਣਾ ਹੱਕ ਦਾ ਵੋਟ ਜ਼ਰੂਰ ਪਾ ਕੇ ਆਉਣਾ ਤੇ ਆਓ ਫਿਰ ਪੰਜਾਬ ਤੋਂ ਰਾਣਾ ਜੀ ਆ ਚੁੱਕੇ ਨੇ ਜੀ ਕਰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਫਿਰ ਉਸ ਤੋਂ ਬਾਅਦ ਸਿਲਸਿਲਾ ਏਦਾਂ ਹੀ ਚੱਲਦਾ ਰਹੇਗਾ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਅਸ਼ਪਾ ਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ
1: ਬਿਲਕੁਲ ਤੰਦਰੁਸਤ ਹੈ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿੱਚ
0: ਆਓ ਫਿਰ ਸਰੋਤੇ ਤੁਸੀਂ ਵੀ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਤਾਂ 905-813-1320 905-813-1320 ਤੇ ਗੱਲਬਾਤ ਰਾਣਾ ਜੀ ਦੇ ਨਾਲ ਲਾਈਵ ਕੀਤੀ ਜਾ ਸਕਦੀ ਹੈ ਰਾਣਾ ਜੀ ਸ਼ੁਰੂਆਤ ਕਰਦੇ ਆ ਜੀ ਈਡੀ ਨੇ ਲੁਧਿਆਣਾ ਦੇ ਸੀਪੀ ਸਵਪਨ ਸ਼ਰਮਾ ਨੂੰ ਮੁੱਖ ਮੰਤਰੀ ਦੀ ਜੋ ਕਥਿਤ ਵੀਡੀਓ ਜਾਂ ਆਡੀਓ ਸਾਂਭਣ ਆਈ ਹੈ ਜੀ ਉਹਦੇ ਵਿਚ ਕਾਫੀ ਚਰਚਾ ਬਿਠੋਰ ਰਹੀ ਹੈ ਜੀ ਕਹਿੰਦੇ ਕਾਫੀ ਗੱਲਾਂ ਬਾਤਾਂ ਕੁਛ ਖੁਲਾਸੇ ਹੋਏ ਨੇ ਜੀ ਇਸ ਆਡੀਓ ਵੀਡੀਓ ਨੂੰ ਲੈ ਕੇ
1: ਬਿਲਕੁਲ ਬਿਲਕੁਲ ਅਰਸ਼ ਭਾਜੀ ਸਭ ਨੂੰ ਪਤਾ ਕਿ ਇੱਕ ਨਾ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਆਈ ਸੀ ਜਿਸ ਦੇ ਵਿਚ ਬੇਅਦਬੀ ਦਾ ਨਾਮ ਲਿੱਤਾ ਲਿਆ ਸੀ ਕਿ ਕੁਛ ਤਸਵੀਰਾਂ ਦੇ ਉੱਪਰ ਦਾਰੂ ਦੀ ਛਿੱਟੇ ਮਾਰ ਰਿਹਾ ਆਪਾਂ ਨੂੰ ਸਭ ਨੂੰ ਪਤਾ ਉਸ ਵੀਡੀਓ ਨੂੰ ਲੈ ਕੇ ਕਾਫੀ ਵਿਵਾਦ ਚੱਲਿਆ ਪੰਜਾਬ ਦੇ ਵਿਚ ਤੇ ਉਸ ਤੋਂ ਬਾਅਦ ਇਸ ਵੀਡੀਓ ਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਬੁਲਾਇਆ ਗਿਆ ਜਿੱਥੇ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ AI ਦੀ ਬਣੀ ਹੋਈ ਹੈ ਪਰ ਬਾਅਦ ਦੇ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਲੈਬ ਤੋਂ ਚੈੱਕ ਕਰਵਾਈ ਜਾਏਗੀ ਇਸ ਲੈਬ ਦੇ ਵਿਚ ਪਤਾ ਲੱਗਿਆ ਕਿ ਇਹ ਵੀਡੀਓ ਇਥੋਂ ਦੀ ਬਣੀ ਹੋਈ ਆ ਤੇ ਇਸ ਤਰੀਕੇ ਨਾਲ ਕਾਫੀ ਵਾਰ ਇਹ ਵੀਡੀਓ ਨੂੰ ਲੈ ਕੇ ਵਿਵਾਦ ਖੜਾ ਹੋਇਆ ਪਰ ਹੁਣ ਇੱਕ ਕੀ ਹੋਇਆ ਕਿ ਇਸ ਵੀਡੀਓ ਦੇ ਵਿਚ ਜਿਹੜੇ ਸਵਪਨ ਸ਼ਰਮਾ ਲੁਧਿਆਣੇ ਦੇ CP ਆ ਉਹਨਾਂ ਨੇ ਇਹ ਰਿਪੋਰਟਾਂ ਬਣਾਈਆਂ ਸੀ ਕਿ ਇਹ ਵੀਡੀਓ AI ਨਾਲ ਬਣੀ ਹੋਈ ਆ ਪਰ ਬਾਅਦ ਦੇ ਵਿਚ ਉਹ ਰਿਪੋਰਟਾਂ ਦੇ ਵਿਚ ਜਿਹੜੇ ਦੋਸ਼ੀ ਬਣਾਏ ਸੀ ਉਹਨਾਂ ਨੂੰ ED ਵੱਲੋਂ ਗ੍ਰਿਫ਼ਤਾਰ ਕਰ ਲਿਆ ਉਹਨਾਂ ਨੂੰ ਗੁੜਗਾਓ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੁਣ ਉਹਨਾਂ ਨੇ ਇਸ ਸਬੰਧ ਦੇ ਵਿਚ ਸਵਪਨ ਸ਼ਰਮਾ CP ਲੁਧਿਆਣੇ ਦੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਤਲਬ ਕੀਤਾ ਗਿਆ ਤਰੀਕ ਦਿੱਤੀ ਗਈ ਹੈ 15 ਅਕਤੂਬਰ ਜਾਣੀ ਕਿ ਕੱਲ ਦੀ ਤਰੀਕ ਦਿੱਤੀ ਗਈ ਆ ਤੇ ਇਹ ਵੀ ਕਿਹਾ ਕਿ ਤੁਸੀਂ ਇਹਨਾਂ ਬਾਰੇ ਸਪਸ਼ਟੀਕਰਨ ਦਿਓ ਕਿ ਜਿਹੜੀ ਇਹ ਵੀਡੀਓ ਆ ਤੁਸੀਂ AI ਨਾਲ ਕਿਵੇਂ ਕਹਿ ਰਹੇ ਹੋ ਕਿਵੇਂ ਰਿਪੋਰਟਾਂ ਬਣਾਈਆਂ ਤੁਸੀਂ ਇਸ ਵੀਡੀਓ ਦੇ ਸੰਬੰਧ ਦੇ ਵਿਚ ਮੁੱਖ ਮੰਤਰੀ ਦੀ ਜਿਹੜੀ ਵੀਡੀਓ ਬਣੀ ਸੀ ਕਥਿਤ ਵੀਡੀਓ ਬਣੀ ਸੀ ਉਸ ਦੀਆਂ ਤੁਸੀਂ ਰਿਪੋਰਟਾਂ ਤਿਆਰ ਕੀਤੀਆਂ ਕਿਸ ਸਿੱਟੇ ਤੇ ਰਿਪੋਰਟਾਂ ਤਿਆਰ ਕੀਤੀਆਂ ਤੁਹਾਡੇ ਕੋਲ ਕਿਹੜੀ ਲੈਬ ਦੀ ਰਿਪੋਰਟ ਆ ਤੁਹਾਡੇ ਕੋਲ ਕਿਸ ਲੈਬ ਨੇ ਆ ਕੇ ਸਟੇਟਮੈਂਟ ਦਿੱਤੀ ਕਿ ਤੁਸੀਂ ਕਿਸੇ ਬੰਦੇ ਦੀ ਸਟੇਟਮੈਂਟ ਲਈ ਪਰ ਜਿਨ੍ਹਾਂ ਨੇ ਇਹ ਰਿਪੋਰਟਾਂ ਤਿਆਰ ਕੀਤੀਆਂ ईडी ਵੱਲੋਂ ਇਹ ਖੁਲਾਸਾ ਕਰ ਦਿੱਤਾ ਗਿਆ ਕਿ ਮੈਂ ਉਹਨਾਂ ਦੀਆਂ ਗ੍ਰਿਫਤਾਰੀਆਂ ਕਰ ਚੁੱਕਿਆ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹ ਫਰਜ਼ੀ ਰਿਪੋਰਟਾਂ ਤਿਆਰ ਕੀਤੀਆਂ। ਹੁਣ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਸਾਹਿਬ ਫਿਰ ਤੋਂ ਵਿਵਾਦਾਂ ਵਿੱਚ ਆ ਸਕਦੇ ਜੇਕਰ ਕੱਲ ਨੂੰ ਸਵਪਨ ਸ਼ਰਮਾ ਨੂੰ ਬੁਲਾ ਕੇ ਤਲਬ ਕਰ ਲਿਆ ਗਿਆ ਈਡੀ ਵੱਲੋਂ ਉੱਥੇ ਕੋਈ ਬਿਆਨਬਾਜ਼ੀ ਹੁੰਦੀ ਆ ਕੋਈ ਪ੍ਰੂਫ ਮਿਲਦਾ ਤਾਂ ਵੱਡਾ ਸਵਾਲ ਤਿੱਖੇ ਹੁਣੇ ਹੋਣਗੇ ਮੁੱਖ ਮੰਤਰੀ ਸਾਹਿਬ ਤੇ ਕਿ ਇਹ ਵੀਡੀਓ ਦੀ ਕਿਵੇਂ ਰਿਪੋਰਟ ਬਣਾਈ ਗਈ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਕੀ ਬਰਾਮਦ ਹੋਇਆ ਕੀ ਉਹਨਾਂ ਨੇ ਕਿਵੇਂ ਰਿਪੋਰਟ ਤਿਆਰ ਕੀਤੀ ਜਾਲੀ ਰਿਪੋਰਟ ਤਿਆਰ ਕੀਤੀ ਜਾਂ ਫਰਜ਼ੀ ਰਿਪੋਰਟ ਤਿਆਰ ਕੀਤੀ ਪਰ ਈਡੀ ਵੱਲੋਂ ਖੁਲਾਸਾ ਕਰ ਦਿੱਤਾ ਗਿਆ ਕਿ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਜਿਨ੍ਹਾਂ ਨੇ ਫਰਜ਼ੀ ਰਿਪੋਰਟਾਂ ਬਣਾਈਆਂ ਫਰਜ਼ੀ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਉਹ ਰਿਪੋਰਟਾਂ ਬਣੀਆਂ ਸੀ ਇਹ ਤਾਂ ਸਿੱਟਾ ਹੀ ਨਿਕਲਦਾ ਪਿਆ ਕਿ ਇਹ ਤਾਂ ਜਾਲੀ ਰਿਪੋਰਟਾਂ ਸੀ ਫਿਰ ਜੇਕਰ ਇਹ ਰਿਪੋਰਟਾਂ ਬਣੀਆਂ ਤਾਂ ਇਹ ਜਾਲੀ ਰਿਪੋਰਟਾਂ ਬਣੀਆਂ ਸੀ ਤੇ ਜੇਕਰ ਜਾਲੀ ਰਿਪੋਰਟਾਂ ਬਣੀਆਂ ਸੀ ਤਾਂ ਇੱਥੋਂ ਸਾਫ਼ ਕਲੀਅਰ ਹੁੰਦਾ ਕਿ ਉਹ ਵੀਡੀਓ ਬਿਲਕੁਲ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਆ ਤੇ ਫਿਰ ਮੁੱਖ ਮੰਤਰੀ ਸਾਹਿਬ ਜਿਹੜੇ ਕਹਿ ਰਹੇ ਏ ਆਈ ਨੇ ਵੀਡੀਓ ਬਣਾਈ ਹੋਈ ਆ ਇਸ ਤਰ੍ਹਾਂ ਫਰਜ਼ੀ ਵੀਡੀਓ ਤਿਆਰ ਕੀਤੀ ਗਈ ਆ ਤੇ ਫਿਰ ਮੁੱਖ ਮੰਤਰੀ ਸਾਹਿਬ ਕੀ ਜਵਾਬ ਦੇਣਗੇ ਆਉਣ ਵਾਲਾ ਸਮਾਂ ਜ਼ਰੂਰ ਦੱਸੋ
0: ਜੀ। 905-813-1320 ਵਾਰੀ ਹੁਣ ਸਾਡੇ ਸਰੋਤਿਆਂ ਦੀ ਹੈ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 905-813-1320 905-813-1320 ਮੈਨੂੰ ਪਤਾ ਜਰਾਣਾ ਜੀ ਥੋੜੀ ਜਿਹੀ ਬਿਜ਼ੀ ਨੇ ਪਰ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡਾ ਅੱਜ ਸਾਥ ਨਿਭਾ ਰਹੇ ਨੇ ਜੀ 905-813-1320 ਰਾਣਾ ਜੀ ਆਮ ਆਦਮੀ ਪਾਰਟੀ ਦੇ ਮਜ਼ਦੂਰਾਂ ਜੋ ਐਮ ਐਲ ਏ ਤੇ ਕਹਿ ਲੋ ਕਿ ਜੋ ਸੰਬੰਧ ਰੱਖਦੇ ਸੀ ਕਹਿੰਦੇ ਨਸ਼ੇ ਵੇਚਣ ਦਾ ਉਹਨਾਂ ਦੇ ਵੀ ਇੱਕ ਜੋ ਲਗਾ ਇਲਜ਼ਾਮ ਮੌਜੂਦਾ ਜੋ ਇਸ ਵੇਲੇ ਆਮ ਆਦਮੀ ਪਾਰਟੀ ਦਾ ਜੋ ਸਾਥੀ ਆ ਜੋ ਯੂਨੋ ਨਾਲ ਵਿਚਰਦਾ ਜੀ ਉਹਨਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹ ਜੋ ਇਸ ਵੇਲੇ ਮਾਹੌਲ ਬਣਿਆ ਹੋਇਆ ਜੀ ਇਹ ਕਾਫੀ ਇਸ ਵੇਲੇ ਝੋਟੇ ਤੋਂ ਬਾਅਦ ਕਾਫੀ ਕੁਛ ਸਾਹਮਣੇ ਖ਼ਬਰ ਆ ਰਹੀਆਂ ਨੇ ਜੀ।
1: ਬਿਲਕੁਲ ਬਿਲਕੁਲ ਭਾਜੀ ਅਰਸ਼ ਭਾਜੀ ਪੰਜਾਬ ਦੇ ਵਿੱਚ ਮੌਤਾਂ ਨੂੰ ਰੋਕਣ ਦਾ ਕੋਈ ਨਾਮ ਨਹੀਂ ਲੈ ਰਹੀਆਂ। ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਕਾਰਨ ਨਸ਼ੇ ਦਾ ਕਾਰਨ ਹੀ ਬਣਿਆ ਜਾਂਦਾ ਹਰ ਵਾਰ। ਪਰ ਜਿਹੜੀ ਇਹ ਘਟਨਾ ਅਰਸ਼ ਭਾਜੀ ਇਹ ਅਜਨਾਲੇ ਦੀ ਆ। ਅਜਨਾਲੇ ਦੇ ਪਿੰਡ ਸੁਲਤਾਨ ਮਹਿਲ ਜਿੱਥੇ 17 ਸਾਲ ਦਾ ਪ੍ਰਭਜੋਤ ਸਿੰਘ ਦੀ ਅੱਜ ਮੌਤ ਹੋਈ ਨਸ਼ੇ ਦੀ ਓਵਰਡੋਜ ਦੇ ਕਾਰਨ। ਪਰ ਅਰਸ਼ ਭਾਜੀ ਇਹ ਗੱਲ ਇੱਥੇ ਖਤਮ ਨਹੀਂ ਹੋਈ। ਗੱਲ ਇੱਥੇ ਇਹ ਇਲਾਕਾ ਕਿਸ ਬੰਦੇ ਦਾ ਇਹ ਇਲਾਕਾ ਹੈਗਾ ਕੁਲਦੀਪ ਸਿੰਘ ਧਾਲੀਵਾਲ ਦਾ ਮੰਤਰੀ ਸਾਹਿਬ ਦਾ। ਹੁਣ ਗੱਲ ਇਹ ਆ ਕਿ ਵੀਡੀਓ ਚੱਲਦੀਆਂ ਪਈਆਂ ਜਿਸ ਦੇ ਵਿੱਚ ਪਰਿਵਾਰ ਵੱਲੋਂ ਸ਼ਰੇਆਮ ਨਾਮ ਲਿਆ ਗਿਆ ਕਿ ਕੁਲਦੀਪ ਸਿੰਘ ਧਾਲੀਵਾਲ ਨਸ਼ੇ ਦੇ ਵੱਡੇ ਤਸਕਰ ਆ। ਇੱਕ ਮੌਜੂਦਾ ਐਮ ਐਲ ਏ ਤੇ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਐਸੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਵੋਟਾਂ ਦਾ ਚੋਣਾਂ ਦਾ ਉਵੇਂ ਉਵੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹਰ ਵਕਤ ਨਵੀਂ ਤੋਂ ਨਵੀਂ ਉਲਝਣ ਦੇ ਵਿੱਚ ਉਲਝਦੀ ਜਾ ਰਹੀ ਹੈ ਚਾਹੇ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਉਹਨਾਂ ਦੇ ਐਮ ਐਲ ਏ ਹੋਣ ਚਾਹੇ ਮੁੱਖ ਮੰਤਰੀ ਸਾਹਿਬ ਆਪ ਹੋਣ ਤੇ ਚਾਹੇ ਮੰਤਰੀ ਹੋਣ ਇਹ ਸਾਰੇ ਆਏ ਦਿਨ ਨਵੇਂ ਤੇ ਨਵੇਂ ਵਿਵਾਦ ਦੇ ਵਿੱਚ ਫਸਦੇ ਜਾ ਰਹੇ ਆ। ਹੁਣ ਕੁਲਦੀਪ ਸਿੰਘ ਧਾਲੀਵਾਲ ਤੇ ਇਲਜ਼ਾਮ ਲੱਗ ਰਿਹਾ ਕਿ ਇਹ ਚਿੱਟੇ ਦੇ ਵੱਡੇ ਤਸਕਰ ਆ ਇਹਨਾਂ ਦੀ ਸ਼ਹਿਰ ਦੇ ਨਾਲ ਜਿਹੜਾ ਨਸ਼ਾ ਵਿਕਦਾ। ਸੁਲਤਾਨ ਮਹਿਲ ਪਿੰਡ ਦਾ ਇੱਕ ਨੌਜਵਾਨ ਪ੍ਰਭਜੋਤ ਸਿੰਘ ਦੀ ਅੱਜ 17 ਸਾਲੇ ਨੌਜਵਾਨ ਦੀ ਬੜੀ ਦੁੱਖ ਵਧਾਈ ਖ਼ਬਰ ਆ ਕਿ ਇੱਕ ਮਾਪਿਆਂ ਦਾ ਇਕੱਲਾ ਇੱਕ ਲੌਤਾ ਪੁੱਤਰ 17 ਸਾਲ ਦਾ ਜਿਸ ਦੀ ਓਵਰਡੋਜ ਦੇ ਨਾਲ ਮੌਤ ਹੋ ਗਈ। ਹੁਣ ਅਰਸ਼ ਭਾਜੀ 17 ਸਾਲ ਦਾ ਬੱਚਾ ਇੱਕ ਨਾਬਾਲਗ ਹੀ ਹੁੰਦਾ ਤੇ ਉਸ ਬੱਚੇ ਕੋਲ ਅਕਸਰ ਕਿੱਥੋਂ ਚਿੱਟਾ ਖਰੀਦਦਾ ਸੀ ਪੈਸਾ ਕਿੱਥੋਂ ਆਉਂਦਾ ਸੀ ਨਾ ਉਹ ਕੋਈ ਕੰਮ ਕਰਦਾ ਸੀ ਤੇ ਉਹ ਅਕਸਰ ਇਹ ਸੇਵਨ ਤੇ ਲੱਗਿਆ ਕਿਵੇਂ ਚਿੱਟੇ ਦੇ ਸੇਵਨ ਤੇ ਸਕੂਲੋਂ ਪੜ੍ਹਾਈ ਕਰਕੇ 10ਵੀਂ ਤੋਂ ਬਾਅਦ ਉਹ ਹਟ ਗਿਆ। ਇਸ ਤੋਂ ਬਾਅਦ ਉਹ ਲਗਾਤਾਰ ਮਾੜਾ ਮੋਟਾ ਗਰੀਬ ਪਰਿਵਾਰ ਦਾ ਬੱਚਾ ਸੀ ਮਾੜਾ ਮੋਟਾ ਕੰਮ ਕਰਦਾ ਸੀ ਘਰ ਦੀ ਸਥਿਤੀ ਹਾਲਤ ਨਹੀਂ ਠੀਕ ਸੀ ਤਾਂ ਉਹ ਨਸ਼ੇ ਦੇ ਵਿੱਚ ਦਲ ਦਲ ਦੇ ਵਿੱਚ ਵੜ ਗਿਆ। ਹੁਣ ਗੱਲ ਅਰਸ਼ ਭਾਜੀ ਇਹ ਕਿ ਅਕਸਰ ਐਸੇ ਬੱਚੇ ਨੂੰ ਕਿੱਥੋਂ ਚਿੱਟਾ ਮਿਲਦਾ ਕੌਣ ਉਸ ਬੰਦੇ ਨੂੰ ਦਿੰਦਾ ਸੀ ਚਿੱਟਾ। ਅੱਜ ਤੱਕ ਇਹ ਸਾਰੇ ਸਵਾਲ ਜਿੰਨੀਆਂ ਵੀ ਮੌਤਾਂ ਹੋਈਆਂ ਗੁੱਝੇ ਰਹਿ ਗਏ। ਪੁਲਿਸ ਨੇ ਆਪਣੀ ਕਾਰਵਾਈ ਕੀਤੀ 189 ਦੀ ਕਾਰਵਾਈ ਕਰਕੇ ਪੁਲਿਸ ਪਰਚੇ ਨੂੰ ਪਾਸੇ ਕਰ ਦਿੰਦੀ ਆ। ਪਰ ਗੱਲ ਇਹ ਸਵਾਲ ਉੱਥੇ ਉੱਠ ਖੜਦੇ ਕਿ ਇੱਕ ਬੱਚਾ ਨੂੰ ਚਿੱਟਾ ਸਪਲਾਈ ਹੁੰਦਾ ਔਰਤਾਂ ਨੂੰ ਚਿੱਟਾ ਸਪਲਾਈ ਹੁੰਦਾ। ਅੱਜ ਤੱਕ ਕਿਸੇ ਪੁਲਿਸ ਨੇ ਐਸਾ ਖੁਲਾਸਾ ਕੀਤਾ ਹਰ ਵਾਰੀ ਇਹੀ ਖੁਲਾਸਾ ਕੀਤਾ ਕਿ 5 ਗ੍ਰਾਮੀਆਂ ਫੜਿਆ ਗਿਆ 1.5 ਕਿਲੋ ਫੜਿਆ ਗਿਆ 1 ਕਿਲੋ ਫੜਿਆ ਗਿਆ 1.5 ਕਿਲੋ ਫੜਿਆ ਗਿਆ। ਅੱਜ ਤੱਕ ਪੁਲਿਸ ਨੇ ਐਸਾ ਕੋਈ ਖੁਲਾਸਾ ਨਹੀਂ ਕੀਤਾ ਕਿ ਇਹ ਵੱਡਾ ਤਸਕਰ ਅਸੀਂ ਫੜਿਆ ਜਿਹੜਾ ਇੱਥੋਂ ਇੰਨੇ ਲੋਕਾਂ ਨੂੰ ਇੰਨੇ ਪਿੰਡਾਂ ਨੂੰ ਸਪਲਾਈ ਕਰਦਾ ਸੀ ਕਿਉਂਕਿ ਜਿਹੜਾ ਵੱਡਾ ਤਸਕਰ ਆ ਨਾ ਉਹ ਘੱਟੋ ਘੱਟ ਨਹੀਂ ਤਾਂ ਘੱਟੋ ਘੱਟ ਮੇਰੇ ਅੰਦਾਜ਼ੇ ਨਾਲ 20-25 ਪਿੰਡ ਆਪ ਬੈਠ ਕੇ ਸਲਾਉਂਦਾ ਉਹ ਉਹਨੇ ਗਾਂ ਬੰਦੇ ਰੱਖੇ ਹੋਏ ਉਹਨਾਂ ਨੂੰ 1/2 ਕਿਲੋ ਦਿੰਦਾ 1/2 ਕਿਲੋ ਵਾਲੇ ਬੰਦੇ ਗਾਂ ਦੇ ਵਿੱਚ ਗ੍ਰਾਮੀਆਂ ਚ ਦਿੰਦੇ ਗ੍ਰਾਮੀਆਂ ਤੋਂ ਗਾਂ ਬਿੱਟਾਂ ਚ ਚੱਲ ਪੈਂਦਾ ਛੋਟਾ ਛੋਟਾ ਫਿਰ ਪੁੜੀਆਂ ਬਣ ਕੇ ਵੇਚਣਾ ਸ਼ੁਰੂ ਹੋ ਜਾਂਦਾ। ਹੁਣ ਗੱਲ ਇਹ ਆ ਕਿ ਲਗਾਤਾਰ ਇਹ ਜਿੱਟਾ ਪੰਜਾਬ ਚੋਂ ਬੰਦ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ 8 ਸਾਲ ਦਾ ਬੱਚਾ ਚਿੱਟਾ ਵੇਚ ਰਿਹਾ, 9 ਸਾਲ ਦਾ ਬੱਚਾ। ਉਸ ਵੀਡੀਓ ਤੇ ਅੱਜ ਤੀਕਰ ਮੁੱਖ ਮੰਤਰੀ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਅਕਸਰ ਇਹ ਬੱਚੇ ਕੋਲ ਚਿੱਟਾ ਆਇਆ ਕਿੱਥੋਂ। ਇੱਕ ਬੱਚਾ ਅਰਸ਼ ਭਾਜੀ ਸਾਈਕਲ ਤੇ ਜਾ ਕੇ ਚਿੱਟਾ ਵੇਚ ਰਿਹਾ, ਉਸ ਦੀ ਵੀਡੀਓ ਵਾਇਰਲ ਹੁੰਦੀ, ਉਹ ਲੋਕਾਂ ਨੂੰ ਪੁੜੀਆਂ ਬਣਾ ਬਣਾ ਵੇਚ ਰਿਹਾ। 8-9 ਸਾਲ ਦਾ ਬੱਚਾ ਜਿਸ ਦੀ ਹਲੇ ਪੜ੍ਹਨ ਦੀ ਉਮਰ ਆ, ਜਿਸ ਨੂੰ ਸਕੂਲਾਂ ਦੇ ਵਿੱਚ ਹਲੇ ਗਿਆਨ ਮਿਲਣਾ ਸੀ, ਅੱਜ ਉਹ ਚਿੱਟੇ ਦੀ ਦਲਦਲ ਵਿੱਚ ਫਸ, ਚਾਹੇ ਉਹ ਨਹੀਂ ਪੀ ਰਿਹਾ ਪਰ ਉਹ ਵੇਚਦਾ ਰਿਹਾ ਨਾ, ਸਪਲਾਈ ਤਾਂ ਕਰ ਰਿਹਾ ਨਾ ਲੋਕਾਂ ਨੂੰ। ਹੁਣ ਉੱਥੇ ਪੁਲਿਸ ਕੀ ਕਹੂਗੀ, ਉੱਥੇ ਪੰਜਾਬ ਕੀ ਕਹੂਗਾ, ਉੱਥੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿਣਗੇ ਕਿ ਇਹ ਬੱਚਿਆਂ ਦੇ ਹੱਥ ਚ ਪੁੜੀਆਂ ਆਈਆਂ ਕਿੱਥੋਂ। ਫਿਰ ਵੱਡੀ ਗੱਲ ਇਹ ਕਿ ਤੁਸੀਂ ਬੱਚੇ ਨੂੰ ਧਿਰ ਬਣਾ ਲਿਆ, ਤੁਸੀਂ ਉਸ ਦੇ ਮਾਂ ਪਿਓ ਨੂੰ ਪੁੱਛਿਆ, ਮਾਂ ਪਿਓ ਤੇ ਪਰਚਾ ਦੋ, ਮਾਂ ਪਿਓ ਨੂੰ ਪਿਓ ਨੂੰ ਸੱਦ ਕੇ ਬੁਲਾਓ ਕਿ ਪੁੱਤੋ ਵੀ ਕਿੱਥੋਂ ਖਰੀਦਾ। ਤੁਸੀਂ ਬੱਚੇ ਨੂੰ ਜੇਲਾਂ ਵਿੱਚ ਐਸੇ ਬੱਚੇ ਨੂੰ ਭੇਜੋਗੇ, ਅਸ ਭਾਜੀ ਅੱਜ ਬੱਚਾ ਜੇਲਾਂ ਵਿੱਚ ਭੇਜ ਦਾਂਗੇ 8-9 ਸਾਲ ਦਾ, ਇੱਕ ਚਲੋ ਬੱਚਿਆਂ ਵਾਲੀ ਜੇਲ੍ਹ ਵੀ ਬਣੀ ਹੁੰਦੀ ਆ,
0: ਬਿਲਕੁਲ,
1: ਤੇ ਉਹ ਬੱਚਾ ਜਦੋਂ ਵੱਡਾ ਹੋਊਗਾ ਬਾਹਰ ਹੋ ਕੇ ਕੀ ਉਹਦੇ ਤੇ ਪ੍ਰਭਾਵ ਪਊਗਾ। ਉਹਨੂੰ ਰੋਕਣ ਦੀ ਬਜਾਏ ਜੇਕਰ ਉਹ ਜੇਲ੍ਹ ਦਾ ਮਾਹੌਲ ਦੇਖੂਗਾ ਤਾਂ ਉਹ ਬਚਪਨ ਚ ਜੇਲ੍ਹ ਦੇਖ ਲਈ, ਉਹਦੇ ਮਨ ਚੋਂ ਡਰ ਨਿਕਲ ਜਾਣਾ, ਉਹ ਵੱਡਾ ਹੋ ਕੇ ਕੋਈ ਵੱਡੀ ਅਨਜਾਮ ਕਿਸੇ ਵਾਰਦਾਤ ਨੂੰ ਅਨਜਾਮ ਦੇ ਸਕਦਾ। ਉਹਨੂੰ ਸਮਝਾਉਣ ਦੀ ਬਜਾਏ ਉਸਦੇ ਮਾਪਿਆਂ ਨੂੰ ਜ਼ਰੂਰ ਕਸਟਡੀ ਚ ਲੈਣਾ ਚਾਹੀਦਾ ਸੀ ਪੁਲਿਸ ਨੂੰ, ਉਸਨੇ ਮਾਪਿਆਂ ਤੇ ਜ਼ਰੂਰ ਪਰਚਾ ਦਰਜ ਕਰਨਾ ਚਾਹੀਦਾ ਸੀ ਕਿ ਅਕਸਰ ਉਹ ਬੱਚਾ ਕੌਣ ਉਸ ਬੰਦੇ ਬੱਚੇ ਨੂੰ ਸਪਲਾਇਰ ਬਣਾ ਰਿਹਾ। ਅੱਜ ਦਾ ਇੱਕ ਪੰਜਾਬ ਦੀ ਇਹ ਹਾਲਾਤ ਹੈ ਕਿ ਅੱਜ ਇੱਕ ਕੁੜੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਤੇ ਫਿਰ ਇਸ ਵੀਡੀਓ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਕਹਿ ਰਹੇ ਕਿ ਮੇਰਾ ਪੰਜਾਬ ਨਸ਼ਾ ਮੁਕਤ ਆ। ਪੰਜਾਬ ਦੇ ਵਿੱਚ ਹਰੇਕ ਸਰਕਾਰੀ ਯਾਤਰਾ ਕੱਢੀ ਜਾਂਦੀ ਨਸ਼ਾ ਮੁਕਤ ਯਾਤਰਾ, ਨਸ਼ਾ ਛੁਡਾਊ ਯਾਤਰਾ, ਪੰਜਾਬ ਨੂੰ ਬਚਾਓ। ਜਿਹੜੀ ਸਰਕਾਰ ਆਉਂਦੀ ਬੀਜੇਪੀ ਆਉਂਦੀ, ਅਕਾਲੀ ਦਲ, ਕਾਂਗਰਸ ਆਪਣੀ ਆਪਣੀਆਂ ਬਈਆਂ ਚੱਕ ਕੇ ਤੁਰੇ ਫਿਰਦੇ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਨ ਨੂੰ, ਪਰ ਮੈਨੂੰ ਇੱਕ ਸਰਕਾਰ ਵੀ ਦੱਸੇ ਕਿ ਇਹਨੇ ਨਸ਼ਾ ਬੰਦ ਕੀਤਾ ਅੱਜ ਤੀਕਰ? ਕਿਸੇ ਤੋਂ ਬੰਦ ਹੋਇਆ? ਬੀਜੇਪੀ ਵਾਲੇ ਯਾਤਰਾ ਕੱਢਦੇ ਪਏ ਆ, ਨਸ਼ਾ ਛੁਡਾਊ ਯਾਤਰਾ ਮੁੱਖ ਮੰਤਰੀ ਸਾਹਿਬ ਨੇ ਕੱਢੀ ਹੈ, ਨਸ਼ਾ ਮੁਕਤ ਪੰਜਾਬ ਯਾਤਰਾ। ਮੈਨੂੰ ਇੱਕ ਗੱਲ ਦੱਸੋ ਕਿ ਕਿਹੜੀਆਂ ਯਾਤਰਾ ਕੱਢਦੇ ਜਾਂਦੇ ਤੁਸੀਂ? ਪੰਜਾਬ ਦੇ ਖਜ਼ਾਨੇ ਚੋਂ ਪੈਸਾ ਚੱਕ ਚੱਕ ਮੁੱਖ ਮੰਤਰੀ ਸਾਹਿਬ ਕਿਹੜੀਆਂ ਯਾਤਰਾ ਕੱਢੀ ਜਾਂਦੇ ਹੋ? ਪੰਜਾਬ ਦੇ 9-9 ਸਾਲਾਂ ਦੇ ਬੱਚੇ ਦਾ ਸਪਲਾਇਰ ਬਣੇ ਫਿਰਦੇ ਚਿੱਟਾ ਵਿੱਚ
0: ਤੇ
1: ਫਿਰ ਯਾਤਰਾ ਤੁਹਾਡੀਆਂ ਕਿੱਥੇ ਗਈਆਂ? ਤੁਹਾਡੇ MLA ਦੇ ਅੱਜ ਇਲਜ਼ਾਮ ਲੱਗੇ ਹੋਏ, ਤੁਸੀਂ ਉਸ ਪ੍ਰਤੀ ਕਿਉਂ ਨੀ ਆਪਣਾ ਪ੍ਰਤੀਕਰਮ ਦਿੱਤਾ? ਤੁਹਾਡੇ MLA ਕੁਲਦੀਪ ਸਿੰਘ ਧਾਲੀਵਾਲ ਤੇ ਇਲਜ਼ਾਮ ਲੱਗਿਆ ਕਿ ਚਿੱਟਾ ਸਪਲਾਇਰ ਆ, ਚਿੱਟਾ ਇਹਨਾਂ ਦੀ ਨਿਗਾਹ ਦੇ ਵਿੱਚ ਰੇਖ ਰੇਖ ਹੇਠ ਵਿੱਚ ਵੇਚਦਾ, ਇਹ ਵੀ ਕਿਹਾ ਗਿਆ ਪਰਿਵਾਰ ਵੱਲੋਂ ਕਿ ਇਹਨਾਂ ਨੂੰ ਮਹੀਨਾ ਜਾਂਦਾ ਚਿੱਟੇ ਵਾਲਿਆਂ ਨੂੰ। ਅਰਸ਼ ਭਾਜੀ ਤੁਸੀਂ ਕੈਨੇਡਾ ਚ ਬੈਠੇ ਹੋ, ਤੁਹਾਡੇ ਗਵਾਂਢ ਕੋਈ ਗਲਤ ਕੰਮ ਹੁੰਦਾ ਹੋਵੇ ਤੁਹਾਨੂੰ ਪਤਾ ਨਾ ਹੋਊ?
0: ਬਿਲਕੁਲ ਪਤਾ,
1: ਤੁਹਾਨੂੰ ਪਤਾ ਹੋਊ। ਤੇ ਜੇ MLA ਸਾਹਿਬ ਦੇ ਕੋਲੇ 5 ਪਿੰਡ ਹੈ, 50 ਪਿੰਡ ਹੈ, 20 ਪਿੰਡ ਹੈ, ਤਾਂ MLA ਸਾਹਿਬ ਨੂੰ ਆਪਣੇ ਪਿੰਡਾਂ ਦੀ ਰਿਪੋਰਟ ਲੈਣੀ ਚਾਹੀਦੀ ਆ, ਨਾ ਕਿ ਚੰਡੀਗੜ੍ਹ ਵਿੱਚ 80 ਸੈਕਟਰ ਚ ਬੈਠ ਕੇ ਉੱਥੇ ਆਪਦੀਆਂ ਕਲਾਕਾਰੀਆਂ ਦਿਖਾਉਣੀ ਚਾਹੀਦੀਆਂ। MLA ਨੂੰ ਪਤਾ ਹੁੰਦਾ ਕਿ ਇੱਕ ਸਰਪੰਚ ਨੂੰ ਪਤਾ ਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਕਿੰਨੀਆਂ ਵੋਟਾਂ, ਮੇਰੇ ਪਿੰਡ ਦੀਆਂ ਕਿੰਨੀਆਂ ਵੋਟਾਂ ਕੱਟੀਆਂ ਗਈਆਂ, ਮੇਰੇ ਪਿੰਡ ਦੇ ਕਿੰਨੇ ਬੰਦੇ ਬਾਹਰ ਚਲੇ ਗਏ, ਕਿੰਨੇ ਬੰਦੇ ਮਰ ਗਏ ਤੇ ਕਿੰਨੇ ਬੱਲੇ ਬੰਦੇ ਜਿਉਂਦੇ। ਇੱਕ ਪਿੰਡ ਦਾ ਪਤਾ ਹੁੰਦਾ ਇੱਕ ਸਰਪੰਚ ਨੂੰ,
0: ਰਾਈਟ,
1: ਤੇ ਸਰਪੰਚ ਨੂੰ ਵੀ ਪਤਾ ਹੁੰਦਾ ਕਿ ਕਿਹੜਾ ਬੰਦਾ ਸਾਡੇ ਪਿੰਡ ਚ ਨਸ਼ਾ ਪੀਂਦਾ, ਕਿਹੜਾ ਬੰਦਾ ਦਾਰੂ ਵੇਚਦਾ, ਕਿਹੜਾ ਬੰਦਾ ਡੋਡੇ ਵੇਚਦਾ, ਕਿਹੜਾ ਬੰਦਾ ਜਰਦਾ ਲਾਉਂਦਾ, ਕਿਹੜਾ ਬੰਦਾ ਬੀੜਾ ਲਾਉਂਦਾ, ਇਹ ਸਾਰੀਆਂ ਚੀਜ਼ਾਂ ਸਰਪੰਚ ਨੂੰ ਪਤਾ ਹੁੰਦਾ। ਤੇ ਇੱਕ MLA ਨੂੰ ਵੀ ਪਤਾ ਹੁੰਦਾ ਇਸ ਚੀਜ਼ ਦਾ ਕਿ ਉਸਦੇ ਕੋਲੇ ਅੱਜ 50 ਪਿੰਡਾਂ ਦੇ 50 ਪਿੰਡਾਂ ਦੇ ਵਿੱਚੋਂ ਕਿਹੜੇ ਵੱਡੇ ਦਸਕਰ ਆ। ਪਰ ਗੱਲ ਇਹ ਆ ਕਿ ਜਦੋਂ ਚੋਰਾਂ ਦਾ ਕੁੱਤੀ ਰਲ ਜੇ ਨਾ, ਉੱਥੇ ਫਿਰ ਕਿਸੇ ਨੂੰ ਕੁਛ ਨੀ ਹੋ ਸਕਦਾ। ਉੱਥੇ ਤਾਂ ਜਿੰਨੇ ਮਰਜ਼ੀ ਮੈਂ ਤੇ ਤੁਸੀਂ ਗੱਲਾਂ ਕਰ ਲਈਏ, ਲੋਕਾਂ ਨੂੰ ਸਮਝਾਉਣ ਦੀ ਆਪਾਂ ਗੱਲ ਕਰਦੇ ਪਏ ਆ, ਵਿੱਚ ਦੀ 2-4 ਟਿੱਪਣੀਆਂ ਕਰ ਦੇਣੀਆਂ, ਨਹੀਂ ਜੀ ਧਾਲੀਵਾਲ ਤਾਂ ਬਹੁਤ ਵਧੀਆ ਬੰਦੇ ਆ। ਅੱਜ ਬਾਈ ਜੀ ਜਿਸ ਦਾ 17 ਸਾਲ ਦਾ ਬੱਚਾ ਮਰ ਗਿਆ, ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਕੀ ਹਾਲਾਤ ਆ, ਉਸ ਨੂੰ ਪੁੱਛ ਕੇ ਦੇਖੋ ਵੀ ਜਿਹੜੀ ਯਾਤਰਾ ਕੱਢੀ ਗਈ ਹੈ ਸਹੀ ਹੈ ਕੱਢੀ ਗਈ? ਪੰਜਾਬ ਦੇ ਖਜ਼ਾਨੇ ਤੇ ਪੰਜਾਬ ਦੇ ਖਜ਼ਾਨੇ 10 ਕਰੋੜ ਦਾ ਬਜਟ ਪਾਤਾ ਕਿ ਅਸੀਂ ਯਾਤਰਾ ਕੱਢੀ ਪੰਜਾਬ ਚ ਨਸ਼ਾ ਮੁਕਤ ਯਾਤਰਾ, ਤੇ 10 ਕਰੋੜ ਰੁਪਏ ਦਾ ਬਜਟ ਪਾ ਕੇ ਤੁਸੀਂ ਪੰਜਾਬ ਚੋਂ ਯਾਤਰਾ ਕੱਢਤੀ, ਤੇ ਤੁਸੀਂ ਇਹ ਦੇਖੋ ਵੀ ਯਾਤਰਾ ਚ ਜੇ ਅੱਜ ਯਾਤਰਾ ਕੱਢੀ ਹੁੰਦੀ ਪੰਜਾਬ ਨਸ਼ਾ ਮੁਕਤ ਹੁੰਦਾ, 17 ਸਾਲ ਦੇ ਪ੍ਰਭਜੋਤ ਸਿੰਘ ਦੀ ਅੱਜ ਮੌਤ ਨਾ ਹੁੰਦੀ।
0: ਤੇ ਆਪਾਂ ਜੀ ਨਾਲ ਜੇ ਆਪਾਂ ਇਹੀ ਨਾਲ ਜੁੜਦੇ ਖਬਰ ਨੂੰ ਜੋੜ ਦਈਏ ਜੀ, ਯਾਤਰਾ ਦੀ ਗੱਲ ਕਰ ਰਹੇ ਹਾਂ ਤਾਂ ਜੋ ਮਾਨਸਾ ਦੇ ਵਿੱਚ ਹੋਇਆ ਜੀ, ਜੋ ਅੱਜ ਪਰਮਿੰਦਰ ਸਿੰਘ ਝੋਟੇ ਨੂੰ ਲੈ ਕੇ ਜੋ ਉਹਨਾਂ ਦੀ ਜੋ ਜਿੱਥੋਂ ਉਹ ਬੋਲੇ, ਜਿੱਥੋਂ ਵੀਡੀਓ ਵਾਇਰਲ ਹੋਈਆਂ, ਉਸ ਹੀ ਦੁਕਾਨ ਨੂੰ ਪਹਿਲਾਂ ਤਾਂ ਟਹਿ ਢੇਰੀ ਕੀਤਾ, ਫਿਰ ਅੱਗ ਲਾਈ ਜੀ, ਇਹ ਹੁਣ ਕਿਉਂ? ਇਹ ਵੀ ਸਵਾਲ, ਹੁਣ ਕਿਉਂ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਔਰ ਵੱਡੀ ਗੱਲ ਇੱਕ ਇਹ ਕਿ ਇਹ ਗੱਲਾਂ ਨਾ, ਮੈਂ ਚਲੋ ਲੋਕਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਵੀ ਬਹੁਤ ਵਧੀਆ ਕੀਤਾ, ਪਰ ਮੈਂ ਇਹ ਚੀਜ਼ਾਂ ਨੂੰ, ਮੇਰੀ ਰਾਏ ਕੁਛ ਹੋਰ ਆ।
0: ਦੱਸੋ ਜੀ,
1: ਕਿਸੇ ਦਾ ਘਰ ਢਾਤਾ, ਬਿਲਕੁਲ ਘਰ ਚਾਹੇ ਨਸ਼ੇ ਨਾ ਪਾਇਆ, ਨਹੀਂ ਪੀਲਾ ਪੰਜਾ ਚੱਲ ਗਿਆ ਉਸਦੇ ਘਰ ਤੇ, ਉਸਦੇ ਦੁਕਾਨ ਤੇ, ਕੀ ਇਨਸਾਫ਼ ਮਿਲ ਗਿਆ? ਕੀ ਪੰਜਾਬ ਚ ਨਸ਼ਾ ਬੰਦ ਹੋ ਗਿਆ? ਜੇਕਰ ਉਹਦੀ ਸੋਚ ਤੇ ਪਹਿਰਾ ਦੇਣਾ ਪਰਮਿੰਦਰ ਸਿੰਘ ਝੋਟੇ ਦੀ ਸੋਚ ਤੇ ਆਪਾਂ ਪਹਿਰਾ ਦੇਣ ਦੀਆਂ ਗੱਲਾਂ ਕਰਦੇ ਹਾਂ, ਤਾਂ ਪਹਿਰਾ ਦੇਣ ਦੇ ਲਈ ਤਾਂ ਤੁਸੀਂ ਸਾਰੇ ਪੰਜਾਬ ਚ ਗੇੜੀ ਮਾਰ ਕੇ ਦੇਖੋ,
0: ਤੁਸੀਂ
1: ਕੱਲਾ ਝੋਟਾ ਨੀ ਪੰਜਾਬ।
0: ਤੁਸੀਂ ਇਹ ਦੇਖੋ, ਤੁਸੀਂ ਇਹ ਵੀ ਦੇਖੋ ਰਾਣਾ ਜੀ, ਮੈਂ ਥੋੜੀ ਤੇਰੀ ਗੱਲ ਟੋਕ ਰਿਹਾ ਜੀ, ਸਿੱਧੂ ਮੂਸੇਵਾਲੇ ਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਮਾਰਿਆ ਗਿਆ, ਹਾਲੇ ਤੱਕ ਉਹਨਾਂ ਦੇ ਹਾਲੇ ਤੱਕ ਕੁਛ ਬੰਦਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਜਿਹੜੇ ਇਸ ਵੇਲੇ ਫਰਾਰ ਘੁੰਮ ਰਹੇ ਨੇ। ਅੱਜ ਝੋਟੇ ਦੀ ਇਸ ਵੀਡੀਓ ਨੂੰ ਲੈ ਕੇ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੀ। ਇਹ ਵੇਖੋ ਜੀ, ਇਹ ਕਿੱਦਾਂ ਦਾ ਇਨਸਾਫ਼ ਹੈ ਪੰਜਾਬ ਦੇ ਵਿੱਚ, ਇੰਡੀਆ ਦੇ?
1: ਇਹ ਜਿਹੜਾ ਸਿੱਧੂ ਮੂਸੇਵਾਲੇ ਦਾ ਸੀ ਕਾਂਡ ਸੀ ਨਾ, ਉਹਦੇ ਵਿੱਚ ਸਰਕਾਰਾਂ ਦੇ, ਮੈਂ ਕੁਛ ਨਾਮ ਨੀ ਲੈਣਾ ਚਾਹੁੰਦਾ, ਕੁਛ ਐਸੇ ਬੰਦੇ ਸਰਕਾਰਾਂ ਦੇ ਰਲ ਗਏ ਜਿਨ੍ਹਾਂ ਨੇ ਚੱਕ ਚੁਕਾ ਦੇ ਕੇ ਸਿੱਧੂ ਮੂਸੇਵਾਲੇ ਦਾ ਸੰਸਕਾਰ ਕਰਾਤਾ ਸੀ। ਉਸੇ ਦਿਨ ਹੀ ਕਰਾ, ਦੂਸਰੇ ਦਿਨ ਕਰਾਤਾ ਸੀ, ਕਿਉਂਕਿ ਉਹਨਾਂ ਦੇ ਵਿੱਚ ਕੁਛ ਬੰਦੇ ਸੀਗੇ ਵੱਡੇ ਉੱਗੇ ਵੱਡੇ ਚਿਹਰੇ ਸੀ ਜਿਹੜੇ ਜਿਹੜੇ ਸਿੱਧੂ ਮੂਸੇਵਾਲੇ ਨੇ ਇੱਕ ਗਾਣੇ ਚ ਕਿਹਾ ਸੀ ਕਿ ਇਹਨਾਂ ਪਿੱਛੇ ਤੜਾ ਫਿਰਨਾ ਭਜਾਉਂਦੇ ਗੱਡੀਆਂ, ਗੱਡੀ ਵਿੱਚ ਤਾੜੇ ਹੋਏ ਨੇ, ਫੋਰਚੂਨਰ ਚ ਤਾੜੇ ਹੋਏ ਨੇ, ਠੀਕ ਹੈ ਨਾ। ਤਾਂ ਉਹ ਅੰਦਾਜ਼ਾ ਲੋਕੀ ਲਾ ਜਾਣਗੇ ਕਿ ਕਾਂਗਰਸੀ ਵੱਡਾ ਚਿਹਰਾ ਸੀ ਜਿਹੜਾ ਸਿੱਧੂ ਮੂਸੇਵਾਲੇ ਦੇ ਨਾਲ ਘੁੰਮ ਰਿਹਾ ਸੀ, ਉਹਦੇ ਕਹਿਣ ਤੇ ਸਾਰਾ ਕੁਛ ਕੀਤਾ ਗਿਆ, ਉਹਦੇ ਕਹਿਣ ਤੇ ਸੰਸਕਾਰ ਕੀਤਾ ਗਿਆ। ਪਰ ਜਿਹੜਾ ਇਹ ਪਰਮਿੰਦਰ ਸਿੰਘ ਝੋਟਾ ਦੇ, ਵੱਡੀ ਗੱਲ ਇਹ ਕਿ ਉਸਦੇ ਮੈਡੀਕਲ ਨੂੰ ਅੱਗ ਲਾ ਦਿੱਤੀ ਗਈ, ਉਸਦਾ 30-40 ਲੱਖ ਦਾ ਨੁਕਸਾਨ ਵੀ ਕੀਤਾ ਗਿਆ, ਉਸਦਾ ਘਰ ਵੀ ਢਾਹ ਢੇਰੀ ਕਰ ਦਿੱਤਾ, ਘਰ ਵੀ ਢਾਹ ਢੇਰੀ ਕਰ ਦਿੱਤਾ ਗਿਆ, 30-40 ਲੱਖ ਦਾ ਨੁਕਸਾਨ ਵੀ ਉਸ ਬੰਦੇ ਦਾ ਕੀਤਾ, ਬੰਦੇ ਦੀ ਗ੍ਰਿਫ਼ਤਾਰੀ ਵੀ ਹੋ ਗਈ। ਤੁਹਾਡੀਆਂ ਮੰਗਾਂ ਤੇ ਤੁਸੀਂ ਡੈਡ ਬੋਡੀ ਰੱਖੀ ਹੋਈ ਆ, ਸਰਕਾਰ ਤੁਹਾਡੀਆਂ ਮੰਗਾਂ ਤੇ ਮੰਨਦੀ ਪਈ ਆ। ਪਰ ਅਰਸ਼ ਭਾਜੀ ਗੱਲ ਇਹ ਹੁੰਦੀ ਕਿ ਕਿਤੇ ਨਾ ਕਿਤੇ, ਮੇਰੀ ਇਹ ਰਾਏ ਸੀ ਕਿਤੇ ਨਾ ਕਿਤੇ ਉਹਨਾਂ ਦੇ ਬੱਚਿਆਂ ਦਾ, ਮੈਂ ਅੱਜ ਵੀ ਕਹਿੰਦਾ ਜੇ ਮੈਂ ਟਿੱਪਣੀ ਕਰੂੰਗਾ ਨਾ ਇਸ ਚੀਜ਼ ਤੇ, ਤਾਂ ਉਹਨਾਂ ਦੇ ਬੱਚਿਆਂ ਦਾ ਕੋਈ ਕਸੂਰ ਨੀ, ਝੋਟਾ ਦੇ ਬੱਚਿਆਂ ਨੂੰ ਦੇਖ ਕੇ ਬੜਾ ਦੁੱਖ ਮਨ ਨੂੰ ਹੁੰਦਾ, ਬੜਾ ਪਰਿਵਾਰ ਨਾਲ ਦੁੱਖ ਆਪਾਂ ਕੱਲ ਵੀ ਸਾਂਝਾ ਕੀਤਾ ਸੀ, ਅੱਜ ਵੀ ਸਾਂਝਾ ਕਰਦੇ। ਪਰ ਇੱਕ ਗੱਲ ਜ਼ਰੂਰ ਮੇਰੇ ਮਨ ਚ ਆਊਗੀ ਕਿ ਇੱਕ ਬੰਦੇ ਕੋਲੇ ਰਿਵਾਲਵਰ ਤੁਹਾਡੇ ਸਾਹਮਣੇ ਉਹਨੇ ਕੱਢ ਲਿਆ ਭਾਜੀ ਡੱਬ ਚੋਂ, ਉਹਨੇ ਲੋਡ ਵੀ ਕਰ ਲਿਆ, ਤਾਂ ਤੁਸੀਂ ਉਹਨੂੰ ਇੱਥੋਂ ਤੱਕ ਫੋਰਸ ਕਰ ਦੇਣਾ ਵੀ ਮਾਰ, ਮੇਰੇ ਮਾਰ, ਹਿੰਮਤ ਦਾ ਮਾਰ, ਜੇ ਪਿਓ ਦਾ ਮਾਰ, ਅਰਸ਼ ਭਾਜੀ ਫਿਰ ਕਿਤੇ ਨਾ ਕਿਤੇ ਬੰਦੇ ਦੀ ਜ਼ਮੀਰ ਨੂੰ ਝਟਕਾ ਪੈ ਜਾਂਦਾ। ਪਰ ਵੱਡੀ ਗੱਲ ਇਹ, ਇੱਕ ਹੋਰ ਗੱਲ ਇਸ ਨਾਲ ਜੁੜੀ ਹੋਈ ਕਿ ਪਰਮਿੰਦਰ ਸਿੰਘ ਝੋਟੇ ਨੇ ਇਸੇ ਬੰਦੇ ਦਾ ਕਾਲਾ ਮੂੰਹ ਕਰਕੇ ਮਾਨਸੇ ਦੇ ਵਿੱਚ ਗੇੜਾ ਦਵਾਇਆ ਸੀ, ਅਸ਼ਬਣੀ ਦਾ। ਤੇ ਅਰਸ਼ ਭਾਜੀ ਇਹ ਕਿਤੇ ਵੀ ਕਾਨੂੰਨ ਦੇ ਵਿੱਚ ਨਹੀਂ, ਕਿਸੇ ਬੰਦੇ ਨੇ ਗਲਤੀ ਕਰ ਲਈ ਉਸਦਾ ਕਾਲਾ ਮੂੰਹ ਕਰਕੇ ਕਿੱਡੀ ਵੱਡੀ ਬੇਇੱਜ਼ਤੀ ਹੁੰਦੀ, ਕਿੰਨਾ ਮਨ ਨੂੰ ਝੰਜੋੜ ਲੱਗਦਾ ਅੱਜ, ਚਾਹੇ ਮੈਂ ਗਲਤੀ ਕਰ ਲਈ ਚਾਹੇ ਕਿਸੇ ਹੋਰ ਪਰਸਨ ਨੇ ਗਲਤੀ ਕਰ ਲਈ, ਪਰ ਇਹ ਕਿੱਥੋਂ ਦਾ ਰੂਲ ਆ ਮੈਨੂੰ ਕਾਨੂੰਨ ਸਜ਼ਾ ਦੇਵੇ? ਇਹ ਥੋੜੋ ਮੈਨੂੰ 40-50 ਬੰਦੇ ਇਕੱਠੇ ਹੋ ਕੇ ਮੇਰਾ ਮੂੰਹ ਕਾਲਾ ਕਰਕੇ ਮੇਰਾ ਗੇੜਾ ਦਵਾਉਣ, ਤਾਂ ਮੇਰੇ ਲਈ ਤਾਂ ਮਰਨ ਦੀ ਗੱਲ ਹੋ ਗਈ ਨਾ। ਮੈਂ ਤਾਂ ਫਿਰ ਕਹੂੰਗਾ ਵੀ ਬਾਈ ਯਾਰ ਮੈਂ ਤਾਂ ਮਰ ਗਿਆ, ਮੈਂ ਤਾਂ ਮਰੇ ਚੰਗਾ ਸੀ, ਤੂੰ ਇੱਡੀ ਬੇਇੱਜ਼ਤੀ ਹੋ ਗਈ ਮੇਰੀ। ਇਹੀ ਅਸ਼ਬਣੀ ਦਾ ਇਹਨਾਂ ਨੇ ਮੂੰਹ ਕਾਲਾ ਕਰਕੇ ਇਹਦਾ ਮਾਨਸੇ ਦੇ ਵਿੱਚ ਗੇੜਾ ਦਵਾਇਆ ਸੀ, ਜਦੋਂ ਪਹਿਲੀ ਵਾਰੀ ਇਹਦੇ ਚਿੱਟੇ ਦਾ ਪਰਚਾ ਦਰਜ ਕੀਤਾ ਕਰਾਇਆ ਗਿਆ ਝੋਟੇ ਵੱਲੋਂ, ਪਰਮਿੰਦਰ ਸਿੰਘ ਝੋਟੇ ਵੱਲੋਂ। ਇਸ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਨੇ ਦੂਸਰੀ ਵਾਰੀ ਫਿਰ ਇਹਨਾਂ ਦੇ ਪਰਚਾ ਦਰਜ ਕਰਾਇਆ, ਅਸ਼ਬਣੀ ਕੁਮਾਰ ਅਸ਼ਬਣੀ ਤੇ 6 ਪਰਚੇ ਚੱਲਦੇ ਟੋਟਲ ਚਿੱਟੇ ਦੇ। ਫਿਰ ਵੱਡੀ ਗੱਲ ਇਹ, ਕਿਤੇ ਨਾ ਕਿਤੇ ਕਾਨੂੰਨ ਤੇ ਤਿੱਖੇ ਸਵਾਲ ਹੁੰਦੇ, ਜੇਕਰ ਇੱਕ ਬੰਦੇ ਤੇ ਪਰਚਾ ਹੋਵੇ ਤਾਂ ਅਰਸ਼ ਭਾਜੀ ਅੱਜ ਦੇ ਸਮੇਂ ਦੇ ਵਿੱਚ ਲਾਇਸੈਂਸ ਰਿਵਾਲਵਰ ਦਾ ਲਾਇਸੈਂਸ ਬਣਦਾ ਨੀ ਪਿਆ, ਜੇਕਰ ਬੰਦੇ ਤੇ ਇੱਕ ਪਰਚਾ ਦਰਜ ਹੋਵੇ ਤਾਂ ਲਾਇਸੈਂਸ ਬਣਦਾ ਨੀ। ਚਲੋ ਬੰਦੇ ਨੇ ਅਪਰੋਚ ਕਰਕੇ ਆਪਣਾ ਲਾਇਸੈਂਸ ਬਣਾ ਲਿਆ, ਤਾਂ ਬਣਾ ਲਿਆ ਵੀ ਬਾਈ ਮੇਰੇ ਮਨ ਚ ਡਰ ਆ ਵੀ ਮੇਰੇ ਤੇ ਫਿਰ ਨਾ ਕਿਤੇ ਕੋਈ ਅਟੈਕ ਕਰ ਦੇਵੇ। ਪਰ ਅਰਸ਼ ਭਾਜੀ ਗੱਲ ਇਹ ਸੀ, ਆਪਾਂ ਉਸ ਬੰਦੇ ਦੀ ਦੇਖ ਰਹੇ ਸੀ ਵੀ ਉਸਨੇ ਲੋਡ ਕਰਕੇ ਹੱਥ ਚ ਫੜਿਆ ਹੋਇਆ, ਆਪਾਂ ਨੂੰ ਪਤਾ ਅਰਸ਼ ਭਾਜੀ ਆਪਾਂ ਕਿਸੇ ਦੁਕਾਨ ਤੇ ਜਾਣੇ ਆਪਣੀ ਝਗੜਾ ਹੋ ਗਿਆ, ਆਪਾਂ ਨੂੰ ਪਤਾ ਕਿ ਬੰਦੇ ਨੇ ਲੋਡ ਕਰਕੇ ਹੱਥ ਤੇ ਪਿਸਤੌਲ ਫੜ ਲਿਆ, ਤਾਂ ਆਪਾਂ ਨੂੰ ਉਸ ਝਗੜੇ ਤੋਂ ਪਿੱਛੇ ਹੋਣਾ ਚਾਹੀਦਾ, ਆਪਾਂ ਨੂੰ ਪੁਲਿਸ ਦੀ ਵੇਟ ਕਰਨੀ ਚਾਹੀਦੀ। ਪੁਲਿਸ ਆਊਗੀ ਤਾਂ ਫਿਰ ਅਸੀਂ ਅੰਦਰ ਵੜਾਂਗੇ ਵੀ ਭਾਈ ਇਸ ਬੰਦੇ ਨੇ ਰਿਵਾਲਵਰ ਕੱਢਿਆ, ਤੁਹਾਡੇ ਕੋਲੇ ਪ੍ਰੋਪਰ ਵੀਡੀਓ ਆ ਵੀ, ਜਾਂ ਇਸਦਾ ਲਾਇਸੈਂਸ ਕਰ ਕੈਂਸਲ ਕੀਤਾ ਜਾਵੇ, ਜਾਂ ਜਦੋਂ ਪੁਲਿਸ ਆ ਗਈ ਤੁਸੀਂ ਉਸ ਦੇ ਨਾਲ ਅੰਦਰ ਫਿਰ ਐਂਟਰੀ ਕਰੋ। ਪਰ ਇਹ ਨੀ ਕਿ ਜੇ ਕਿਸੇ ਦੇ ਹੱਥ ਚ ਰਿਵਾਲਵਰ ਆ ਤਾਂ ਕਿਸੇ ਨੂੰ ਇੱਥੋਂ ਕਿਤੇ ਉਸਾ ਦੋ, ਇੰਨਾ ਕੁ ਮਜਬੂਰ ਕਰ ਦੋ ਕਿ ਬੰਦਾ ਯਾਰ ਤੁਹਾਨੂੰ ਸੱਚੀ ਗੋਲੀ ਚਲਾ ਦੇਵੇ, ਬੰਦੇ ਨੂੰ ਤੁਸੀਂ ਵਾਰ ਵਾਰ ਫੋਰਸ ਕਰੋਗੇ, ਮਾਰ ਗੋਲੀ, ਹਿੰਮਤ ਦਾ ਮਾਰ ਗੋਲੀ, ਹਿੰਮਤ ਦਾ ਪਿਓ ਦਾ ਮਾਰ ਗੋਲੀ, ਅਰਸ਼ਭਾਜੀ ਦੋ ਚਿੱਤੇ ਰਹੇ ਨੀ ਬੰਦੇ ਦਾ, ਕਿਤੇ ਨਾ ਕਿਤੇ ਜ਼ਮੀਰ ਜ਼ਰੂਰ ਜਾਗ ਪੈਂਦਾ, ਕਿਤੇ ਨਾ ਕਿਤੇ ਅਣਖ ਜਾਗ ਪੈਂਦੀ ਯਾਰ ਬੰਦਾ ਮੈਨੂੰ ਫੋਰਸ ਹੀ ਕਰੀ ਜਾਂਦਾ, ਬਾਰ ਮਾਰ ਗੋਲੀ, ਮੇਰੇ ਹਿੰਮਤ ਦਾ ਮਾਰ ਗੋਲੀ, ਜੇ ਤੂੰ ਕੱਢਿਆ ਤਾਂ ਮਾਰ ਗੋਲੀ, ਜੇ ਤੂੰ ਲੋਡ ਕੀਤਾ ਤਾਂ ਮਾਰ ਗੋਲੀ, ਇਹ ਕਿਤੇ ਨਾ ਕਿਤੇ ਹੋ ਜਾਂਦੀ ਕਿਤੇ ਨਾ ਕਿਤੇ। ਪਰ ਗੱਲ ਇਹ ਆ ਵੀ ਉਸ ਪਰਿਵਾਰ ਦਾ ਕਦੀ ਭਰਪਾਈ ਨੀ ਹੋ ਸਕਦੀ, ਪਰਮਿੰਦਰ ਸਿੰਘ ਝੋਟਾ ਬਹੁਤ ਵਧੀਆ ਕੰਮ ਕਰ ਰਿਹਾ ਸੀ, ਪਰ ਜਿਹੜੀ ਲਾਈਨ ਕੰਮ ਕਰਨ ਦੀ ਨਾ ਤਰੀਕਾ ਉਹ ਸਹੀ ਅਪਣਾਓ, ਚਾਹੇ ਕਾਨੂੰਨ ਤੁਹਾਡੀ ਨਹੀਂ ਵੀ ਮਦਦ ਕਰ ਰਿਹਾ, ਪਰ ਤੁਸੀਂ ਇੰਨਾ ਵੀ ਬੇਹੋਸੇ ਨਾ ਚੱਲੋ, ਆਪਾਂ ਆਪੇ ਆਪੇ ਤੋਂ ਬਾਹਰ ਨਾ ਕਦੇ ਵੀ ਹੋਵੋ, ਜਿਸ ਦਾ ਅੰਜਾਮ ਅੱਜ ਉਹਨਾਂ ਬੱਚਿਆਂ ਨੂੰ
0: ਜੀ ਭੁਗਤਣਾ
1: ਪਿਆ। ਭਾਜੀ ਇਹ ਜਿੰਨੇ ਇਕੱਠ ਹੋਇਆ ਹੋਇਆ ਨਾ, ਇਹ ਇਕੱਠ ਹੋਇਆ ਪਰਮਿੰਦਰ ਸਿੰਘ ਝੋਟੇ ਦੇ 2-4 ਦਿਨ, ਜਿਸ ਦਿਨ ਉਹਦਾ ਬੋਡੀ ਦਾ ਸੰਸਕਾਰ ਕਰਤਾ ਨਾ, ਮੈਂ ਕਹਿੰਦਾ ਸ਼ਰਤੀ ਦੀ ਗੱਲ, ਉਸ ਤੋਂ ਬਾਅਦ ਉਸਦੇ ਪਰਿਵਾਰ ਦੇ ਕੋਲੇ ਕਿਸੇ ਬੰਦੇ ਨਹੀਂ ਜਾਣਾ,
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਸੇ ਨੇ ਵੀ ਨਹੀਂ ਜਾਣਾ, ਇਹ ਸਭ ਬੈਠੇ ਆ ਨਾ ਸਿਆਸੀ ਰੋਟੀਆਂ ਸੇਕਣ ਦੇ ਮਾਰੇ, ਆਪਣੇ ਆਪਣੇ ਵਿਊ ਲੈਣ ਦੇ ਮਾਰੇ, ਆਪਣੀ ਇਮੇਜ ਬਣਾਉਣ ਦੇ ਮਾਰੇ, ਕਿਸੇ ਹੋਰ ਪਾਰਟੀ ਚੱਲ ਜਾਣੇ ਤਾਂ ਹੋਰ ਪਾਰਟੀ ਸ਼ਾਮਿਲ ਹੋ ਜਾਣਾ, ਕਿਉਂ ਹੋ ਜਾਣਾ, ਜਾਣ ਵਾਲੇ ਕਹਿੰਦਾ ਸਾਨੂੰ ਵਾਪਸ ਪੰਜਾਬ ਚੱਕ ਲੋਗੀ, ਜਾਂ ਅਕਾਲੀ ਦਲ ਚੱਕ ਲੋਗਾ ਵੀ ਅਸੀਂ ਫੇਮਸ ਹੋ ਗਏ, ਸੱਟਾਂ ਚ ਲੱਤਾਂ ਮਾਰੀਆਂ, ਧੱਕੇ ਮਾਰਦੇ, ਇਹ ਸਿਰਫ ਆਪਣੀ ਚੜਾਈ ਬਾਰੇ ਆ
0: ਜੀ,
1: ਇਹ ਸਿਰਫ ਆਪਣੀ ਆਪਣੀ ਇਹ ਆ ਵੀ ਵਿਊ ਲੈਣਾ ਚਾਹੁੰਦੇ, ਆਪਣੀ ਪੰਜਾਬ ਦੇ ਵਿੱਚ ਗੁੱਡਲਿਕ ਵਧਾਉਣਾ ਚਾਹੁੰਦੇ, ਆਪਣੀ ਇਮੇਜ ਵਧਾਉਣਾ ਚਾਹੁੰਦੇ ਆ। ਜਿੱਦੇ ਪਰਮਿੰਦਰ ਸਿੰਘ ਝੋਟੇ ਦਾ ਸੰਸਕਾਰ ਹੋ ਗਿਆ, ਅੱਜ ਸਿੱਧੂ ਮੂਸੇਵਾਲੇ ਦੇ ਕਿੰਨੇ ਕਿਸੇ ਘਰੇ ਇੱਥੇ ਰਾਜਵੀਰ ਬੰਦੇ ਦੀ ਮੌਤ ਹੋਈ ਅਰਸ਼ ਭਾਜੀ, ਮੈਂ ਛੋਟ ਛੋਟ ਕੱਟ ਕੇ ਗੱਲ ਦੱਸਦਾ, ਉਹਦੀ ਬਰਸੀ ਮਨਾਈ ਗਈ ਅੱਜ 4-5 ਦਿਨ ਪਹਿਲਾਂ। ਉਸਦੇ ਘਰ ਵਾਲੀ ਭੁੱਬਾ ਮਾਰ ਮਾਰ ਰੋਈ, ਕਹਿੰਦੀ ਸਾਡੀ ਘਰੇ ਕੋਈ ਕਲਾਕਾਰ ਹੀ ਨਹੀਂ ਆਇਆ। ਤੇ ਜਿਸ ਦਿਨ ਉਸਦਾ ਸੰਸਕਾਰ ਸੀ ਤਾਂ ਮੁੱਖ ਮੰਤਰੀ ਸਾਹਿਬ ਉੱਥੇ ਹੰਝੂ ਸੱਟ ਰਹੇ ਸੀ, ਕੁਲਵਿੰਦਰ ਬਿੱਲਾ ਵੀ ਹੰਝੂ ਸੱਟ ਰਿਹਾ ਸੀ ਕਿ ਰਾਜਵੀਰ ਬੰਦੇ ਦੀ ਮੌਤ ਹੋ ਗਈ। ਤੇ ਅੱਜ ਉਸਦੀ ਘਰ ਵਾਲੀ ਦੀ ਵੀਡੀਓ ਦੇਖੀ ਤਾਂ ਮਨ ਭਾਵਕ ਹੋ ਗਿਆ, ਕਹਿੰਦੀ ਸਾਡੇ ਘਰੇ ਅੱਜ ਕੋਈ ਨੀ, ਸਾਡੀ ਬਰਸੀ ਤੋਂ ਵੀ ਟੈਂਟ ਲੱਗਾ ਰਹੇਗਾ, ਕੋਈ ਕਲਾਕਾਰ ਹੀ ਨਹੀਂ ਆਇਆ ਸਾਨੂੰ ਦੁੱਖ ਸਾਂਝਾ ਕਰਨ। ਇਹ ਸਿਰਫ ਆਏ ਆ ਵੀ ਇਹ ਫਰੀਦ ਨੇ ਕਿਹਾ ਵੀ ਜਦੋਂ ਬਾਬਾ ਫਰੀਦ ਜੀ ਕਹਿੰਦੇ ਆ ਵੀ ਜਦੋਂ ਭਾਈ ਬੰਦਾ ਜਿਉਂਦਾ ਆਉਂਦਾ ਨਾ ਉਦੋਂ ਉਹਨੂੰ ਤਾਨੇ ਮਾਰਦੇ ਤੇ ਮਰੇ ਹੋਏ ਨੂੰ ਮੋਢਿਆਂ ਤੇ ਚੱਕ ਲੈਂਦੇ ਆ। ਇਹ ਬੰਦੇ ਦੀ ਮਿੱਟੀ ਐਸੀ ਚੀਜ਼ ਆ ਵੀ ਇਹ ਸਿਰਫ ਇੱਕ ਲੋਕਾਂ ਦਾ 2-4 ਦਿਨ ਹੀ ਆ, ਇਹ ਟਾਈਮ ਆ ਵੀ ਆਪਣੀ ਇੱਕ ਅੱਧੇ ਦਾ ਵਿਊ ਲੈਣ ਮਰੇ ਤੁਰੇ ਫਿਰਦੇ
0: ਜੀ,
1: ਅੱਧੇ ਦਾ ਇਕੱਠ ਚ ਵੜਦੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਆ ਵੀ ਸਾਨੂੰ ਵਿਊ ਆ ਜਾਣਗੇ ਸਾਨੂੰ ਯਾਰ। ਇਹ ਹੋਇਆ ਕੁਛ ਨੀ, ਜਿਸ ਦਿਨ ਵਿਚਾਰੇ ਦਾ ਜਿਸ ਦਿਨ ਇਸ ਤੋਂ ਬਾਅਦ ਦੇਖਾਂਗੇ ਅੱਜ ਤੋਂ 6 ਮਹੀਨਿਆਂ ਬਾਅਦ ਉਸ ਪਰਿਵਾਰ ਨਾਲ ਕੌਣ ਦੁੱਖ ਸਾਂਝਾ ਕਰਨਗੇ।
0: ਬਿਲਕੁਲ ਜੀ ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਨੂੰ ਟਾਈਮ ਆਗਿਆ ਨੇ ਦੇ ਰਿਹਾ ਜੀ, ਥੈਂਕ ਯੂ ਸੋ ਮਚ ਟਾਈਮ ਦੇਣੀ ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ
1: ਸੋ ਮਚ।
0: ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇ ਆਓ ਫਿਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ, ਜਿਨ੍ਹਾਂ ਜਿਨ੍ਹਾਂ ਨੇ ਵੀ ਹੁਣ ਪਾਕਿਸਤਾਨ ਜਾਣਾ ਚਾਹੁੰਦੇ ਨੇ ਜਾਂ ਤਮੰਨਾ ਸੀ ਕਿ ਯਾਰ ਅਸੀਂ ਵੀ ਪਾਕਿਸਤਾਨ, ਸਾਡੇ ਜਿਹੜੇ ਪੁਰਖਾਂ ਦੀਆਂ ਜ਼ਮੀਨਾਂ ਜਾਂ ਜਿੰਨੇ ਵੀ ਉੱਥੋਂ ਦੇ ਗੁਰਦੁਆਰੇ ਨੇ ਜੀ, ਉਹਨਾਂ ਦੀ ਯਾਤਰਾ ਕਰਨ ਲਈ ਇੱਕ ਬਹੁਤ ਵੱਡਾ ਉਪਰਾਲਾ ਪ੍ਰਿੰਸ ਸੰਧੂ ਸਾਹਿਬ ਨੇ ਜੋ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਉਹਨਾਂ ਦਾ ਕਰਦੇ ਹਾਂ ਸਵਾਗਤ। ਪੁੱਛਦੇ ਹਾਂ ਕੀ ਕੁਛ ਰੂਲਸ ਨੇ, ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਪਾਕਿਸਤਾਨ ਦੀ ਯਾਤਰਾ ਲਈ ਜਾਣਾ ਹੈ। ਕਰਦੇ ਹਾਂ ਭਾਉ ਦਾ ਸਵਾਗਤ, ਪ੍ਰਿੰਸ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
2: ਧੰਨਵਾਦ ਜੀ, ਅਸੀਂ ਤੇ ਰੰਗਲਾ ਪੰਜਾਬ ਦੇ ਸਾਰੇ ਹਿਰਤਨ ਮੇਰੇ ਨੂੰ ਪਿਆਰ ਤੇ ਅਦਬ ਸਹਿਤ ਸਤਿ ਸ੍ਰੀ ਅਕਾਲ, ਤੇ ਇੱਕ ਵਾਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਨਵੀਂ ਫ੍ਰੀਕੁਐਂਸੀ ਦੇ ਉੱਤੇ ਆਉਣ ਲਈ ਦੁਬਾਰਾ।
0: ਥੈਂਕ ਯੂ ਸੋ ਮਚ ਜੀ, ਤੁਹਾਡਾ ਪਿਆਰ ਮੁਹੱਬਤ ਦੇ ਨਾਲ ਅਸੀਂ ਬਸ ਡਟੇ ਹੋਏ ਆ ਜੀ, ਐਂਡ ਬਸ ਹਾਲੇ ਤਾਂ ਸ਼ੁਰੂਆਤ ਹੈ ਜੀ, ਟੈਸਟਿੰਗ ਪੀਰੀਅਡ ਚੱਲਦਾ ਜੀ, ਸੋ ਜਦੋਂ ਫ੍ਰੀ ਹੋ ਗਏ ਫਿਰ ਆਪਾਂ ਤੁਹਾਨੂੰ ਸਾਡੇ ਸਟੂਡੀਓ ਦੇ ਵਿੱਚ ਬੁਲਾਵਾਂਗੇ ਜੀ, ਸੋ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ। ਪ੍ਰਿੰਸ ਜੀ, ਕਾਫੀ ਲੋਕਾਂ ਦੀ ਤਮੰਨਾ ਹੁੰਦੀ ਹੈ ਕਿ ਯਾਰ ਪਾਕਿਸਤਾਨ ਜਾਈਏ ਅਸੀਂ ਵੀ, ਆਪਣੇ ਕੀ ਪੁਰਖਿਆਂ ਦੀ ਜਨਮ ਵੀ ਉੱਥੇ ਹੋਇਆ ਬਟ ਵਡ ਵਡੇਰਿਆਂ ਨੇ ਇੱਧਰ ਆ ਗਏ ਜੀ, ਲਾਈਨ ਵੱਜ ਗਈ, ਲਕੀਰ ਵੱਜ ਗਈ, ਤੇ ਕਈਆਂ ਦੀ ਤਮੰਨਾ ਹੁੰਦੀ ਹੈ ਕਿ ਯਾਰ ਅਸੀਂ ਵੀ ਜਾ ਕੇ ਉੱਥੇ ਦੇਖ ਕੇ ਕਿ ਪਾਕਿਸਤਾਨ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕੀ ਫਰਕ ਹੈ। ਵੈਸੇ ਤਾਂ ਸਾਰੇ ਇੱਕੋ ਬਰਾਬਰ ਹੈ ਬਟ ਇੱਕ ਤਮੰਨਾ ਹੁੰਦੀ ਹੈ ਕਿ ਜਾ ਕੇ ਦੇਖ ਕੇ ਤਾਂ ਆਈਏ, ਤੇ ਇਹ ਯਾਤਰਾ ਦੇ ਬਾਰੇ ਥੋੜੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ ਜੀ।
2: ਜੀ ਅਰਸ਼ ਜੀ, ਲਾਸਟ ਈਅਰ ਵੀ ਏਦਾਂ ਗੁਰੂ ਨਾਨਕ ਦੇਵ ਜੀ ਗੁਰਪੁਰਬ ਤੇ ਆਪਾਂ ਯਾਤਰਾ ਜਿਹੜੀ ਲੈ ਕੇ ਗਏ ਸੀਗੇ ਤੇ ਜਿਹੜੇ ਜਿਹੜੇ ਸਾਡੇ ਨਾਲ ਗਏ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਪਸੰਦ ਕੀਤਾ। ਇਹ 10 ਦਿਨ ਦੀ ਯਾਤਰਾ ਹੁੰਦੀ ਹੈ ਜੀ, ਇੱਥੋਂ ਜਿੱਦਾਂ ਆਪਾਂ ਹੁਣ ਇਸ ਸਾਲ ਜਿਹੜੀ ਹੈ ਨਵੰਬਰ 18 ਤੋਂ ਲੈ ਕੇ 27 ਨਵੰਬਰ ਤੱਕ ਜਿਹੜੀ ਯਾਤਰਾ ਚੱਲਣੀ ਆ, ਇਹਦੇ ਵਿੱਚ ਜਿਹੜਾ ਹੋਟਲ ਰਹਿਣ ਸਹਿਣ ਜਿਹੜਾ ਸਾਰਾ ਵਿੱਚ A to Z ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ। ਪ੍ਰੋਪਰ ਜਿਹੜੀ ਸਿਕਿਉਰਿਟੀ ਆ ਉੱਥੇ ਦੀ ਉਹ ਨਾਲ ਹੁੰਦੀ ਹੈ, 24 ਆਵਰ ਜਿਹੜੀ ਸਿਕਿਉਰਿਟੀ ਆ, ਹੋਟਲ ਦੀ ਵੀ ਸਿਕਿਉਰਿਟੀ ਹੁੰਦੀ ਹੈ, ਜਦੋਂ ਬੱਸ ਲੈ ਕੇ ਜਾਂਦੀ ਆ ਗੁਰਦੁਆਰਾ ਸਾਹਿਬ ਜਾਣਾ, ਹਰੇਕ ਜਗ੍ਹਾ ਤੁਹਾਡੇ ਨਾਲ ਪ੍ਰੋਪਰ ਜਿਹੜੀ ਸਿਕਿਉਰਿਟੀ ਚੱਲਦੀ ਆ। ਇਹਦੇ ਵਿੱਚ ਤੁਹਾਨੂੰ ਬ੍ਰੇਕਫਾਸਟ ਲੰਚ ਡਿਨਰ ਜਿਹੜਾ ਕਰਾਇਆ ਜਾਂਦਾ ਵਾ, ਲਾਹੌਰ ਹੀ ਜਿਹੜਾ ਹੋਟਲ ਆ 4-5 ਸਟਾਰ ਜਿਹੜਾ ਹੋਟਲ ਅਸੀਂ ਬੁੱਕ ਕਰਦੇ ਹਾਂ, ਉੱਥੇ ਹੀ ਤੁਹਾਨੂੰ ਸਵੇਰੇ ਲੈ ਕੇ ਜਾਇਆ ਜਾਂਦਾ ਵਾਪਸ, ਜਿਹੜਾ ਦੁਬਾਰਾ ਫਿਰ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਸ਼ਾਮ ਨੂੰ ਫਿਰ ਉਸੇ ਹੋਟਲ ਦੇ ਵਿੱਚ ਪਹੁੰਚਿਆ ਜਾਂਦਾ। ਇਸ ਤਰੀਕੇ ਨਾਲ ਇਹ ਵੱਖ ਵੱਖ ਜਿਹੜਾ ਸਕੈਜੂਅਲ ਆ, ਅਸੀਂ ਉਹ ਜਿਹੜਾ ਫੋਨ ਤੋਂ ਬਾਅਦ ਬਈ ਜੇ ਕੋਈ ਸਾਨੂੰ ਕਾਲ ਕਰੂਗਾ ਤੇ ਉਹਨੂੰ ਸਕੈਜੂਅਲ ਜਿਹੜਾ ਭੇਜ ਦਿੱਤਾ ਜਾਵੇਗਾ, ਤੇ ਪ੍ਰੋਪਰ ਜਿਹੜੇ 26 ਤੋਂ ਲੈ ਕੇ 28 ਗੁਰਦੁਆਰਾ ਸਾਹਿਬ ਤੋਂ ਜ਼ਿਆਦਾ ਜਿਹੜੇ ਦਰਸ਼ਨ ਤੁਹਾਨੂੰ ਕਰਾਏ ਜਾਂਦੇ ਨੇ, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਿਟੀਜ਼ਨ ਵੀ ਜਾ ਸਕਦੇ ਨੇ ਤੇ PR ਵੀ ਜਾ ਸਕਦੇ ਨੇ, ਤੇ PR ਦਾ ਥੋੜਾ 5-7 ਦਿਨ ਦਾ ਵੱਧ ਦਾ ਪੀਰੀਅਡ ਹੁੰਦਾ ਵਾ ਜਿਹੜਾ ਵੀਜ਼ਾ ਪ੍ਰੋਸੈਸ ਦਾ, ਤੇ ਬਾਕੀਆਂ ਦਾ 10-10 ਦਿਨਾਂ ਦੇ ਵਿੱਚ ਆ ਜਾਂਦਾ ਵੀਜ਼ਾ ਜਿਹੜੇ ਸਿਟੀਜ਼ਨ ਹੁੰਦੇ ਆ, ਤੇ ਵੀਜ਼ਾ ਜਿਹੜਾ ਕਰਵਾਉਣਾ ਸਾਰਾ ਕਰਨਾ ਵਾ ਉਹ ਅਸੀਂ ਸਾਰਾ ਆਪਣੇ ਵੱਲੋਂ ਹੀ ਪ੍ਰੋਵਾਈਡ ਕਰਾਉਂਦੇ ਹਾਂ ਜੀ।
0: ਕੀ ਬਾਤ ਹੈ ਜੀ, ਇੱਕ ਵਾਰੀ ਪ੍ਰਿੰਸ ਜੀ ਨੰਬਰ ਵੀ ਬਾਰ ਬਾਰ ਰਿਪੀਟ ਕੀਤਾ ਜਾਵੇ ਤਾਂ ਕਿ ਸਾਡੇ ਸਰੋਤੇ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਣ।
2: ਹਾਂਜੀ, ਨੰਬਰ ਸਾਡਾ ਹੈਗਾ ਜੀ 905-330-6011, 905-330-6011 ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਜਿਆਦਾ ਜਾਣਕਾਰੀ ਜੇ ਕਿਸੇ ਨੂੰ ਵੀ ਚਾਹੀਦੀ ਹੈ। ਤੇ ਫਿਰ ਇੱਕ ਵਾਰ ਦੱਸ ਦਈਏ ਕਿ 18 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਜਿਹੜੀ ਇਹ ਯਾਤਰਾ ਹੋਣੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਾਣਾ ਵਾ, ਜੇ ਅੱਗੋਂ ਪਿੱਛੋਂ ਕੋਈ 5-10 ਮੈਂਬਰ ਜਾਣਾ ਚਾਹੁੰਦੇ, ਇਕੱਲਾ ਫੈਮਿਲੀ ਜੇ 10 ਜਣੇ ਇਕੱਠੇ ਹੋ ਕੇ ਜਾਣਾ ਚਾਹੁੰਦੇ ਆ, ਉਹਦੇ ਲਈ ਵੀ ਸਾਡੇ ਵੱਲੋਂ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ।
0: 905-330-6011
2: ਹਾਂਜੀ,
0: 905-330-6011 905-330-6011 905-330-6011 905-330-6011 ਤੇ ਤੁਸੀਂ ਪ੍ਰਿੰਸ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਜਾਂਦੇ ਜਾਂਦੇ ਪ੍ਰਿੰਸ ਸਾਹਿਬ, ਜੇ ਕਿਸੇ ਨੇ ਪਾਕਿਸਤਾਨ ਤੋਂ ਜੇ ਜਾਣਾ ਹੋਵੇ ਪੰਜਾਬ ਨੂੰ ਭਾਵ ਅੰਮ੍ਰਿਤਸਰ ਨੂੰ, ਤਾਂ ਉਹ ਵੀ ਪਲਾਨ ਬਣਾ ਸਕਦੇ ਨੇ ਜੀ?
2: ਹਾਂਜੀ ਉਹ ਪਰ ਇਸ ਸਮੇਂ ਜਦੋਂ ਅਜੇ ਤੱਕ ਬਾਰਡਰ ਖੁੱਲਣ ਦੀ ਕੋਈ ਸੰਭਾਵਨਾ ਹੈ ਨਹੀਂ ਹੈ, ਉਹ ਜਿਵੇਂ ਇੱਥੋਂ ਸਿੱਧਾ ਪਾਕਿਸਤਾਨ ਚੱਲ ਜਾਣਗੇ ਲਾਹੌਰ, ਤੇ ਲਾਹੌਰ ਤੋਂ ਵਾਇਆ ਦੁਬਈ ਹੋ ਕੇ ਤੇ ਉਹ ਇੰਡੀਆ ਜਾ ਸਕਦੇ ਨੇ।
0: ਓਕੇ, ਸੋ ਵਾਇਆ ਵਾਇਆ ਆਪਣਾ ਪਲਾਨ ਬਣਾ ਸਕਦੇ ਨੇ ਜੇ ਉਧਰੋਂ ਜਾਣਾ ਹੋਵੇ ਤਾਂ। ਪਾਕਿਸਤਾਨ ਦੀ ਯਾਤਰਾ ਲਈ ਇੱਕ ਵਾਰੀ ਫਿਰ ਤੋਂ ਮੈਂ ਨੰਬਰ ਦੱਸਦਾ ਜੀ, 905-330-6011 905-330-6011 ਤੇ ਤੁਸੀਂ ਜਾਣਕਾਰੀ ਪ੍ਰਿੰਸ ਸੰਧੂ ਸਾਹਿਬ ਨਾਲ ਲੈ ਸਕਦੇ ਹੋ। ਪ੍ਰਿੰਸ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਐਂਡ ਦੇ ਵਿੱਚ?
2: ਬਸ ਥੈਂਕ ਯੂ, ਧੰਨਵਾਦ ਤੁਹਾਡਾ ਚਾਹਵਾ ਜੀ, ਬਹੁਤ ਬਹੁਤ
0: ਥੈਂਕ ਯੂ ਸੋ ਮਚ ਪ੍ਰਿੰਸ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ ਜੀ। 905-330-6011 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਪ੍ਰਿੰਸ ਸੰਧੂ ਸਾਹਿਬ ਨਾਲ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
6: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: voice for your community. The voice of the city. CJMR 1320.
1: ਓਏ ਹਮੇਸ਼ਾ ਬੰਦੂਕਾ ਹੀ ਚੱਕਦਾ ਰਹੇਗਾ ਕਿ ਕਦੇ ਮੂੰਹ ਨਾਲ ਵੀ ਗੱਲ ਕਰੇਗਾ ਜਗਿਆ।

0: your home for community. CJMR 1320.
1: Such an elite.

0: ਸੁਣੀਏ ਕੀ ਹੋਇਆ ਯਾਰ।
1: ਇਹ ਦੱਸ ਕਿਹਦੇ ਨਾਲ ਪਿਕਚਰ ਸੀਗੀਆਂ ਤੇਰੀਆਂ?
0: ਹੋ ਲੈ ਦੱਸ, ਉਹ ਇਹ ਤਾਂ ਕਮਲੀਏ ਦੇਖਣ ਵਾਲੇ ਆਏ ਹੋਏ ਸੀ ਭੈਣ ਨੂੰ ਕੱਲ।
1: ਸੱਚੀ?
0: ਨਾਲੇ ਉਹਦਾ ਰਿਸ਼ਤਾ ਪੱਕਾ ਹੋ ਗਿਆ, ਹੁਣ ਤੇਰੇ ਮੇਰੇ ਸੁਪਨੇ ਵਾਲੀਆਂ ਲਾਵਾਂ ਪੂਰੀਆਂ ਕਰਨ ਦਾ ਟਾਈਮ ਆ ਗਿਆ।
1: ਝੂਠ ਨੀ ਬੋਲਦਾ, ਫੜਾ ਦੇ ਹੁਣ ਫੁੱਲ, ਚੱਲ ਚੱਲੀਏ।

ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰਵੇ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰਵੇ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।

0: where culture lives. This is CJMR 1320, the voice of the city.
1: ਮਾੜਾ ਟਾਈਮ ਨਾ ਕਦੇ ਵੀ ਭੁੱਲੀਏ ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ ਸਾਡਾ ਟੈਲੈਂਟ ਝਲਕੇ ਤਗਮੇ ਟੰਗੇ

0: your home for community. CJMR 1320.
1: ਬਾਦਸ਼ਾਹ ਪੰਬੋਰ ਦੇ ਘਰ ਇੱਕ ਬੱਚੀ ਜਨਮ ਲੈਂਦੀ ਹੈ ਤੇ ਬਾਦਸ਼ਾਹ ਪੰਬੋਰ ਉਹਨੂੰ ਕੁਛ ਜੋਤਸ਼ੀਆਂ ਦੇ ਕਹਿਣ ਤੇ ਨਦੀ ਚ ਰੋੜ ਆਉਂਦਾ। ਜਦੋਂ ਬੱਚੀ ਵੱਡੀ ਹੁੰਦੀ ਹੈ ਤਾਂ ਬਾਦਸ਼ਾਹ ਦੇ ਦਰਬਾਰ ਪਹੁੰਚਦੀ ਹੈ। ਬਾਦਸ਼ਾਹ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਤਾਂ ਕੀ ਕਹਿੰਦੀ ਹੈ?

where cultures connect. CJMR 1320, the voice of the city.

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: ਗੁੱਡ ਈਵਨਿੰਗ ਰੰਗਲਾ ਪੰਜਾਬ ਦੀ ਗੁੱਡ ਈਵਨਿੰਗ ਮਹਿਫਲ ਦੇ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ 9 ਵਜੇ ਤੱਕ ਰਹੇਗਾ, ਜਿਹਦੇ ਵਿਚ ਖ਼ਬਰਾਂ ਦੇ ਵੱਖ ਵੱਖ ਵਿਸ਼ੇਸ਼ ਬੁਲੇਟਿਨ ਪੇਸ਼ ਕੀਤੇ ਜਾਣਗੇ। ਰੀਮਾ ਗੁਗਲਾਨੀ ਜੀ ਦੋ ਹਿੱਸਿਆਂ ਦੇ ਵਿਚ ਪੰਜਾਬ ਤੋਂ ਖ਼ਬਰਾਂ ਪੇਸ਼ ਕਰਨਗੇ। ਮੇਰੇ ਪਾਸ ਦੋ ਹਿੱਸਿਆਂ ਦੇ ਵਿਚ ਖ਼ਬਰਾਂ ਹਨ, ਤੁਹਾਨੂੰ ਸਾਂਝੀਆਂ ਕੀਤੀਆਂ ਜਾਣਗੀਆਂ। ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ ਅਤੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਜੀ ਚਲੰਤ ਮਾਮਲਿਆਂ ਤੇ ਗੱਲਬਾਤ ਲੈ ਕਰਕੇ ਹਾਜ਼ਰ ਹੋਣਗੇ। ਸਟੂਡੀਓ ਦੇ ਨੰਬਰ ਨੇ 905-800-1300-1320। ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣਨ ਤੋਂ ਇਲਾਵਾ ਰੰਗਲਾ ਪੰਜਾਬ CJMR 1320 AM ਦਾ ਐਪ ਡਾਊਨਲੋਡ ਕਰ ਸਕਦੇ ਹੋ। ਲੋਕਲ ਨੰਬਰ ਨੇ 647-910-1320। ਕੈਨੇਡਾ ਦੇ ਵਿਚ 647-910-1320 ਡਾਇਲ ਕਰਕੇ ਸੁਣਿਆ ਜਾ ਸਕਦਾ। ਅਮਰੀਕਾ ਦੇ ਵਿਚ 641-741-1919। ਔਰ ਲਓ ਪੇਸ਼ ਕਰਾਂਗੇ ਪਹਿਲੀਆਂ ਖ਼ਬਰਾਂ, ਜਿਸ ਨੂੰ ਲੋਟਸ ਫਿਨਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 3-4 ਵਿਲ ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਮਿਲ ਸਕਦੇ ਹੋ। ਬੜੇ ਹੀ ਰੀਜ਼ਨੇਬਲ ਰੇਟ ਤੇ ਇਹ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਨੰਬਰ ਟੂ ਕਾਲ 647-8188 ਤੇ ਕਾਲ ਕੀਤਾ ਜਾ ਸਕਦਾ। ਲੋਪੇਸ਼ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਪਹਿਲੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
3: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਪਰਵਿੰਦਰ ਚੋਟਾ ਕਤਲਕਾਂਡ ਦਾ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ਤੇ ਚੱਲਿਆ ਬੁਲਡੋਜ਼ਰ, ਮੈਡੀਕਲ ਸਟੋਰ ਨੂੰ ਵੀ ਲਾਈ ਅੱਗ।

0: ਮਗਰੋਂ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਭੜਕੀ ਹੋਈ ਭੀੜ ਦੇ ਅੱਗੇ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਦੀ ਕੋਈ ਵਾਹ ਨਾ ਚੱਲੀ। ਇਸੇ ਦੌਰਾਨ ਪੁਲਿਸ ਦੀ ਕਾਰਵਾਈ ਹੇਠ ਬਾਅਦ ਦੁਪਹਿਰ ਅਸ਼ਵਨੀ ਕੁਮਾਰ ਦੇ ਘਰ ਉਪਰ ਵੀ ਪੀਲਾ ਪੰਜਾ ਚਲਾਇਆ ਗਿਆ। ਇਹ ਪੀਲਾ ਪੰਜਾ ਸਰਕਾਰ ਵੱਲੋਂ ਪਹਿਲਾਂ ਹੀ ਅਨੇਕ ਨਸ਼ਾ ਤਸਕਰਾਂ ਦੇ ਘਰਾਂ ਉਪਰ ਚਲਾਇਆ ਜਾ ਚੁੱਕਾ ਤੇ ਅੱਜ ਵੀ ਨਸ਼ਿਆਂ ਦੇ ਤਸਕਰ ਵਜੋਂ ਉਸਦਾ ਘਾਟ ਆਇਆ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿਖੇ ਕੈਮਿਸਟ ਦੀ ਦੁਕਾਨ ਤੇ ਨਸ਼ਿਆਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੂਜੇ ਪਾਸੇ ਮਾਨਸਾ ਚ ਮ੍ਰਿਤਕ ਆਗੂ ਨੂੰ ਇਨਸਾਫ਼ ਦਵਾਉਣ ਦੇ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖਣ ਦੇ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਫਿਲਹਾਲ ਗੱਲਬਾਤ ਕਰ ਰਹੀ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਚਲਾ ਰਹੀ ਹੈ ਪਰ ਪੰਜਾਬ ਪੁਲਿਸ ਦਾ ਇਹ ਕਾਰਨਾਮਾ ਸ਼ਰਮਸਾਰ ਕਰਨ ਵਾਲਾ ਹੈ ਕਿ ਸਰਹੱਦ ਪਾਰ ਨਸ਼ਾ ਤਸਕਰੀ ਰੋਕਣ ਦੇ ਲਈ ਲਾਏ ਗਏ ਐਂਟੀ ਡਰੋਨ ਸਿਸਟਮ ਤੇ ਤੈਨਾਤ ਪੰਜਾਬ ਪੁਲਿਸ ਦਾ ਸਿਪਾਹੀ ਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ਬਾਜੱਖ ਬੈਨਰ ਹੇਠ ਕੌਮਾਂਤਰੀ ਸਰਹੱਦ ਤੇ ਕੀਤੀ ਗਈ ਐਂਟੀ ਡਰੋਨ ਸਿਸਟਮ ਵਾਲੀ ਬੱਸ ਤੇ ਤੈਨਾਤ ਪੰਜਾਬ ਪੁਲਿਸ ਦੇ ਸਿਪਾਹੀ ਕਰਮ ਸਿੰਘ ਨੂੰ ਨਾਰਕੋਟਿਸਟ ਕੰਟਰੋਲ ਬਿਊਰੋ ਅਤੇ BSF ਨੇ ਫੜਿਆ। ਤਰਨ ਤਾਰਨ ਪੁਲਿਸ ਦਾ ਸਿਪਾਹੀ ਕਰਮ ਸਿੰਘ ਭੂਸੇ ਪਿੰਡ ਦਾ ਰਹਿਣ ਵਾਲਾ ਥਾਣਾ ਖਾਲੜਾ ਦੇ ਖੇਤਰ ਵਿਚ ਕੌਮਾਂਤਰੀ ਸਰਹੱਦ ਤੇ ਐਂਟੀ ਡਰੋਨ ਸਿਸਟਮ ਤੇ ਉਸਦੀ ਤੈਨਾਤੀ ਸੀ। ਉਸ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ 15 ਕਿਲੋ ਦੀ ਖੇਪ ਕਿਵੇਂ ਪ੍ਰਾਪਤ ਕੀਤੀ। ਜਾਣਕਾਰੀ ਮੁਤਾਬਕ ਐਂਟੀ ਡਰੋਨ ਸਿਸਟਮ ਜ਼ਰੀਏ ਪਾਕਿਸਤਾਨ ਵਿਚੋਂ ਡਰੋਨ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਾਇਆ ਜਾਂਦੈ। ਤਰਨ ਤਾਰਨ ਦੇ DSP ਸੁਖਬੀਰ ਸਿੰਘ ਨੇ ਦਸਿਆ ਕਿ ਸਵੇਰ ਵਕਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਮਾਮਲਾ ਫੜਿਆ ਤੇ ਇਸ ਦੀ ਪ੍ਰਕਿਰਿਆ ਚੱਲ ਰਹੀ ਹੈ।
1: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-315-1515
0: ਪੰਜਾਬ ਤੇ ਹਰਿਆਣਾ ਪੈਟਰੋਲੀਅਮ ਡੀਲਰਾਂ ਨੇ UPI ਉਤੇ ਲੱਗਣ ਵਾਲੇ MDR ਤੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਚ UPI ਰਾਹੀਂ ਪੈਸੇ ਨਾ ਲੈਣ ਦਾ ਐਲਾਨ ਕੀਤਾ। ਪੈਟਰੋਲ ਪੰਪਾਂ ਨਾਲ ਸਬੰਧਤ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਤੇ ਸੂਬਾ ਬੁਲਾਰੇ ਮੌਂਟੀ ਸਹਿਗਲ ਨੇ ਕਿਹਾ ਕਿ ਪੈਟਰੋਲੀਅਮ ਡੀਲਰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਨੇ। ਡੀਲਰਾਂ ਨੂੰ ਪਹਿਲਾਂ ਹੀ ਤੇਲ ਦੀ ਵਿਕਰੀ ਤੇ ਬਹੁਤ ਘੱਟ ਕਮਿਸ਼ਨ ਮਿਲ ਰਿਹਾ ਅਤੇ ਤੇਲ ਕੰਪਨੀਆਂ ਦੀ ਮਨਮਾਨੀ ਕਾਰਨ ਪੰਪ ਚਲਾਉਣਾ ਔਖਾ ਹੋ ਗਿਐ। ਇਸ ਤੋਂ ਇਲਾਵਾ ਡਿਜੀਟਲ ਲੈਣ ਦੇਣ ਤੇ ਕੱਟੇ ਜਾਣ ਵਾਲੇ MDR ਚਾਰਜ ਦਾ ਸਿੱਧਾ ਅਸਰ ਡੀਲਰਾਂ ਦੇ ਮੁਨਾਫੇ ਤੇ ਪੈ ਰਿਹਾ। ਡੀਲਰਾਂ ਦੇ ਸਖ਼ਤ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜ਼ਿਆਦਾਤਰ ਲੋਕ ਅੱਜਕੱਲ੍ਹ ਪੈਟਰੋਲ ਜਾਂ ਡੀਜ਼ਲ ਪਵਾਉਣ ਵੇਲੇ ਨਕਦੀ ਦੀ ਬਜਾਏ ਗੂਗਲ ਪੇ, ਫੋਨ ਪੇ ਜਾਂ ਫਿਰ UPI ਐਪਸ ਰਾਹੀਂ ਭੁਗਤਾਨ ਕਰਦੇ ਨੇ। ਅਜਿਹੇ ਚ ਹਰੇਕ ਵਿਅਕਤੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 153 ਹੋਰ ਆਮ ਆਦਮੀ ਕਲੀਨਿਕ ਸੌਂਪੇ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਸੂਬੇ ਦੇ ਲੋਕਾਂ ਨੂੰ ਨਵੇਂ ਆਮ ਆਦਮੀ ਕਲੀਨਿਕ ਦੀ ਵੱਡੀ ਸੌਗਾਤ ਦੇਣ ਦੀ ਗੱਲ ਕੀਤੀ। ਇਸ ਦੌਰਾਨ ਹੀ ਸੂਬੇ ਦੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 1245 ਹੋ ਜਾਵੇਗੀ। ਸਰਕਾਰ ਦੇ ਇਸ ਕਦਮ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਆਸਾਨੀ ਦੇ ਨਾਲ ਉਪਲਬਧ ਹੋਣਗੀਆਂ। ਆਮ ਆਦਮੀ ਕਲੀਨਿਕ ਦੇ ਵਿਚ ਲੋਕਾਂ ਦੀ ਲੋੜੀਂਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਏ ਤੇ ਇਨ੍ਹਾਂ ਕਲੀਨਿਕਾਂ ਦੇ ਵਿਚ 107 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਤੇ ਮਰੀਜ਼ਾਂ ਦੀ ਸਿਹਤ ਜਾਂਚ ਦੇ ਲਈ 47 ਤਰ੍ਹਾਂ ਦੇ ਵੱਖ ਵੱਖ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਾਏ ਜਾ ਰਹੇ ਨੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਮਾਮਲੇ ਦੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਇੰਟੈਲੀਜੈਂਸ ਬਿਊਰੋ ਦੀ ਰਾਏ ਲਵੇ। ਹਵਾਰਾ ਨੇ ਖੁਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਵੇਗੀ। ਦੱਸਦੀ ਕਿ 1995 ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਨਾਲ ਜੁੜੇ ਮਾਮਲੇ ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਨੇਤਾਵਾਂ ਦੀ ਪੇਸ਼ੀ ਦੀ ਤਰੀਕ ਬਦਲ ਦਿੱਤੀ ਹੈ। ਹੁਣ ਉਨ੍ਹਾਂ ਨੂੰ 15 ਦੀ ਜਗ੍ਹਾ 16 ਅਕਤੂਬਰ ਨੂੰ ਸਵੇਰੇ 11 ਵਜੇ ਸਕੱਤਰੇਤ ਚ ਨਿੱਜੀ ਰੂਪ ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਪਵੇਗਾ। ਇਸ ਸਬੰਧ ਚ ਨਵੇਂ ਪੱਤਰ ਜਾਰੀ ਕੀਤੇ ਗਏ ਨੇ। ਤਰੀਕ ਚ ਬਦਲਾ ਮਾਨਸਾ ਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ 15 ਅਕਤੂਬਰ ਨੂੰ ਸੱਦੇ ਗਏ ਪੰਜਾਬ ਬੰਦ ਦੇ ਮੱਦੇਨਜ਼ਰ ਕੀਤਾ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਖਬਰਾਂ ਦੇ ਹਿੱਸੇ ਨੂੰ ਐਜ ਯੂਜ਼ੁਅਲ ਦਿੱਲੀ ਸਪਾਂਸਰ ਕਰਦੇ ਨੇ ਲੋਟਸ ਫਿਨਨ ਹੋਮ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਜਾਂ ਕਿਸੇ ਦੇਸ਼ ਤੋਂ ਲੈ ਕੇ ਆਉਣ ਸਮੇਂ ਤੁਹਾਡੀਆਂ ਧਾਰਮਿਕ ਰੌਰੀਤਾਂ ਤੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਸਾਰਾ ਸਟਾਫ 121 ਸਿਟੀ ਵਿਰੈਕਸ ਡਿਲ 3-4 ਵਿਲ ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8888 ਤੇ ਕਾਲ ਕੀਤਾ ਜਾ ਸਕਦੈ। ਆਲਸੋ ਦਿਸ ਪ੍ਰੋਗਰਾਮ ਸਪਾਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਐਂਡ ਮਿਕਲੋਕ ਲੰਦਾ ਏਰੀਆ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ, ਫਾਸਟ ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਆਪਣੇ ਖਾਤੇ ਚ ਪੈਸੇ ਲੈਣ ਵਾਲੀ 905-909

0: 5900 9900 9 53 ਸੌ ਤੇ ਡਾਇਲ ਕੀਤਾ ਜਾ ਸਕਦਾ ਹੈ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਅਗਲੀਆਂ ਖਬਰਾਂ ਮੈਂ ਪੇਸ਼ ਕਰਾਂਗਾ ਤੁਹਾਡੇ ਲਈ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਕਿ ਸਟੂਡੀਓ ਦੇ ਨੰਬਰ ਨੇ 9058131320 9058131320 ਤੇ ਤੁਸੀਂ ਸਾਡੇ ਨਾਲ ਐਨੀ ਟਾਈਮ ਸੰਪਰਕ ਪੈਦਾ ਕਰ ਸਕਦੇ ਹੋ। ਪ੍ਰੋਗਰਾਮ ਦਾ ਅੱਜ ਦਾ ਹਿੱਸਾ ਸਾਨੂੰ ਜੁਆਇਨ ਕੀਤਾ ਹੈ, ਵੈਲਕਮ ਕਰਾਂਗੇ ਜੀ, ਓਨਟੇਰੀਓ ਵੈਲਡਿੰਗ ਐਂਡ ਫੈਬਰੀਕੇਸ਼ਨ ਲਿਮਟਿਡ। ਓਨਟੇਰੀਓ ਵੈਲਡਿੰਗ ਐਂਡ ਫੈਬਰੀਕੇਸ਼ਨ ਲਿਮਟਿਡ ਪਿਛਲੇ 2010 ਤੋਂ ਕਮਿਊਨਿਟੀ ਦੀ ਸੇਵਾ ਦੇ ਵਿਚ ਨੇ, ਜਿੱਥੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਡੀਜ਼ਲ ਟੈਂਕ ਜਿਹੜੇ ਨੇ ਉਨ੍ਹਾਂ ਨੂੰ ਤੁਸੀਂ ਛੋਟਾ ਵੱਡਾ ਕੱਟ ਕੇ ਕਰਾਉਣਾ, ਟੈਂਕ ਲੋਕ, ਡੰਪ ਟਰੱਕ ਦੇ ਕਿਸੇ ਤਰ੍ਹਾਂ ਦੀ ਵੈਲਡਿੰਗ, ਐਲੂਮੀਨੀਅਮ ਅਤੇ ਸਟੀਲ ਦੀ ਵੈਲਡਿੰਗ ਅਤੇ ਆਲ ਕਾਇੰਡ ਟਰੱਕ ਐਂਡ ਟ੍ਰੇਲਰ ਦੀ ਵੈਲਡਿੰਗ ਦੀਆਂ ਸੇਵਾਵਾਂ ਲਈ ਤੁਸੀਂ ਕਾਲ ਕਰਨਾ ਹੈ 136 ਈਸਟ ਡਰਾਈਵ ਨੀਅਰ ਟੋਰਬਰਮ ਐਂਡ ਬ੍ਰੈਮਲੀ ਇਨ ਬ੍ਰੈਮਟਨ। ਨਿਰਮਲ ਜੀ ਨੂੰ ਕਾਲ ਕਰਨ ਲਈ ਨੰਬਰ ਹੈ 647-6472-6434। ਅਸੀਂ ਉਨ੍ਹਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਲਵਾਂਗੇ ਇਕ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਖ਼ਬਰਾਂ। ਜਿਸ ਪ੍ਰੋਗਰਾਮ ਸਪਾਂਸਰ ਬਾਏ ਪੀਜ਼ਾ ਮਸ਼ੀਨ, 2 ਲਾਰਜ ਪੀਜ਼ਾਜ਼ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ ਈਚ, 2 ਡਿਪਿੰਗ ਸੌਸ, ਅਗਰ ਡਿਪਿੰਗ ਸੌਸ ਨਹੀਂ ਲੈਣੀ ਹੈ ਤਾਂ 1 ਪਾਉਂਡ ਓਵਨ ਬੇਕ ਪਟੈਟੋ ਵੈਜ ਤੁਸੀਂ ਲੈ ਸਕਦੇ ਹੋ $24.99 ਦੇ ਵਿਚ। ਨੰਬਰ ਟੂ ਕਾਲ 9054901222 ਤੇ ਕਾਲ ਕੀਤਾ ਜਾ ਸਕਦਾ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859। ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
3: ਬ੍ਰੈਮਟਨ ਵਾਸੀਓ, ਹੋ ਜੋ ਤਿਆਰ, ਇਸ ਅਕਤੂਬਰ ਪੂਰੇ ਮਹੀਨੇ ਹੋਣ ਵਾਲਾ ਹੈ ਮਸਤੀ, ਮਨੋਰੰਜਨ ਤੇ ਹੈਲੋਵੀਨ ਦਾ ਧਮਾਲ। ਸਿਟੀ ਆਫ ਬ੍ਰੈਮਟਨ ਲੈ ਕੇ ਆ ਰਹੇ ਹਨ ਤੁਹਾਡੇ ਲਈ ਫਾਲ ਫਨ ਐਂਡ ਫਰਾਈਟਸ, ਪੂਰੇ ਪਰਿਵਾਰ ਲਈ ਮਜ਼ੇਦਾਰ ਗੇਮਸ, ਕ੍ਰਾਫਟ, ਮਿਊਜ਼ਿਕ, ਐਂਟਰਟੇਨਮੈਂਟ ਤੇ ਹੋਰ ਬਹੁਤ ਕੁਝ ਬ੍ਰੈਮਟਨ ਦੇ ਵੱਖ ਵੱਖ ਰੀਕ੍ਰੀਏਸ਼ਨ ਸੈਂਟਰ ਵਿਚ। ਤੇ ਮਿਸ ਨਾ ਕਰਿਓ ਸਾਡੇ ਖਾਸ ਫ੍ਰੀ ਕਮਿਊਨਿਟੀ ਇਵੈਂਟਸ, ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਤੇ ਕੈਸੀ ਕੈਂਬੋ ਕਮਿਊਨਿਟੀ ਸੈਂਟਰ ਵਿਖੇ। ਐਂਟਰੀ ਬਿਲਕੁਲ ਫ੍ਰੀ ਹੈ, ਬਸ ਨਾਲ ਲੈ ਕੇ ਆਓ ਨਾਨ ਪੇਰਿਸ਼ੇਬਲ ਫੂਡ ਡੋਨੇਸ਼ਨ। ਤਾਂ ਫਿਰ ਦੇਰ ਕਿਸ ਗੱਲ ਦੀ, ਇਸ ਅਕਤੂਬਰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਮਨਾਓ ਫਾਲ ਫਨ ਐਂਡ ਫਰਾਈਟਸ। ਇਵੈਂਟ ਡੇਟਸ ਤੇ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ brampton.ca/fallfun। ਅ ਮੈਸੇਜ ਫਰਮ ਦਾ ਸਿਟੀ ਆਫ ਬ੍ਰੈਮਟਨ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ, ਯੂਨਿਟ 42, ਏ ਬ੍ਰੈਮਟਨ। ਕਾਲ 9059288857 ਅਨਾਜ ਮਾਰਟ।
5: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ। ਭਲਾ ਇੰਡੀਆ ਤੋਂ ਆਈ?
6: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
7: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
5: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
7: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
2: ਸੀ ਕੇ ਲਿਕੁਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ। 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ। 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ। 150 ਡਾਲਰ ਦੀ ਸ਼ਾਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ। 31 ਮੈਲਣੀ ਮੈਲਣੀ ਅਤੇ ਸਟੀਲ ਤੇ। ਇੰਡੀਆ ਰਿਆਨ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ ਸੀ ਕੇ ਲਿਕੁਡੇਸ਼ਨ। ਨੰਬਰ ਟੂ ਕਾਲ 9054055555। ਸੀ ਕੇ ਲਿਕੁਡੇਸ਼ਨ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਔਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ। ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ। ਫਾਰ ਬੁਕਿੰਗ ਕਾਲ 416-433-9191।
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-88-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
5: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
6: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
5: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
7: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
5: ਜਾਂ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
8: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
9: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
8: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
9: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਪਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
8: ਤੇ ਮੇਰੇ ਜੀਜੇ ਲਈ ਘੜੀ?
9: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
8: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਚਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
11: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
12: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ, 647-708-0079, 647-708-0079।
13: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: ਸੀ ਜਮਾਰ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਸਮਾਂ ਹੋਇਆ ਹੈ ਅਗਲੀਆਂ ਖ਼ਬਰਾਂ ਦਾ। ਇਨ੍ਹਾਂ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਵਿਚ ਸਾਡੀ ਐਵਰੀਡੇ ਮਦਦ ਕਰਦੇ ਨੇ ਜੀ ਮਿਠਾਈਆਂ ਦਾ ਮਹਿਲ ਸਵੀਟ ਮਹਿਲ ਐਂਡ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ। ਨੰਬਰ ਟੂ ਕਾਲ 416-679-9991। ਟਾਪ ਚੋਇਸ ਇਲੈਕਟ੍ਰਾਨਿਕਸ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ। ਨੰਬਰ 905-677-4444। ਤੇ ਕਟਾਰੀਆ ਟੂਰਸ ਐਂਡ ਟਰੈਵਲ ਐਵਰੀਡੇ ਅਸੀਂ ਇਕ ਆਪ ਜੀ ਨੂੰ ਸੁਨੇਹਾ ਦਿੰਦੇ ਹਾਂ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਜ਼ਰੂਰ ਚੈੱਕ ਕਰੋ, ਵੀਜ਼ਾ ਚੈੱਕ ਕਰੋ, ਵੈਲਿਡ ਹੈ, ਫਿਰ ਟਿਕਟ ਬੁੱਕ ਕਰਾਓ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 2590 ਦੀ, ਟੋਰਾਂਟੋ ਟੂ ਦਿੱਲੀ 1 ਵੇ 1985 ਰਿਟਰਨ ਟੋਰਾਂਟੋ ਟੂ ਜਿਹੜੀ ਹੈ ਤੁਹਾਨੂੰ ਮਿਲੇਗੀ ਜੀ, ਸੋਰੀ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਤੁਹਾਨੂੰ 1 ਵੇ ਟਿਕਟ ਜਿਹੜੀ ਹੈ ਉਹ ਮਿਲੇਗੀ ਜੀ। ਟੋਰਾਂਟੋ ਦਿੱਲੀ 1 ਵੇ 1400 ਅੰਮ੍ਰਿਤਸਰ ਸੋਰੀ 1450 ਦੀ ਅਤੇ ਰਿਟਰਨ 2590 ਦੀ। ਟੋਰਾਂਟੋ ਟੂ ਦਿੱਲੀ 1985 ਰਿਟਰਨ ਹੈ। ਟੋਰਾਂਟੋ ਟੂ ਕਰਾਚੀ 1200 ਦੀ ਹੈ। ਟੋਰਾਂਟੋ ਟੂ ਇਸਲਾਮਾਬਾਦ 1 ਵੇ 1220 ਦੀ। ਟੋਰਾਂਟੋ ਟੂ ਕਰਾਚੀ ਆਉਣ ਜਾਣ ਦੀ 1800 ਦੀ ਅਤੇ ਇਸਲਾਮਾਬਾਦ 2050 ਦੀ। ਡੋਮਿਨਿਕਨ ਰਿਪਬਲਿਕ ਪੈਕੇਜ ਹੈ ਜੀ 1290 ਦਾ ਅਤੇ ਮੈਕਸੀਕੋ ਦਾ ਵੈਕੇਸ਼ਨ ਪੈਕੇਜ 1140 ਦਾ। ਉਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵਿਜ਼ਰ ਟਰੈਵਲ ਇਨਸੋਰਸ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ ਸਵੇਰ ਦੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਵਨਿੰਗ ਰੋਡ ਤੇ ਕਾਲ ਕਰ ਲੈਣਾ 905-678-1200 ਲੋਪੇਸ਼ ਨੇ। ਚੋਣਵੀਆਂ ਖ਼ਬਰਾਂ ਸਪਾਂਸਰ ਬਾਏ ਸਮੋਸਾ ਸਵਿਸ ਐਂਡ ਫੈਕਟਰੀ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕੈਲਗਰੀ ਪੁਲਿਸ ਨੇ ਲੰਮੀ ਜਾਂਚ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ਤੇ ਫਰੌਤੀ ਅਤੇ ਗੋਲੀਬਾਰੀ ਦੇ 59 ਮਾਮਲਿਆਂ ਦੇ ਵਿਚ ਸ਼ਾਮਲ 17 ਵਿਅਕਤੀਆਂ ਦੀਆਂ ਫੋਟੋ ਜਾਰੀ ਕੀਤੀਆਂ ਨੇ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦਸਿਆ ਜਾ ਰਿਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਸਟੱਡੀ ਪਰਮਿਟ ਤੇ ਕੈਨੇਡਾ ਪੜ੍ਹਨ ਆਏ ਸਨ। ਪੁਲਿਸ ਅਨੁਸਾਰ ਵਿਚ ਬਹੁਤ ਸਾਰੇ ਨੌਜਵਾਨ ਪੜ੍ਹਾਈ ਦੀ ਥਾਂ ਗਲਤ ਸੰਗਤ ਵਿਚ ਪੈ ਕੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਏ। ਪੁਲਿਸ ਨੇ ਦਸਿਆ ਕਿ ਇਨ੍ਹਾਂ ਮੁਲਜ਼ਮਾਂ ਵਿਚ ਜ਼ਿਆਦਾਤਰ ਛੋਟੀ ਉਮਰ ਦੇ ਨੌਜਵਾਨ। ਪੁਲਿਸ ਨੇ ਭਰੋਸਾ ਪ੍ਰਗਟਾਇਆ ਹੈ ਕਿ ਤਸਵੀਰਾਂ ਅਤੇ ਨਾਮ ਜਾਰੀ ਹੋਣ ਤੋਂ ਬਾਅਦ ਲੋਕ ਇਨ੍ਹਾਂ ਦੀ ਪਛਾਣ ਕਰਕੇ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਗੇ। ਸੂਚਨਾ ਦੇਣ ਵਾਲਿਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ, ਇਸ ਲਈ ਉਹ ਬਿਨਾਂ ਕਿਸੇ ਡਰ ਤੋਂ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ। ਪੁਲਿਸ ਬੁਲਾਰੇ ਨੇ ਦਸਿਆ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ 59 ਮਾਮਲੇ ਪਹਿਲਾਂ ਹੀ ਦਰਜ ਹੋ ਚੁੱਕੇ ਨੇ। ਇਹ ਵੀ ਡਰ ਪ੍ਰਗਟਾਇਆ ਜਾ ਰਿਹਾ ਕਿ ਇਨ੍ਹਾਂ ਵਿਚ ਕੁਝ ਮੁਲਜ਼ਮ ਭਾਰਤ ਵੀ ਫਰਾਰ ਹੋ ਗਏ ਸਕਦੇ ਹਨ। ਜੇਕਰ ਕੋਈ ਉਨ੍ਹਾਂ ਦੇ ਟਿਕਾਣੇ ਬਾਰੇ ਸਹੀ ਜਾਣਕਾਰੀ ਦਿੰਦਾ ਹੈ ਤਾਂ ਇੰਟਰਪੋਲ ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਕੈਨੇਡਾ ਲਿਆ ਕੇ ਮੁਕੱਦਮਾ ਚਲਾਇਆ ਜਾਵੇਗਾ। ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਫੋਟੋਆਂ ਤੁਸੀਂ ਧਿਆਨ ਨਾਲ ਦੇਖੋ, ਜੇਕਰ ਤੁਸੀਂ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਤਾਂ ਫਿਰ ਸੁਣੋ ਨਾਮ। ਇਨ੍ਹਾਂ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੀ 29 ਸਾਲ, ਤਨਵੀਰ ਸਿੰਘ 21 ਸਾਲ, ਕਨੂਰੀਤ ਕੌਰ 23 ਸਾਲ, ਰਵਜੋਤ ਤੂਰ 20 ਸਾਲ, ਆਕਾਸ਼ਦੀਪ ਸਿੰਘ 19, ਗੁਰਕਰਨ ਧਾਲੀਵਾਲ 21, ਇਸਾਨਦੀਪ ਸਿੰਘ 19, ਯਰਮਨਜੀਤ ਸਿੰਘ ਉਰਫ ਗੈਰੀ ਸਿੰਘ 20 ਸਾਲ, ਅਮਨਦੀਪ ਸਿੰਘ 21, ਤਨਵੀਰ ਸਿੰਘ 24, ਕਰਨਵੀਰ ਸਿੰਘ 21 ਸਾਲ, ਅਮਨਦੀਪ ਮੱਲੀ 39, ਸੰਦੀਪ ਸਿੰਘ ਉਰਫ ਹਰਮਨ ਗਿੱਲ 32 ਸਾਲ, ਪਰਦੀਪ ਸਿੰਘ 24, ਜਸਕਰਨ ਸਿੰਘ ਉਰਫ ਜੱਸੀ ਬੁੱਟਰ 21 ਸਾਲ ਤੇ ਅਨੁਰਾਗ ਸਿੰਘ ਸਿੱਧੂ 21 ਅਤੇ ਦਕਸ਼ ਗੌਤਮ 25 ਸਾਲ ਵਜੋਂ ਕੀਤੀ ਗਈ ਹੈ। ਔਰ ਜੇਕਰ ਤੁਸੀਂ ਇਨ੍ਹਾਂ ਦੀਆਂ ਤਸਵੀਰਾਂ ਪਛਾਣਦੇ ਹੋ ਤਾਂ ਤੁਹਾਡੀ ਜੇਕਰ ਕੋਈ ਇਨਫੋਰਮੇਸ਼ਨ ਤੁਸੀਂ ਪੁਲਿਸ ਨਾਲ ਸਾਂਝੀ ਕਰਦੇ ਹੋ ਤਾਂ ਜਾਣਕਾਰੀ ਗੁਪਤ ਰੱਖੇ ਜਾਣ ਦਾ ਵਾਅਦਾ ਹੈ। ਮੁਸਲਿਮ ਦੇਸ਼ਾਂ ਦੇ ਕਰੂ ਮੈਂਬਰਾਂ ਤੇ ਪਾਬੰਦੀ। ਫਲਾਈ ਦੁਬਈ ਘਟਨਾ ਤੋਂ ਬਾਅਦ ਇਜ਼ਰਾਈਲ ਫਰਾਂਸ ਨੇ ਲਿਆ ਵੱਡਾ ਫੈਸਲਾ। ਏਅਰ ਫਰਾਂਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਨਵੇਂ ਇਜ਼ਰਾਈਲੀ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਜੋ ਕੁਝ ਖਾਸ ਕੌਮੀਅਤ ਦੇ ਫਲਾਈਟ ਚਾਲਕ ਦਲ ਦੇ ਮੈਂਬਰਾਂ ਨੂੰ ਇਜ਼ਰਾਈਲ ਜਾਣ ਤੋਂ ਬਚਦੇ ਹਨ। ਇਹ ਇਜ਼ਰਾਈਲ ਨੀਤੀਗਤ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਿਮ ਬਹੁਲਤਾ ਵਾਲੇ ਦੇਸ਼ ਹਨ ਜਿਵੇਂ ਕਿ ਪਾਕਿਸਤਾਨ, ਇਰਾਨ, ਸਾਊਦੀ ਅਰਬ, ਅਲਜੀਰੀਆ ਅਤੇ ਟਿਨੀਸ਼ੀਆ ਏਅਰਲਾਈਨ ਨੇ ਅੱਗੇ ਕਿਹਾ ਹੈ ਕਿ ਸਬੰਧਤ ਸਟਾਫ ਨੂੰ ਇਜ਼ਰਾਈਲ ਅਧਿਕਾਰੀਆਂ ਦੁਆਰਾ ਤੇਲ ਅਵੀਵ ਲਈ ਉਡਾਨਾਂ ਲਈ ਲਾਗੂ ਕੀਤੇ ਗਏ ਨਵੇਂ ਨਿਯਮਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਮਸ਼ਹੂਰ ਹਾਲੀਵੁੱਡ ਅਮਰੀਕੀ ਗਾਇਕਾ ਮੈਰੀ ਦਾ ਇਕ ਵੱਡਾ ਦਾਅਵਾ, ਭਾਰਤੀ ਕਾਂਗਰਸ ਜਨਤਾ ਪਾਰਟੀ ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ। ਉਸਨੇ ਕਿਹਾ ਹੈ ਕਿ ਚੁੱਪ ਰਹਿਣ ਦਾ ਸਮਾਂ ਨਹੀਂ ਹੈ ਅਤੇ ਭਾਰਤ ਵਿਚ ਸਾਰੇ ਨੌਜਵਾਨ ਦੇਸ਼ ਭਗਤਾਂ ਨੂੰ ਸੰਗਠਨ ਨੂੰ ਵਿਘਨਕਾਰੀ ਸੋਚ ਦੇ ਵਿਰੁੱਧ ਉਠਣਾ ਚਾਹੀਦਾ ਹੈ ਅਤੇ ਸ਼ਾਂਤੀਪੂਰਵਕ ਵਿਰੋਧ ਕਰਨਾ ਚਾਹੀਦੈ। ਮਿਲਬੇਨ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਜਨਤਾ ਪਾਰਟੀ ਸੀਜੇਪੀ ਦੇ ਸਮਰਥਕ ਨਵੀਂ ਦਿੱਲੀ ਵਿਚ ਵੋਟਰ ਸੂਚੀਆਂ ਤੇ ਵਿਸ਼ੇਸ਼ ਤੀਬਰ ਸੋਧ SIR ਵਿਚ ਕਥਿਤ ਬੇਨਿਜ਼ਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਦੇ CEO ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਹਨ। ਮਿਲਬੇਨ ਦੇ 2023 ਵਿਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਇਕ ਸਮਾਗਮ ਵਿਚ ਭਾਰਤ ਦਾ ਰਾਸ਼ਟਰੀ ਗੀਤ ਜਨ ਗਨ ਮਨ ਇਸੇ ਗਾਇਕਾ ਵੱਲੋਂ ਗਾਇਆ ਗਿਆ ਸੀ। ਅਫਰੀਕੀ ਅਮਰੀਕੀ ਗਾਇਕਾ ਹਿੰਦੂਆਂ ਦੁਆਰਾ ਕੀਤੀ ਜਾਂਦੀ ਆਰਤੀ ਓਮ ਜੈ ਜਗਦੀਸ਼ ਹਰੇ ਨੂੰ ਵੀ ਗਾਉਣ ਲਈ ਭਾਰਤ ਵਿਚ ਪ੍ਰਸਿੱਧ ਹੈ। ਉਧਰ 10 ਛਾਪੇ 3 ਵਾਰ ਲਾਇਸੈਂਸ ਮੁਲਤ, ਫਿਰ ਵੀ ਕਿਵੇਂ ਬੇਖੌਫ ਚੱਲਦਾ ਰਿਹਾ ਝੋਟੇ ਤੇ ਗੋਲੀ ਚਲਾਉਣ ਵਾਲੇ ਦਾ ਗੈਰ ਕਾਨੂੰਨੀ ਕਾਰੋਬਾਰ, ਸਵਾਲ ਵੱਖ ਵੱਖ ਉੱਠ ਰਹੇ ਨੇ। ਪੁਲਿਸ ਸੂਤਰਾਂ ਨੇ ਕਿਹਾ ਕਿ ਤਿੰਨਾਂ ਮੌਕਿਆਂ ਤੇ ਉਸ ਦੀ ਦੁਕਾਨ ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ। ਦਵਾਈ ਨਿਰੀਖਣ ਡਰੱਗ ਇੰਸਪੈਕਟਰ ਮਾਨਸਾ ਨਰੇਸ਼ ਕੁਮਾਰ ਦੇ ਅਨੁਸਾਰ ਅਸ਼ਵਨੀ ਜੋ ਡਰੱਗ ਦੇ ਐਂਡ ਕੌਸਮੈਟਿਕਸ ਐਕਟ ਤਹਿਤ ਕੇਸ ਦਾ ਸਾਹਮਣਾ ਕਰ ਰਿਹਾ ਸੀ ਨੂੰ ਹਾਲ ਹੀ ਵਿਚ ਬਰੀ ਕਰ ਦਿੱਤਾ ਗਿਆ ਸੀ। ਉਨੂਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਅਸ਼ਵਨੀ ਕੁਮਾਰ ਦੇ ਕੈਸਮੈਟਿਕ ਟਿਕਾਣਿਆਂ ਦੇ ਉਤੇ ਲਗਭਗ 10 ਵਾਰ ਛਾਪੇਮਾਰੀ ਕੀਤੀ ਗਈ ਸੀ ਤੇ ਉਸਦਾ ਲਾਇਸੈਂਸ 3 ਵਾਰ ਮੁਅੱਤਲ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਸਰੋਤਾਂ ਨੇ ਜੋੜਦਿਆਂ ਕਿਹਾ ਹੈ ਕਿ ਇਹ ਲਾਇਸੈਂਸ ਰੱਦ ਨਹੀਂ ਕੀਤਾ ਗਿਆ ਸੀ ਤੇ 3 ਮੌਕਿਆਂ ਤੇ ਉਸਦੀ ਦੁਕਾਨ ਤੋਂ ਨਸ਼ੀਲੇ ਪ੍ਰਾਪਤ ਵੀ ਬਰਾਮਦ ਕੀਤੇ ਗਏ ਸਨ। ਨਾਲ ਹੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ GS ਚਾਵਲਾ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਪੂਰੇ ਫਾਰਮਾਸਿਊਟੀਕਲ ਵਪਾਰ ਨੂੰ ਬਦਨਾਮ ਕਰ ਰਹੇ ਹਨ। ਉਨੂਾਂ ਕਿਹਾ ਕਿ ਇਸ ਖਾਸ ਵਿਅਕਤੀ ਨੂੰ 2023 ਵਿਚ ਫੜਿਆ ਗਿਆ ਸੀ ਅਤੇ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਦੀ ਅਣਅਧਿਕਾਰਤ ਵਿਕਰੀ ਲਈ ਜੇਲ੍ ਭੇਜ ਦਿੱਤਾ ਗਿਆ ਸੀ। ਉਸ ਦਾ ਲਾਇਸੈਂਸ ਰੱਦ ਕਿਉਂ ਨਹੀਂ ਕੀਤਾ ਗਿਆ? ਉਸਨੇ ਹਥਿਆਰਾਂ ਦਾ ਲਾਇਸੈਂਸ ਕਿਵੇਂ ਪ੍ਰਾਪਤ ਕੀਤਾ ਅਤੇ ਉਹ ਆਪਣਾ ਗੈਰ ਕਾਨੂੰਨੀ ਨਸ਼ਾ ਤਸਕਰੀ ਦਾ ਕਾਰੋਬਾਰ ਜਾਰੀ ਰੱਖਣ ਵਿਚ ਕਿਵੇਂ ਸਮਰੱਥ ਰਿਹਾ? ਇਹ ਸਵਾਲ ਹੈ। ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਡਾ ਚਾਵਲਾ ਨੇ ਅੱਗੇ ਕਿਹਾ ਹੈ ਕਿ ਸਰਕਾਰ ਹਰ ਸ਼ਹਿਰ ਵਿਚ ਅਜਿਹੀਆਂ 2-3 ਕਾਲੀਆਂ ਭੇਡਾਂ ਦੀ ਮੌਜੂਦਗੀ ਬਾਰੇ ਜਾਣੂ ਸੀ ਪਰ ਉਨ੍ਹਾਂ ਵਿਰੁੱਧ ਕਾਫੀ ਸਖ਼ਤ ਕਾਰਵਾਈਆਂ ਕਰਨ ਲਈ ਅਸਫਲ ਰਹੀ ਹੈ। ਉਧਰ ਭਾਰਤ ਦੇ ਫੇਰੇ ਤੇ ਹਨ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ। ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਅੱਜ ਕੀਤੀ ਮੁਲਾਕਾਤ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਕਸ ਤੇ ਇਕ ਪੋਸਟ ਵਿਚ ਕਿਹਾ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੂੰ ਮਿਲ ਕੇ ਖੁਸ਼ੀ ਹੋਈ ਹੈ। ਇਸ ਦੌਰਾਨ ਭਾਰਤ ਤੇ ਕੈਨੇਡਾ ਵਿਚਾਲੇ ਵਪਾਰ, ਤਕਨਾਲੋਜੀ, ਸੁਰੱਖਿਆ, ਊਰਜਾ, ਸਿੱਖਿਆ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਸਾਰਥਕ ਚਰਚਾ ਹੋਈ ਹੈ। ਕਾਰਨੀ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ਤੇ ਕੈਨੇਡਾ ਮਿਲ ਕੇ ਇਕ ਵਧੇਰੇ ਸਥਿਰ ਅਤੇ ਖੁਸ਼ਹਾਲ ਦੁਨੀਆਂ ਬਣਾਉਣ ਚ ਯੋਗਦਾਨ ਪਾ ਰਹੇ ਹਨ। ਉਧਰ ਅਮਰੀਕਾ ਦੇ ਵਿਸਕੌਨਸਨ ਸੂਬੇ ਚ ਇਕ ਛੋਟਾ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਹੈ। ਬੱਚਿਆਂ ਸਮੇਤ 6 ਜਣੇ ਮਾਰੇ ਗਏ ਨੇ। ਅਧਿਕਾਰੀ ਨੇ ਦਸਿਆ ਹੈ ਕਿ 6 ਸੀਟਾਂ ਵਾਲਾ ਇਹ ਸਿੰਗਲ ਇੰਜਨ ਜਹਾਜ਼ ਅਮਰੀਕੀ ਸ਼ਹਿਰ ਕੈਨੋਸਾ ਤੋਂ ਮਨੋਮਨੀ ਜਾ ਰਿਹਾ ਸੀ ਜਦੋਂ ਕਿ ਇਹ ਹਾਦਸਾ ਵਾਪਰਿਆ ਹੈ। ਉਧਰ ਰੂਸੀ ਫੌਜ ਵਿਚ ਭਰਤੀ ਕੀਤੇ ਗਏ 267 ਭਾਰਤੀਆਂ ਚੋਂ 51 ਦੀ ਮੌਤ ਹੋਣ ਦੀ ਖ਼ਬਰ ਹੈ, 77 ਲਾਪਤਾ। ਭਾਰਤੀ ਸੁਪਰੀਮ ਕੋਰਟ ਵੱਲੋਂ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਜਨਤਕ ਨੋਟਿਸ ਜਾਰੀ ਕਰਨ ਦੇ ਨਿਰਦੇਸ਼। ਭਾਰਤੀ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੁਮਾਲਿਆ ਬਾਗਜੀ ਦੇ ਬੈਂਚ ਸਾਹਮਣੇ ਭਾਰਤੀ ਵਿਦੇਸ਼ ਮੰਤਰਾਲੇ ਨੇ ਅਹਿਮ ਅੰਕੜੇ ਪੇਸ਼ ਕੀਤੇ। ਰਿਪੋਰਟ ਮੁਤਾਬਕ ਧੋਖੇ ਨਾਲ ਰੂਸੀ ਫੌਜ ਵਿਚ ਭਰਤੀ ਕੀਤੇ ਗਏ ਕੁੱਲ 267 ਭਾਰਤੀਆਂ ਵਿਚੋਂ 51 ਦੀ ਮੌਤ ਹੋ ਚੁੱਕੀ ਹੈ, 139 ਨੂੰ ਫੌਜ ਵਿਚੋਂ ਕੱਢ ਦਿੱਤਾ ਗਿਐ ਤੇ 77 ਦਾ ਅਜੇ ਤੱਕ ਕੋਈ ਬਹੁ ਪਤਾ ਨਹੀਂ ਲੱਗ ਸਕਿਆ। ਰੂਸ ਵਿਚ ਭਾਰਤੀ ਦੂਤਾਵਾਸ 77 ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਵਿਚ 7 ਦੇ ਰੂਸੀ ਅਧਿਕਾਰੀਆਂ ਦੁਆਰਾ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਭਾਰਤੀ ਕੇਂਦਰ ਸਰਕਾਰ ਨੇ ਅਦਾਲਤ ਨੂੰ ਦਸਿਆ ਹੈ ਕਿ ਰੂਸ ਵੱਲੋਂ ਹੁਣ ਤੱਕ ਸਿਰਫ 6 ਮੁਆਵਜ਼ਾ ਦਾਅਵਿਆਂ ਤੇ ਹੀ ਕਾਰਵਾਈ ਹੋਈ ਹੈ। ਉਧਰ ਰਮਨੀ ਦੇ ਬੋਚੁਮ ਸ਼ਹਿਰ ਵਿਚ ਇਕ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ, ਤਿੰਨ ਭਾਰਤੀਆਂ ਦੀ ਮੌਤ, ਪੰਜ ਜ਼ਖਮੀ। ਇਹ ਜਰਮਨ ਤੋਂ ਹੈ। ਜਰਮਨੀ ਦੇ ਵਿਚ ਪੁਲਿਸ ਅਨੁਸਾਰ ਮ੍ਰਿਤਕਾਂ ਵਿਚ 25 ਅਤੇ 27 ਸਾਲ ਦੀਆਂ ਦੋ ਔਰਤਾਂ, 26 ਸਾਲਾ ਇਕ ਨੌਜਵਾਨ ਸ਼ਾਮਲ ਹੈ ਜੋ ਕਿ ਭਾਰਤੀ ਨਾਗਰਿਕ ਸਨ। ਮਾਮਲੇ ਦੀ ਜਾਂਚ ਕਰ ਰਹੀ ਹੋਮੋਸਾਈਡ ਸਕੁਆਡ ਨੇ ਹੱਤਿਆ ਦੇ ਸ਼ੱਕ ਹੇਠ ਇਮਾਰਤ ਵਿਚ ਰਹਿੰਦੇ 41 ਸਾਲਾ ਰੋਮੈਨਾਈ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਖਿਲਾਫ਼ ਮੁੱਢਲੇ ਸਬੂਤ ਮਿਲੇ ਹਨ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰੀਲੰਕਾ ਦੀ ਇਕ ਅਦਾਲਤ ਨੇ ਅੱਜ ਅਧਿਕਾਰੀਆਂ ਨੂੰ ਸਾਬਕਾ ਵਿੱਤ ਮੰਤਰੀ ਬਾਸਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਰੈੱਡ ਨੋਟਿਸ ਜਾਰੀ ਕਰਨ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ। ਇਹ ਮਾਮਲਾ ਸ੍ਰੀਲੰਕਾ ਟੂਰਿਜ਼ਮ ਪ੍ਰਮੋਸ਼ਨ ਬਿਊਰੋ ਤੋਂ ਫੰਡਾਂ ਦੀ ਕਥਿਤ ਦੁਰਵਰਤੋਂ ਨਾਲ ਸਬੰਧਤ ਹੈ। ਹੋਰ ਮੈਜਿਸਟਰ ਅਦਾਲਤ ਨੇ 2014 ਵਿਚ ਜਨਤਕ ਫੰਡਾਂ ਦੀ ਕਥਿਤ ਗਬਨ ਦੇ ਇਕ ਮਾਮਲੇ ਵਿਚ ਅਦਾਲਤ ਵਿਚ ਦਲੀਲਾਂ ਪੇਸ਼ ਕਰਨ ਤੋਂ ਬਾਅਦ 71 ਸਾਲਾ ਰਾਜਪਕਸ਼ੇ ਦੀ ਗ੍ਰਿਫ਼ਤਾਰੀ ਲਈ ਅੰਗਰੇਜ਼ੀ ਅਤੇ ਸਿਹਾਲੀ ਵਿਚ ਵਾਰੰਟ ਜਾਰੀ ਕੀਤੇ ਹਨ। ਉਧਰ ਅਮਰੀਕਾ ਚ ਸ਼ਰਨਾਰਥੀਆਂ ਤੇ ਲੜਕੀ ਦੇਸ਼ ਨਿਕਾਲੇ ਦੀ ਤਲਵਾਰ। ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਨਵੇਂ ਫੈਸਲੇ ਨੇ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਨੂੰ ਦਿੱਤਾ ਕਰਾਰਾ ਝਟਕੇ ਤਹਿਤ ਸ਼ਰਨਾਰਥੀਆਂ ਲਈ ਦਰਜਾ ਰੱਦ ਕਰਨ ਖਿਲਾਫ਼ ਅਪੀਲ ਕਰਨ ਦੀ ਸਮਾਂ ਸੀਮਾ ਘਟਾ ਦਿੱਤੀ ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਦੇਸ਼ ਨਿਕਾਲਾ ਦਿੱਤੇ ਜਾਣ ਦਾ ਡਰ ਬਣ ਗਿਆ ਹੈ। ਈਰਾਨ ਨੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਦਿੱਤੀ ਫਾਂਸੀ। ਈਰਾਨ ਨੇ ਉਸ ਵਿਅਕਤੀ ਨੂੰ ਫਾਂਸੀ ਦਿੱਤੀ ਹੈ ਜਿਸ ਤੇ ਦੇਸ਼ ਨਿਕਾਲਾ ਦਿੱਤੇ ਗਏ ਸਾਬਕਾ ਕਰਾਊਨ ਪ੍ਰਿੰਸ ਰੇਜ਼ਾ ਪਹਿਲਵੀ ਦੇ ਸਮਰਥਨ ਵਿਚ ਦੇਸ਼ ਦੀ ਧਾਰਮਿਕ ਸੰਸਥਾ ਦੇ ਵਿਰੁੱਧ ਹਥਿਆਰਬੰਦ ਕਾਰਵਾਈ ਕਰਨ ਦਾ ਦੋਸ਼ ਹੈ। ਇਸਲਾਮਿਕ ਗਣਰਾਜ ਦੀ ਨਿਆਂਪਾਲਿਕਾ ਨਾਲ ਜੁੜੇ ਇਕ ਨਿਊਜ਼ ਆਊਟਲੈਟ ਮਿਜ਼ਾਨ ਨੇ ਵਿਅਕਤੀ ਦੀ ਪਛਾਣ ਅਲੀ ਸਿਨਾ ਮੁਸਤਾਫਾਈ ਵੱਲੋਂ ਕੀਤੀ ਹੈ। ਲਵਾਂਗੇ ਇੱਥੇ ਇਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਪ੍ਰੋਗਰਾਮ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਪ੍ਰਤੀ ਅਗਰ ਤੁਹਾਡਾ ਕੋਈ ਨਜ਼ਰੀਆ, ਤੁਸੀਂ ਕੋਈ ਗੱਲ ਕਰਨਾ ਚਾਹੋ, ਸਵਾਲ ਕਰਨਾ ਚਾਹੋ, ਕੋਈ ਸਾਡੇ ਨਾਲ ਵਪਾਰ ਸਾਂਝਾ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 416-716-7794।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
3: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
4: ਥਿਆੜਾ ਸੁਪਰ ਮਾਰਕੀਟ, ਇੱਥੋਂ ਤੁਸੀਂ ਇੰਡੀਅਨ, ਕੈਨੇਡੀਅਨ, ਪਾਕਿਸਤਾਨੀ ਹਰ ਪ੍ਰਕਾਰ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਖਰੀਦ ਸਕਦੇ ਹੋ। ਇੱਥੇ ਮਿਲਦੀਆਂ ਨੇ ਐਕਸਟਰਾ ਕਲੀਨ ਚੁਗੀਆਂ ਹੋਈਆਂ ਦਾਲਾਂ, ਦੁੱਧ, ਘਿਓ, ਬਟਰ, ਤਾਰਾ ਸਬਜ਼ੀਆਂ, ਫਲ ਫਰੂਟ ਦੇ ਨਾਲ ਕਿਚਨ ਚ ਵਰਤੋਂ ਆਉਣ ਵਾਲੇ ਬਰਤਨ ਵੀ ਤੁਸੀਂ ਖਰੀਦ ਸਕਦੇ ਹੋ। ਪਤਾ ਹੈ 3899 ਟਰਲੋਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ ਇਨ ਮਿਸੀਸਾਗਾ। ਔਰ ਕਾਲ ਅਵਤਾਰ ਸਿੰਘ ਬਿੱਲਾ ਥਿਆੜਾ 9058248960-905-8249960। ਥਿਆੜਾ ਸੁਪਰ ਮਾਰਕੀਟ।
5: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
6: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
5: ਔਰ ਵਿਜ਼ਿਟ www.kalidanpaving.com।
7: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
9: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 & 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
10: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 & 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। Authorized by the Harkirat Singh and Khushpal Singh Pawar campaigns.
11: ਇਹ ਟਾਟਾ ਆਟੋ ਇਲੈਕਟ੍ਰਿਕ ਕਾ, ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਕਾ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
12: ਬ੍ਰੈਂਪਟਨ ਵਾਸੀਓ, ਹੋ ਜੋ ਤਿਆਰ, ਇਸ ਅਕਤੂਬਰ ਪੂਰੇ ਮਹੀਨੇ ਹੋਣ ਵਾਲਾ ਹੈ ਮਸਤੀ, ਮਨੋਰੰਜਨ ਤੇ ਹੈਲੋਵੀਨ ਦਾ ਧਮਾਲ। ਸਿਟੀ ਆਫ ਬ੍ਰੈਂਪਟਨ ਲੈ ਕੇ ਆ ਰਹੇ ਹਨ ਤੁਹਾਡੇ ਲਈ ਫਾਲ ਫਨ ਐਂਡ ਫਰਾਈਟਸ, ਪੂਰੇ ਪਰਿਵਾਰ ਲਈ ਮਜ਼ੇਦਾਰ ਗੇਮਸ, ਕ੍ਰਾਫਟ, ਮਿਊਜ਼ਿਕ, ਐਂਟਰਟੇਨਮੈਂਟ ਤੇ ਹੋਰ ਬਹੁਤ ਕੁਝ ਬ੍ਰੈਂਪਟਨ ਦੇ ਵੱਖ ਵੱਖ ਰੀਕ੍ਰੀਏਸ਼ਨ ਸੈਂਟਰ ਵਿੱਚ। ਤੇ ਮਿਸ ਨਾ ਕਰਿਓ ਸਾਡੇ ਖਾਸ ਫ੍ਰੀ ਕਮਿਊਨਿਟੀ ਇਵੈਂਟਸ, ਗੋਰ ਮੈਡੋਸ ਕਮਿਊਨਿਟੀ ਸੈਂਟਰ ਤੇ ਕੈਸੀ ਕੈਂਬੋ ਕਮਿਊਨਿਟੀ ਸੈਂਟਰ ਵਿਖੇ। ਐਂਟਰੀ ਬਿਲਕੁਲ ਫ੍ਰੀ ਹੈ, ਬਸ ਨਾਲ ਲੈ ਕੇ ਆਓ ਨਾਨ ਪੇਰਿਸ਼ੇਬਲ ਫੂਡ ਡੋਨੇਸ਼ਨ। ਤਾਂ ਫਿਰ ਦੇਰ ਕਿਸ ਗੱਲ ਦੀ, ਇਸ ਅਕਤੂਬਰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਮਨਾਓ ਫਾਲ ਫਨ ਐਂਡ ਫਰਾਈਟਸ। ਇਵੈਂਟ ਡੇਟਸ ਤੇ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ brampton.ca/fallfun। ਅ ਮੈਸੇਜ ਫਰਮ ਦ ਸਿਟੀ ਆਫ ਬ੍ਰੈਂਪਟਨ।
7: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
13: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ, 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. Jay Kaloti, tried, trusted, most effective.
14: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 & 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 & 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ, 416-895-3784।
15: The 2026 Brampton municipal election is on Monday, October 26th. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, इटोबिको। वधेरे जानकारी लई कॉल करो 416-213-1165 ते 416-213-1165।
1: रियल न्यूज, रियल इम्पैक्ट, शोइंग यू रियल वर्ल्ड। CJMR 1320, द वॉइस ऑफ द सिटी।
2: जे बिजनेस का करना चाहते हो प्रचार, तो रंगला पंजाब रेडियो ते IPTV ते प्रमोशन ली आज ही कॉल लाओ सरकार 416-716-7094, मंडे टू फ्राइडे 11 AM to 12 PM एंड 6 PM to 10 PM। तुसी 24/7 IPTV ते भी अपने बिजनेस की प्रमोशन करा सकते हो। आज ही कॉल करो 416-716-7094।
3: You're listening to CNN Toronto, Chawla News Network Toronto.
4: Chawla News Network Toronto di sham di mehfil 6:46 hoye ne. ਪ੍ਰੋਗਰਾਮ ਦੇ ਵਿਚ ਅਗਲੀਆਂ ਖ਼ਬਰਾਂ ਪੇਸ਼ ਕਰੀਏ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਕਿ 26 ਅਕਤੂਬਰ ਨੂੰ ਸਾਡੇ ਵੱਖ ਵੱਖ ਸਿਟੀਜ਼ ਦੇ ਵਿਚ ਇਲੈਕਸ਼ਨ ਜਿਹੜੀਆਂ ਨੇ ਹੋ ਰਹੀਆਂ ਨੇ ਮਿਊਂਸੀਪੈਲਿਟੀ ਦੀਆਂ। ਇਨ੍ਹਾਂ ਇਲੈਕਸ਼ਨ ਦੇ ਵਿਚ ਹਰ ਇਕ ਕੈਂਡੀਡੇਟ ਜਿਹੜਾ ਹੈ ਸਿਰ ਤੋੜ ਯਤਨ ਕਰ ਰਿਹਾ ਆਪਣੇ ਵੋਟਰਸ ਨੂੰ ਭਰਮਾਉਣ ਵਾਸਤੇ। ਸੋ 26 ਅਕਤੂਬਰ ਨੂੰ ਤੁਹਾਡੀ ਇਕ ਇਕ ਵੋਟ ਤੁਹਾਡੇ ਵੱਲੋਂ ਬਦਲਾਅ ਲਿਆਉਣ ਦੇ ਵਿਚ ਮਦਦ ਕਰ ਸਕਦੀ ਹੈ। 16 ਅਤੇ 17 ਤਰੀਕ ਨੂੰ ਐਡਵਾਂਸ ਪੋਲਿੰਗ ਹੋਣੀ ਹੈ, ਜ਼ਰੂਰ ਜਿੱਥੇ ਵੀ ਐਡਵਾਂਸ ਪੋਲਿੰਗ ਦਾ ਬੂਥ ਲੱਗਾ ਹੋਵੇ ਆਪਣੇ ਜਾ ਕੇ ਵੋਟ ਜ਼ਰੂਰ ਪਾਇਓ। ਸੋ ਸੁਣਦੇ ਜਾ ਰਹੇ ਹੋ, ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਜ ਸਾਨੂੰ ਜੁਆਇਨ ਕੀਤਾ ਜੀ ਓਨਟੇਰੀਓ ਵੈਲਡਿੰਗ ਐਂਡ ਫੈਬਰੀਕੇਸ਼ਨ ਵਾਲਿਆਂ ਨੇ। ਮੈਂ ਜਾ ਕੇ ਵੇਖਿਆ, ਬਹੁਤ ਹੀ ਵਧੀਆ ਹਾਈ ਐਂਡ ਦਾ ਕੰਮ ਹੈ ਉਹਨਾਂ ਦਾ। ਖਾਸ ਤੌਰ ਤੇ ਜਿਹੜੇ ਸਾਡੇ ਵੀਰ ਡੀਜ਼ਲ ਟੈਂਕ ਨੇ ਉਹਨਾਂ ਦੀ ਕੋਈ ਸਮੱਸਿਆ ਆ ਜਾਂਦੀ ਹੈ, ਉਨ੍ਹਾਂ ਨੂੰ ਨਵਿਆਂ ਵਰਗਾ ਬਣਾਉਣਾ, ਡੀਜ਼ਲ ਟੈਂਕ ਛੋਟਾ ਵੱਡਾ ਕਰਾਉਣਾ ਹੈ, ਟੈਂਕ ਲੌਕ ਲਾਉਣਾ ਹੈ, ਡੰਪ ਟਰੱਕ ਐਲੂਮੀਨੀਅਮ ਦਾ ਕੰਮ ਬੜੀ ਬਰੀਕੀ ਵਾਲਾ ਹੁੰਦਾ ਅਤੇ ਸਟੀਲ ਦੀ ਵੈਲਡਿੰਗ ਤੋਂ ਇਲਾਵਾ ਆਲ ਕਾਇੰਡ ਆਫ ਟਰੱਕ ਐਂਡ ਟ੍ਰੇਲਰ ਵੈਲਡਿੰਗ। ਡੀਜ਼ਲ ਟੈਂਕ ਕੱਟ ਵੱਟ ਕੇ ਛੋਟਾ ਵੱਡਾ ਕਰਾਉਣ ਦੇ ਨਾਲ ਹਰ ਤਰ੍ਹਾਂ ਦੀਆਂ ਵੈਲਡਿੰਗ ਦੀਆਂ ਸੇਵਾਵਾਂ ਲਈ ਸੰਨ 2010 ਤੋਂ ਤੁਹਾਡੀ ਸੇਵਾ ਦੇ ਵਿਚ ਹੈ। 136 ਈਸਟ ਡਰਾਈਵ ਨੀਅਰ ਟੋਰਬਰਮ ਐਂਡ ਬ੍ਰੈਮਲੀ, ਬ੍ਰੈਮਟਨ ਦੇ ਵਿਚ। ਨਿਰਮਲ ਜੀ ਨੂੰ ਕਾਲ ਕਰਨਾ ਤੁਸੀਂ, ਨਿਰਮਲ ਬਰਜ ਨੂੰ 6477264346427200724. ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲ੍ਹੇ, ਜਿਨ੍ਹਾਂ ਵੱਲੋਂ ਸਾਡੇ ਇਸ ਪ੍ਰੋਗਰਾਮ ਨੂੰ 1997 ਤੋਂ ਹੀ ਸਪਾਂਸਰ ਕੀਤਾ ਜਾ ਰਿਹਾ। ਕੰਗਨ, ਕੜੇ, ਚੁਮਕੇ, ਬਾਲੀਆਂ, ਜਿਹੜਾ ਆਊਟ ਸਾਈਡ ਖੂਬਸੂਰਤ ਰੈਡ ਰੋਲਸ ਦੀਆਂ ਤੁਸੀਂ ਘੜੀਆਂ ਲੈਣੀਆਂ ਨੇ। ਅਸ਼ੋਕ ਜਿਲ੍ਹੇ ਨੰਬਰ 905-671-4290। ਟਾਪ ਚੋਇਸ ਵੱਲੋਂ ਸਪਾਂਸਰ ਕੀਤਾ ਜਾਵੇਗਾ ਅਗਲਾ ਹਿੱਸਾ। ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਮਲ ਡਰਾਈਵ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਨੇ। ਹਾਈ ਐਂਡ ਦੇ ਅਪਲਾਇੰਸਿਸ ਹਰ ਤਰ੍ਹਾਂ ਦੇ ਤੁਹਾਨੂੰ ਜਿੱਥੇ ਮਿਲਦੇ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼ ਤੇ ਚੋਟੀ ਦਾ ਫਰਨੀਚਰ ਵੀ ਉਨ੍ਹਾਂ ਨੇ ਡਿਸਪਲੇ ਕੀਤਾ ਹੋਇਆ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ ਲਈ 905-700-9045-7990045 ਤੇ ਕਾਲ ਕਰ ਸਕਦੇ ਹੋ। ਟ੍ਰੈਫਿਕ ਕੋਡ ਐਡਵੋਕੇਟ ਜੀ ਕਰੋਟੀ ਸਾਹਿਬ ਤੁਹਾਡੀ ਸੇਵਾ ਦੇ ਵਿਚ ਪਿਛਲੇ 34 ਵਰਿਆਂ ਤੋਂ ਲਗਭਗ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੁਅਰ ਲਾਇਸੈਂਸ ਐਕਟ, MTO ਓਫੈਂਸ, CVO ਓਫੈਂਸ, ਕਿਸੇ ਤਰ੍ਹਾਂ ਦੀ ਕੋਈ ਸਪੀਡਿੰਗ ਦੀ ਟਿਕਟ ਮਿਲ ਗਈ ਇਹਦੀ ਪ੍ਰੋਪਰ ਪੈਰਵਾਈ ਲਈ ਕਾਲ ਕਰ ਲਿਓ ਬਾਈ ਜੇ ਕਲੋਟੀ ਸਾਹਿਬ ਨੂੰ 79 ਹੋਰਨਟੇਰੀਓ ਸਟਰੀਟ, ਯੂਨਿਟ ਨੰਬਰ 43, 416-716-34, 4416-7163461। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ, ਦੰਦ ਲਗਾਉਣੇ, ਪਟਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਲਈ 510 ਸ਼ਾਰਲਸ ਬੁਲੇਵਾਰਡ ਬ੍ਰੈਮਟਨ, 4550 ਈਬਨਜ਼ਰ ਰੋਡ ਬ੍ਰੈਮਟਨ, ਗੋਰ ਅਤੇ ਈਬਨਜ਼ਰ ਦਾ ਏਰੀਆ, ਸਾਰੀਆਂ ਇਨਸ਼ੋਰ੸ ਕੰਪਨੀਆਂ ਡੀਲ ਕਰਦੇ ਨੇ। ਨੰਬਰ ਹੈ ਜੀ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਐਂਡ ਟੀਮ 905-794-5656-9047-94566-7। ਮੂਵਿੰਗ ਸਬੰਧੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਲਈ HK ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੋਗਡੈਂਸਿਸ ਮੂਵ, ਲੇਬਰ ਸਰਵਿਸ ਚਾਹੀਦੀ ਹੈ ਕੱਲੀ, ਜਾਂ ਸਪੈਸ਼ਲ ਕੋਈ ਮੂਵਿੰਗ ਹੈ, ਪੈਕੇਜ ਸਰਵਿਸ ਚਾਹੀਦੀ ਹੈ, ਕਾਰਗੋ ਸਰਵਿਸ ਚਾਹੀਦੀ ਹੈ, ਕਿਸੇ ਵੇਲੇ ਅਸੀਂ ਆਪਣਾ ਸਮਾਨ ਬੰਨ ਲੈਂਦੇ ਹਾਂ, ਤੇ ਅੱਗੋਂ ਚਾਬੀਆਂ ਨਹੀਂ ਮਿਲਦੀਆਂ ਤੇ ਸਮਾਨ ਕਿੱਥੇ ਰੱਖੀਏ। ਇਹ ਵੀ ਪ੍ਰੋਫੈਸ਼ਨਲ ਸਰਵਿਸ ਦਿੰਦੇ ਨੇ ਆਲ ਓਵਰ ਕੈਨੇਡਾ ਦੇ ਵਿੱਚ ਮੂਵਿੰਗ ਦੇ ਨਾਲ ਸਟੋਰੇਜ ਦੀ ਸਰਵਿਸ ਲਈ 140 ਐਡਵਾਂਸ ਬੁਲੇਵਾਰਡ ਨੰਬਰ 10। ਵਧੇਰੇ ਜਾਣਕਾਰੀ ਲਈ 416-524-6604 416-524-6704 ਤੇ ਕਾਲ ਕਰੋ ਤੇ ਲਓ ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਮੈਂ ਅਗਲੀਆਂ ਹੋਵਾਂਗਾ ਹਾਜ਼ਰ। ਪਰੰਤੂ ਇਕ ਫਰਮੈਸ਼ੀ ਗੀਤ ਫਿਲਮ ਫਕੀਰਾ ਦੇ ਵਿਚੋਂ ਤੁਹਾਡੀ ਨਜ਼ਰ ਕਰਨ ਜਾ ਰਿਹਾ। ਸਪੋਂਸਰ ਕਰਨਗੇ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ। ਔਰ ਪੀਲ ਰੈਨੋਵੇਸ਼ਨ ਤੇ ਜਾਣ ਦਾ ਮੌਕਾ ਮਿਲਿਆ, ਕਹਿੰਦੇ ਬਾਈ ਆਪਾਂ ਮਹੀਨੇ ਪਹਿਲਾਂ ਵੀ ਇੱਥੇ ਮਿਲੇ ਸੀ। ਮੈਂ ਕਿਹਾ ਤੁਸੀਂ ਤੇ 7 ਦਿਨਾਂ ਚ ਨਿਕਲ ਜਾਂਦੇ। ਕਹਿੰਦੇ ਜੀ ਮੈਂ ਇਕ ਵਾਸ਼ਰੂਮ ਬਣਾ ਕੇ ਇਥੋਂ ਚਲ ਗਿਆ ਸੀ, ਫਿਰ ਕਹਿੰਦੇ ਮਾਸਟਰ ਬੈਡਰੂਮ ਬਣਾਉਣਾ ਜੀ, ਤੇ ਫਿਰ ਮਹੀਨੇ ਬਾਅਦ ਮੈਂ ਅੱਜ ਆਇਆ। ਤੋ 7 ਦਿਨ ਹੀ ਲੈਂਦੇ ਨੇ ਤੁਹਾਡੇ ਇਕ ਵਾਸ਼ਰੂਮ ਨੂੰ, 7 ਦਿਨਾਂ ਬਾਅਦ ਟੀਮ ਨਿਕਲ ਜਾਂਦੀ ਹੈ। ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਕੋਈ ਵੀ ਕਿਸੇ ਤਰ੍ਹਾਂ ਦਾ ਸੋਨਾ ਲਗਾਉਣਾ, ਜਿਊਜ਼ੀ ਲਗਾਉਣਾ, ਤੁਸੀਂ ਸਟੀਮਰ ਲਾਉਣਾ, ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ। ਦਿਨ 7 ਹੀ ਲੈਂਦੇ ਨੇ। ਸਰਦਾਰ ਭੁਪਿੰਦਰ ਸਿੰਘ ਸਮਝਦੇ ਨੇ ਕਿ ਵਾਸ਼ਰੂਮ ਬੜਾ ਜ਼ਰੂਰੀ ਹੁੰਦਾ। ਪੀਲ ਰੈਨੋਵੇਸ਼ਨ ਨਾਲ ਰਾਬਤਾ ਕਾਇਮ ਕਰੋ। ਐਸਟੀਮੇਟ ਲੈਣ ਲਈ 647-648-1847। ਥਰਡ ਸੁਪਰ ਮਾਰਕੀਟ 3899 ਟਰਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਨੇ। ਜਿਹੜੇ ਵੀਰ ਐਰਨ ਮਿਲ ਡੈਰੀ ਬ੍ਰਿਟੈਨੀਆ 401 ਇਹ ਗੱਬੇ ਜੇ ਪੈ ਜਾਂਦਾ, ਬੜਾ ਹਾਈ ਐਂਡ ਦਾ ਸਾਫ਼ ਸੁਥਰਾ ਗਰੋਸਰੀ ਦਾ ਸਟੋਰ, ਵਾਜਬ ਰੇਟ ਕੁਆਲਿਟੀ ਦੀ ਗਰੋਸਰੀ, ਇੰਡੀਆ ਪਾਕਿਸਤਾਨ ਦਾ ਸੀਜ਼ਨ ਦਾ ਫਲ ਫਰੂਟ ਅਤੇ ਹਰ ਤਰ੍ਹਾਂ ਦੀਆਂ ਮਿਠਾਈਆਂ, ਨਮਕੀਨ। ਦੀਵਾਲੀ ਡਿਸਪਲੇ ਕਰਦੇ ਨੇ ਵੀਰ ਬਿੱਲਾ ਜੀ, ਤੇ ਉਦਣ ਸਪੈਸ਼ਲ ਜਲੇਬੀਆਂ ਦੇਸੀ ਘਿਓ ਦੀਆਂ ਨਾਲ ਪਕੌੜੇ ਵੀ ਕੱਢੇ ਜਾਂਦੇ ਨੇ। ਗਰਮਾ ਗਰਮ ਠੰਡ ਜੀ ਹੁੰਦੀ ਹੈ ਤਾਂ ਕਰਕੇ 905-824-9960। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸ਼ਾਮਾਂ ਪਈਆਂ ਨੇ, ਤੁਹਾਡੇ ਬੱਚੇ ਪੀਜ਼ਾ ਪਸੰਦ ਕਰਦੇ ਹੋ, ਤੁਸੀਂ ਪੀਜ਼ਾ ਪਸੰਦ ਕਰਦੇ ਹੋ, ਅੱਜ ਫਿਰ ਤੁਸੀਂ ਘੁਮਾਓ ਫੂਨ 905-490-1222। ਇੱਕ ਵਾਰੀ ਪੀਜ਼ਾ ਖਾ ਕੇ ਵੇਖੋ, ਬਾਕਮਾਲ ਅਵਾਰਡ ਵਿਨਰ ਟੀਮ ਦਾ ਪੀਜ਼ਾ, 2 ਲਾਰਜ ਪੀਜ਼ਾ ਵਿਦ 4 ਟੋਪਿੰਗ ਈਚ, 2 ਡਿਪਿੰਗ ਸਾਸ ਹੈ, ਡਿਪਿੰਗ ਸਾਸ ਨਹੀਂ ਲੈਣੀਆਂ, 1 ਪਾਉਂਡ ਪਟੈਟੋ ਵੈਜ ਬੱਚੇ ਲਾਈਕ ਕਰਦੇ ਨੇ, ਓਵਨ ਬੇਕ ਲੈ ਸਕਦੇ ਹੋ $24.99। ਰੇਟ ਹੋਈ ਹੈ 905-490-1222 905-490-1222।
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਅਸੀਂ ਵੀ ਸਿਰ ਉਠਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਅਸੀਂ ਵੀ ਸਿਰ ਉਠਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਜ਼ਮਾਨੇ ਨੂੰ ਝੁਕਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਜਿਨ੍ਹਾਂ ਦੇ ਖੰਭ ਸਿਆਦਾਂ ਨੇ ਹੱਥੀਂ ਨੋਚ ਲੀਤੇ ਨੇ, ਉਹ ਯਾਰੋ ਪੰਛੀ ਫਿਰ ਉਡਾਵਾਂਗੇ। ਸਮਾਂ ਆਉਣ ਤੇ ਦੇਵੋ, ਨਚਾ ਕੇ ਜਿੰਨੇ ਸਾਨੂੰ ਕੰਢਿਆਂ ਤੇ ਪੈਰ ਪਾੜੇ ਨੇ, ਨਚਾ ਕੇ ਜਿੰਨੇ ਸਾਨੂੰ ਕੰਢਿਆਂ ਤੇ ਪੈਰ ਪਾੜੇ ਨੇ, ਅਸੀਂ ਉਹਨੂੰ ਨਚਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਹਵਾਵਾਂ ਜਿਸਮ ਦੇ ਪਿੰਜਰੇ ਚੋਂ ਕਦ ਤੱਕ ਕੈਦ ਰੱਖੋਗੇ। ਹਵਾਵਾਂ ਜਿਸਮ ਦੇ ਪਿੰਜਰੇ ਚੋਂ ਕਦ ਤੱਕ ਕੈਦ ਰੱਖੋਗੇ, ਉਹ ਜਾਦੂ ਸਭ ਮੁਕਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਇਹ ਸੁਣਿਆ ਏ ਕਦੇ ਦੀਵੇ ਨਾ ਸੱਪਾਂ ਸਾਹਮਣੇ ਜਗਦੇ, ਇਹ ਸੁਣਿਆ ਏ ਕਿ ਕਦੇ ਦੀਵੇ ਨਾ ਸੱਪਾਂ ਸਾਹਮਣੇ ਜਗਦੇ, ਅਸੀਂ ਦੀਵੇ ਜਗਾਵਾਂਗੇ। ਸਮਾਂ ਉਹ ਆਉਣ ਤੇ ਦੇਵੋ, ਕਰਮ ਫਰਮਾਇਆ ਦਾ ਭਾਰ ਜਿਹੜਾ ਸਿਰ ਤੇ ਹੈ ਸਾਡੇ, ਉਹ ਕਰਜ਼ਾ ਸਭ ਚੁਕਾਵਾਂਗੇ। ਬਸ ਸਮਾਂ ਉਹ ਆਉਣ ਤੇ ਦੇਵੋ, ਸਜਾ ਕੇ ਖੂਨ ਦੀ ਮਹਿੰਦੀ ਦੇ ਬਿਸਮਿਲ ਨਕਸ਼ ਹੱਥਾਂ ਤੇ, ਜ਼ਮਾਨੇ ਨੂੰ ਦਿਖਾਵਾਂਗੇ। ਉਹ ਸਮਾਂ ਆਉਣ ਤੇ ਦੇਵੋ, ਸਮਾਂ ਆਉਣ ਤੇ ਦੇਵੋ। ਇਹਨਾਂ ਸਤਰਾਂ ਦੇ ਲੇਖਕ ਨੇ ਮਿਸਟਰ ਬਿਸਮਿਲ, ਤੇ ਮੈਂ ਹਾਂ ਤੁਹਾਡਾ ਦੋਸਤ ਹੋਦਰ ਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM। ਹਲਕਾ ਫੁਲਕਾ ਗੀਤ ਸੰਗੀਤ ਚੱਲਦਾ ਜਾ ਰਿਹਾ, ਗੀਤ ਸੰਗੀਤ ਦੇ ਨਾਲ ਖਬਰਾਂ ਦਾ ਅਗਲਾ ਹਿੱਸਾ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਹਾਜ਼ਰ ਹਾਂ। ਸਟੂਡੀਓ ਦੇ ਨੰਬਰ ਨੇ 905-813-1320, ਤੇ ਜਿਹੜੇ ਦੇਸ਼ ਵਿਦੇਸ਼ ਦੇ ਵਿਚ ਸਾਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣ ਰਹੇ ਨੇ ਵੀਰ, ਉਨ੍ਹਾਂ ਦਾ ਵੀ ਧੰਨਵਾਦ, ਤੁਹਾਡਾ ਵੀ ਧੰਨਵਾਦ। ਯੂਟਿਊਬ ਫੇਸਬੁੱਕ ਰਾਹੀਂ ਸੁਣ ਸਕਦੇ ਹੋ, ਦੇਖ ਸਕਦੇ ਹੋ, ਸਬਸਕ੍ਰਾਈਬ ਕਰ ਲਿਆ ਕਰੋ, ਬੈਲ ਬਟਨ ਆਨ ਕਰ ਲਓ। ਇੱਥੋਂ ਅਸੀਂ ਬੜੀ ਕੰਜੂਸੀ ਜੀ ਕਰਦੇ ਹਾਂ, ਸ਼ੇਅਰ ਨਹੀਂ ਕਰਦੇ, ਸਬਸਕ੍ਰਾਈਬ ਨਹੀਂ ਕਰਦੇ, ਤੁਹਾਡਾ ਕੁਝ ਲੱਗਣਾ ਨਹੀਂ, ਸਾਨੂੰ ਮਾਣ ਮਿਲ ਜਾਣਾ, ਜਰਾ ਕਰਕੇ ਵੇਖਿਓ, ਸਬਸਕ੍ਰਾਈਬ ਮਿਹਰਬਾਨੀ ਹੋਊਗੀ। ਔਰ ਇਸ ਦੇ ਨਾਲ ਤੁਸੀਂ ਲੋਕਲ ਨੰਬਰ ਕੈਨੇਡਾ ਦੇ ਵਿਚ 647-910-13 ਵੀ 647-910-1320 ਪੱਕਾ ਹੀ ਡਾਇਲ ਕਰਕੇ ਤੇ ਸੁਣ ਸਕਦੇ ਹੋ। ਅਮਰੀਕਾ 641-741-1919। ਆਈ ਹਾਰਟ ਦੇ ਨਾਲ ਨਾਲ ਤੁਸੀਂ ਸਾਨੂੰ ਵੱਖ ਵੱਖ ਮਾਧਿਅਮ ਜਿਹੜੇ ਨੇ ਉਨ੍ਹਾਂ ਤੇ ਸੁਣ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਸੀ ਜਮਾਰ 1320 ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ, ਦੇਖ ਸਕਦੇ ਹੋ। ਤੇ ਹਾਂ, IPTV ਬਾਕਸ ਜਿੱਥੇ ਤੁਸੀਂ ਸਾਨੂੰ ਦੇਖ ਰਹੇ ਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਸਕਦੇ ਹੋ। 12 ਮਹੀਨਿਆਂ ਦਾ ਅਸੀਂ 100 ਡਾਲ ਲੈਂਦੇ ਹਾਂ ਉੱਕਾ ਪੁੱਕਾ, ਤੇ 2 ਦਿਨ ਦਾ ਤੁਹਾਨੂੰ ਟਰਾਇਲ ਬਿਲਕੁਲ ਫ੍ਰੀ ਦਿੱਤਾ ਜਾਂਦਾ। ਨੰਬਰ 647-554-5958 ਤੇ ਕਾਲ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਚਲੋ, ਅੱਜ ਦੀ ਇਸ ਮਹਿਫਲ ਦੇ ਵਿਚ ਖਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ, ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ। ਯੂਰਪੀ ਦੇਸ਼ਾਂ ਲਈ ਰੂਸ ਵੱਡਾ ਖਤਰਾ ਹੈ, ਬ੍ਰੈਗਜ਼ਿਟ ਜਨਮਤ ਸੰਗ੍ਰਹਿ ਚ ਦਿੱਤਾ ਦਖਲ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਡੀ ਬਰਨਹੈਪ ਨੇ ਕਿਹਾ ਹੈ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਲਈ ਹੋਏ ਜਨਮਤ ਵਿਚ ਰੂਸ ਨੇ ਦਖਲ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਰੂਸ ਦੀ ਦਖਲਅੰਦਾਜ਼ੀ ਨੂੰ ਅਧਿਕਾਰਤ ਤੌਰ ਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ, ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਕੱਲ ਜਾਰੀ ਕੀਤੇ ਗਏ ਦਾ ਰੈਸਟ ਇਜ਼ ਪੋਲੀਟਿਕਸ ਪੋਡਕਾਸਟ ਦੇ ਅੰਸ਼ਾਂ ਵਿਚ ਉਨ੍ਹਾਂ ਨੇ ਕਿਹਾ ਕਿ ਜੁਲਾਈ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸ ਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਸੀ ਕਿ ਕੀ ਰੂਸ ਨੇ 2016 ਦੇ ਜਨਮਤ ਸੰਗ੍ਰਹਿ ਵਿਚ ਦਖਲ ਦਿੱਤਾ ਸੀ। ਉਧਰ ਪੋਪਲੀਓ 14 ਨੂੰ ਹੋਇਆ ਕੈਂਸਰ, ਹਟਾਇਆ ਗਿਆ ਸੱਜੇ ਫੇਫੜੇ ਦਾ ਹੇਠਲਾ ਹਿੱਸਾ। ਵੈਟੀਕਨ ਦੇ ਇਕ ਬਿਆਨ ਦੇ ਅਨੁਸਾਰ 71 ਸਾਲਾ ਪੋਪ ਨੇ ਓਪਰੇਟਿੰਗ ਰੂਮ ਵਿਚ ਲਗਭਗ 3 ਘੰਟੇ ਬਿਤਾਏ ਅਤੇ ਸਰਜਰੀ ਵਿਚ ਲਗਭਗ 90 ਮਿੰਟ ਲੱਗੇ ਨੇ। ਬਿਆਨ ਵਿਚ ਕਿਹਾ ਗਿਆ ਹੈ ਕਿ ਆਪਰੇਸ਼ਨ ਸਫਲ ਰਿਹਾ ਤੇ ਕੋਈ ਪੇਚੀਦਗੀਆਂ ਨਹੀਂ ਸਨ। ਪੋਪਲੀਓ 14 ਦੀ ਮੰਗਲਵਾਰ ਨੂੰ ਫੇਫੜਿਆਂ ਵਿਚ ਟਿਊਮਰ ਨੂੰ ਹਟਾਉਣ ਲਈ ਸਰਜਰੀ ਹੋ ਗਈ ਹੈ। ਵੈਟੀਕਨ ਨੇ ਕਿਹਾ ਕਿ ਪ੍ਰਕਿਰਿਆ ਸਫਲਤਾਪੂਰਵਕ ਸਮਾਂ ਸਾਰਣੀ ਅਨੁਸਾਰ ਅਤੇ ਯੋਜਨਾ ਅਨੁਸਾਰ ਪੂਰੀ ਹੋਈ ਹੈ। ਉਧਰ ਆਰਟੀਫਿਸ਼ਲ ਇੰਟੈਲੀਜੈਂਸੀ AI ਕੰਪਨੀ ਓਪਨ AI ਦੇ ਇੰਜੀਨੀਅਰ ਨੂੰ ਇਕ ਮੀਟਿੰਗ ਰੂਮ ਚੋਂ ਖੁਫੀਆ ਰੂਪ ਚੋਂ ਰਿਕਾਰਡਿੰਗ ਡਿਵਾਈਸ ਲਗਾਉਣ ਦੇ ਦੋਸ਼ ਚੋਂ ਹੱਥ ਘੜੀਆਂ ਲੱਗੀਆਂ ਨੇ। ਅਧਿਕਾਰੀਆਂ ਦੇ ਅਨੁਸਾਰ ਇਸ ਡਿਵਾਈਸ ਦਾ ਉਦੇਸ਼ ਕੰਪਨੀ ਦੀ ਟੈਕਨਾਲੋਜੀ ਨਾਲ ਸਬੰਧਤ ਸੰਵੇਦਨਸ਼ੀਲ ਗੱਲਬਾਤ ਨੂੰ ਰਿਕਾਰਡ ਕਰਨਾ ਸੀ। ਸੈਨ ਫਰਾਂਸਿਸਕੋ ਦੀ ਸੰਘੀ ਅਦਾਲਤ ਚੋਂ ਦਾਇਰ ਇਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਚੈਟ GPT ਬਣਾਉਣ ਵਾਲੀ ਕੰਪਨੀ ਓਪਨ AI ਦੇ ਇਕ ਕਰਮਚਾਰੀ ਨੇ ਗ੍ਰਿਫ਼ਤਾਰ ਉਸ ਨੂੰ ਕੀਤਾ ਗਿਆ ਹੈ। ਇਕ ਮੀਟਿੰਗ ਰੂਮ ਚੋਂ ਰਿਕਾਰਡਿੰਗ ਉਪਕਰਨ ਮਿਲਣ ਤੋਂ ਲਗਭਗ ਇਕ ਹਫ਼ਤੇ ਬਾਅਦ ਗ੍ਰਿਫ਼ਤਾਰੀ ਹੋਈ ਹੈ। ਦੋਸ਼ੀ ਦੀ ਪਛਾਣ ਅਬਦੁਲ ਰਹਿਮਾਨ ਅਲਫੋਜ਼ਾਨ 35 ਸਾਲ ਦੀ ਇਕ ਸਾਊਦੀ ਅਰਬ ਦੇ ਨਾਗਰਿਕ ਵਜੋਂ ਕੀਤੀ ਗਈ ਹੈ।
2: This is CJMR, the voice of the city, part of White Oaks Communications Group, your trusted local radio provider for more than 70 years.
0: ਫੌਜ ਵੱਲੋਂ ਹਿਰਾਸਤ ਚ ਲੈ ਲਿਆ ਗਿਆ। ਛਾਪੇਮਾਰੀ ਦੌਰਾਨ ਫੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਨੇਸਤੋ ਨਬੂਦ ਕਰ ਦਿੱਤਾ ਹੈ ਤੇ ਮੌਕੇ ਤੇ ਆਧੁਨਿਕ ਹਥਿਆਰ, ਗੋਲਾ ਬਰੂਦ ਅਤੇ ਕਈ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਦਿੱਲੀ ਦੀ ਇਕ ਅਦਾਲਤ ਨੇ 2018 ਦੇ ਮਾਨਹਾਨੀ ਕੇਸ ਵਿਚ ਯੂਟਿਊਬਰ ਧਰੁਵ ਰਾਠੀ ਖਿਲਾਫ਼ ਤਾਜ਼ਾ ਜਾਰੀ ਕੀਤੇ ਸੰਮਨ ਅਦਾਲਤ ਨੇ ਨੋਟ ਕੀਤਾ ਕਿ ਉਹ ਪਿਛਲੇ 7 ਸਾਲਾਂ ਤੋਂ ਆਸਟ੍ਰੀਆ ਵਿਚ ਰਹਿ ਰਿਹਾ ਤੇ ਕੌਮੀ ਰਾਜਧਾਨੀ ਦਿੱਲੀ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਲਈ ਭਾਰਤ ਆਇਆ। ਜੱਜ ਨੇ ਨੋਟ ਕੀਤਾ ਕਿ ਅਦਾਲਤ ਵੱਲੋਂ ਰਾਠੀ ਨੂੰ ਸ਼ੁਰੂਆਤੀ ਤੌਰ ਤੇ ਜੁਲਾਈ 2019 ਵਿਚ ਸੰਮਨ ਜਾਰੀ ਕੀਤਾ ਗਿਆ ਸੀ। ਇਹ ਮੁਕਦਮਾ ਰਾਠੀ ਵੱਲੋਂ ਆਪਣੇ ਯੂਟਿਊਬ ਚੈਨਲ ਤੇ ਵਿਕਾਸ ਪਾਂਡੇ ਖਿਲਾਫ਼ ਇਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਦਾਇਰ ਕੀਤਾ ਗਿਆ। ਖ਼ਬਰਾਂ ਵੋਇਸ ਆਫ ਸਿਟੀ 1320 AM ਤੇ ਪਿਛਲੇ ਲਗਭਗ 1997 ਤੋਂ ਤੁਸੀਂ ਚਲਦੇ ਆ ਰਹੇ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਰਾਹੀਂ ਦੇਖ ਤੇ ਸੁਣ ਰਹੇ ਹੋ। ਉਧਰ ਉਤਰਾਖੰਡ ਵਿਚ 2022 ਦੌਰਾਨ ਇਕ ਰਿਜੋਰਟ ਚ ਕਤਲ ਕੀਤੀ ਗਈ 19 ਸਾਲਾ ਅੰਕਤਾ ਭੰਡਾਰੀ ਦੇ ਮਾਪਿਆਂ ਨੇ ਨਵੀਂ ਦਿੱਲੀ ਦੇ ਇੰਡੀਆ ਗੇਟ ਨੇੜੇ ਰੋਸ ਪ੍ਰਦਰਸ਼ਨ ਕੀਤਾ ਹੈ। ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਤੋਂ ਮੰਗਿਆ ਮੁਲਾਕਾਤ ਦਾ ਸਮਾਂ, ਮੰਗ ਨਾ ਮੰਗੇ ਜਾਣ ਤੇ ਦੇਹਰਾਦੂਨ ਵਿਚ ਭੁੱਖ ਹੜਤਾਲ ਦੀ ਚੇਤਾਵਨੀ ਵੀ ਦਿੱਤੀ ਗਈ ਹੈ। 19 ਸਾਲਾ ਅੰਕਤਾ ਭੰਡਾਰੀ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਇਸ ਮਾਮਲੇ ਦੀ ਚੱਲ ਰਹੀ CBI ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਭਾਜਪਾ ਆਗੂ ਦੁਸ਼ਯੰਤ ਕੁਮਾਰ ਗੌਤਮ ਦੀ ਸਿੱਕਮ ਦੇ ਰਾਜਪਾਲ ਵਜੋਂ ਨਿਯੁਕਤੀ ਤੇ ਰੋਕ ਲਾਈ ਜਾਵੇ। ਦੁਸ਼ਯੰਤ ਗੌਤਮ ਨੂੰ ਸੋਮਵਾਰ ਨੂੰ ਹੀ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਐ। ਕਾਬਲੇ ਗੌਰ ਹੈ ਕਿ ਰਿਸ਼ੀਕੇਸ਼ ਦੇ ਵਨੰਤਰਾ ਰਿਜੋਰਟ ਵਿਚ ਬਤੌਰ ਰਿਸੈਪਨਿਸਟ ਕੰਮ ਕਰਦੀ ਅੰਕਤਾ ਦਾ 18 ਸਤੰਬਰ 2022 ਨੂੰ ਕਤਲ ਹੋਇਆ ਸੀ ਅਤੇ 4 ਦਿਨ ਬਾਅਦ ਉਸਦੀ ਲਾਸ਼ ਚਿਲਾ ਨਹਿਰ ਵਿਚੋਂ ਮਿਲੀ ਸੀ। ਕਹਾਣੀ ਕਾਫ਼ੀ ਲੰਬੀ ਚੌੜੀ ਹੈ। ਇਸ ਮਾਮਲੇ ਵਿਚ ਰਿਜੋਰਟ ਮਾਲਕ ਅਤੇ ਸਾਬਕਾ ਭਾਜਪਾ ਆਗੂ ਵਿਨੋਦ ਆਰੀਆ ਦੇ ਪੁੱਤਰ ਪੁਲਕਤ ਆਰੀਆ ਸਮੇਤ 2 ਹੋਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਇਸ ਕਤਲ ਕਾਂਡ ਵਿਚ ਕਿਸੇ ਅਣਪਛਾਤੇ VIP ਦੇ ਸ਼ਾਮਲ ਹੋਣ ਦੇ ਦੋਸ਼ ਲਗਦੇ ਆ ਰਹੇ ਹਨ। ਅੰਕਤਾ ਦੇ ਪਰਿਵਾਰ ਤੇ ਕਾਰਕੁਨਾਂ ਵੱਲੋਂ ਇਸ ਕਥਿਤ VIP ਵਜੋਂ ਦੁਸ਼ਯੰਤ ਕੁਮਾਰ ਗੌਤਮ ਦਾ ਨਾਮ ਲਿਆ ਜਾ ਰਿਹਾ ਹੈ। ਹਾਲਾਂਕਿ ਗੌਤਮ ਨੇ ਇਨ੍ਹਾਂ ਦੋਸ਼ਾਂ, ਜੋ ਕਿ ਅਜੇ ਸਾਬਤ ਨਹੀਂ ਹੋਏ, ਨੂੰ ਨਕਾਰਦਿਆਂ ਪਰਿਵਾਰ ਖਿਲਾਫ਼ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਧਰ CJP ਆਗੂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ 5 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਐ। ਪੁਲਿਸ ਨਾਲ ਝੜਪ ਤੇ ਸਰਕਾਰੀ ਡਿਊਟੀ ਚੋਂ ਰੁਕਾਵਟ ਪਾਉਣ ਤੇ ਕਨੌਟ ਪੈਲੇਸ ਦੀ ਪਾਰਲੀਮੈਂਟ ਸਟਰੀਟ ਚੋਂ ਥਾਣੇ ਚੋਂ 2 FIR ਦਰਜ ਹੋਈਆਂ ਨੇ। ਔਰ ਅਭਿਜੀਤ ਦੀਪਕੇ ਵੱਲੋਂ ਸ਼ੁੱਕਰਵਾਰ ਨੂੰ ਤਿਰੰਗੇ ਨਾਲ ਦਿੱਲੀ ਦੇ ਕਨੌਟ ਪੈਲੇਸ ਵਿਖੇ ਇਕੱਠ ਹੋਣ ਦਾ ਸੱਦਾ। ਕਾਂਗਰਸ ਜਨਤਾ ਪਾਰਟੀ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਗਾਇਆ ਹੈ ਕਿ CJP ਮੈਂਬਰਾਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਸਿਰਫ਼ ਤਿਰੰਗਾ ਲਹਿਰਾਉਣ ਕਰਕੇ ਜੇਲ੍ਹ ਭੇਜਿਆ ਗਿਐ। ਦੀਪਕੇ ਨੇ ਐਕਸ ਤੇ ਕਿਹਾ ਹੈ ਕਿ ਅਸੀਂ ਦਿਖਾਵਾਂਗੇ ਕਿ ਤਿਰੰਗਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਸ਼ਹਿਰਾਂ ਵਿਚ ਤਿਰੰਗਾ ਮਾਰਚ ਕੱਢਣ ਲਈ ਕਿਹਾ ਜੋ ਦਿੱਲੀ ਨਹੀਂ ਆ ਸਕਦੇ। ਉਨ੍ਹਾਂ ਨੇ ਇਹ ਵੀ ਡਰ ਪ੍ਰਗਟਾਇਆ ਹੈ ਕਿ ਉਨ੍ਹਾਂ ਨੂੰ ਵੀ ਜੇਲ੍ਹ ਭੇਜਿਆ ਜਾ ਸਕਦੈ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਦਸਿਆ ਕਿ ਉਨ੍ਹਾਂ ਨੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਫੈਮਾ ਤਹਿਤ ਚੱਲ ਰਹੀ ਜਾਂਚ ਦੇ ਸਬੰਧ ਵਿਚ ਰਿਲਾਇੰਸ ਪਾਵਰ ਲਿਮਟਿਡ ਨਾਲ ਸਬੰਧਤ ਭਾਰਤ ਵਿਚ 2 ਕਰੋੜ ਰੁਪਏ ਦੇ ਸੋਰੀ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ। ਇਹ ਜਾਇਦਾਦਾਂ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਦੀ ਧਾਰਾ 37A ਤਹਿਤ ਜ਼ਬਤ ਕੀਤੀਆਂ ਗਈਆਂ ਹਨ। ED ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿਚ RPL ਦੇ ਬੈਂਕ ਬੈਲੈਂਸ ਅਤੇ ਸਸਨ ਪਵਾਰ ਲਿਮਟਿਡ ਵਿਚ ਇਸ ਦੀ ਸ਼ੇਅਰ ਹੋਲਡਿੰਗ ਵੀ ਸ਼ਾਮਲ ਹੈ ਅਤੇ ਇਹ ਜਾਇਦਾਦਾਂ ਫੇਮਾ ਦੀ ਧਾਰਾ 4 ਦੀ ਉਲੰਘਣਾ ਕਰਕੇ ਭਾਰਤ ਤੋਂ ਬਾਹਰ ਰੱਖੀ ਗਈ ਵਿਦੇਸ਼ੀ ਮੁਦਰਾ ਤੇ ਬਰਾਬਰ ਕੀਮਤ ਦੀਆਂ ਹਨ। ਉਧਰ ਤਰਨ ਤਾਰਨ ਵਿਖੇ BSF ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਭਾਵੇਂ ਕਿ ਖ਼ਬਰ ਤੁਸੀਂ ਸੁਣ ਚੁੱਕੇ ਹੋਵੋਗੇ, ਚਰਚਾ ਦੇ ਵਿਚ ਹੈ ਕਿ ਜਦੋਂ ਰੁਟੀਨ ਚੈਕਿੰਗ ਦੌਰਾਨ VVIP ਕਾਫਲੇ ਚੋਂ ਤੈਨਾਤ ਇਕ ਹੈੱਡ ਕਾਂਸਟੇਬਲ ਹੈਰੋਨ ਦੀ ਇਕ ਵੱਡੀ ਖੇਪ ਨਾਲ ਫੜਿਆ ਗਿਆ। ਜਾਣਕਾਰੀ ਮੁਤਾਬਕ ਭਾਰਤ ਪਾਕਿਸਤਾਨ ਸਰਹੱਦੀ ਕੰਡਿਆਲੀ ਤਾਰ ਨੇੜੇ ਐਂਟੀ ਡਰੋਨ ਸਿਸਟਮ ਚ ਤਾਇਨਾਤ ਹੈੱਡ ਕਾਂਸਟੇਬਲ

ਧਨਖੜ ਤੋਂ ਜ਼ਬਰਦਸਤੀ ਅਸਤੀਫਾ ਦਵਾ ਦਿੱਤਾ ਸੀ ਤੇ ਜਿਨ੍ਹਾਂ ਨੂੰ ਉਸ ਨੇ 3 ਸਾਲ ਪਹਿਲਾਂ ਚੁਣਿਆ ਸੀ। ਜਗਦੀਪ ਧਨਖੜ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਸਖ਼ਤ ਆਲੋਚਕ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਦੀ ਜੋੜੀ ਇੰਨੀ ਛੋਟੀ ਸੋਚ ਵਾਲੀ ਹੈ ਕਿ ਧਨਖੜ ਨੂੰ ਅਜੇ ਤੱਕ ਉਹ ਸਰਕਾਰੀ ਘਰ ਵੀ ਅਲਾਟ ਨਹੀਂ ਕੀਤਾ ਗਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ ਕਿਹਾ ਕਿ ਹੁਣ RSS ਨੇ ਸਾਬਕਾ ਉਪ ਰਾਸ਼ਟਰਪਤੀ ਨੂੰ 20 ਅਕਤੂਬਰ ਨੂੰ ਨਾਗਪੁਰ ਵਿਚ ਹੋਣ ਵਾਲੇ ਆਪਣੇ ਸਾਲਾਨਾ ਸਵਦੇਸ਼ੀ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਈਕੋਸਿਸਟਮ ਭੰਗਵੇਂ ਢਾਂਚੇ ਦੇ ਅੰਦਰ ਆਪਸੀ ਜੰਗ ਛਿੜੀ ਹੋਈ ਹੈ ਅਤੇ ਇਸ ਦੀਆਂ ਪਰਤਾਂ ਹੁਣ ਖੁੱਲ੍ਹ ਰਹੀਆਂ ਨੇ। ਲਵਾਂਗੇ ਇੱਥੇ ਇਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਵੈਦਰ ਰਿਪੋਰਟ, ਹਿੰਦੀ ਸਮਾਚਾਰ ਪੇਸ਼ ਕਰਾਂਗੇ, ਹਲਕਾ ਫੁਲਕਾ ਗੀਤ ਸੰਗੀਤ, ਫਿਰ ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ। ਪੰਜਾਬ ਤੋਂ ਖ਼ਬਰਾਂ ਰੀਮਾ ਗੁਗਲਾਨੀ ਜੀ ਪੇਸ਼ ਕਰਨਗੇ ਇਕ ਹੋਰ, ਤੇ ਨਾਲ ਸਰਦਾਰ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਆ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਣਗੇ। ਪ੍ਰੋਗਰਾਮ ਪ੍ਰਤੀ ਤੁਹਾਡਾ ਕੋਈ ਵੀ ਨਜ਼ਰੀਆ ਹੋਵੇ ਤੁਸੀਂ ਲਿਖ ਕੇ ਭੇਜ ਸਕਦੇ ਹੋ। ਗੱਲਬਾਤ ਕਰਨੀ ਚਾਹੋ 416-700-7794 ਤੇ ਕਾਲ ਕੀਤੀ ਜਾ ਸਕਦੀ ਹੈ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਅੱਜ ਇਕ ਸਾਡੇ ਵੀਰ ਵੱਲੋਂ ਕੱਲ ਜਿਹੜਾ ਫੋਨ ਆਇਆ ਸੀ ਉਸ ਬਾਬਤ ਮੈਂ ਗੱਲ ਕੀਤੀ। ਮੈਨੂੰ ਕਾਫੀ ਫੋਨ ਕਾਲਸ ਆਏ ਨੇ। ਉਸ ਵੀਰ ਨੇ ਜਿਸ ਵਿਸ਼ਵਾਸ ਨਾਲ ਮੈਨੂੰ ਕਾਲ ਕੀਤੀ ਸੀ ਮੈਂ ਉਨ੍ਹਾਂ ਦਾ ਵਿਸ਼ਵਾਸ ਨਹੀਂ ਟੁੱਟਣ ਦਿੱਤਾ। ਭਾਵਾਂ ਕਿ ਕਾਫੀ ਅਹਿਮ ਮੁੱਦਾ ਹੈ। ਜਿਹੜੇ ਸਿੱਖ ਇਤਿਹਾਸ ਤੋਂ ਜਾਣੂ ਹਨ ਸਾਡੇ ਵਿਚ ਜਾਤਾਂ ਪਾਤਾਂ ਹਨ ਕੋਈ ਦੂਰਾਵਾਂ ਨਹੀਂ, ਪਰ ਦੂਈ ਦਵਾਤ ਜਿਹੜੀ ਹੈ ਗੁਰੂ ਨਾਨਕ ਮਹਾਰਾਜ ਦੇ ਸੱਚੇ ਜਿਹੜੇ ਸੇਵਕ ਨੇ ਸੱਚੇ ਸਿੱਖ ਨੇ ਉਨ੍ਹਾਂ ਵਿਚ ਨਹੀਂ ਹੈ। ਲੰਗਰ ਦੀ ਮਰਿਆਦਾ ਦੀ ਗੱਲ ਸੀਗੀ ਕਿ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਸਾਰੇ ਗੁਰਦੁਆਰਾ ਸਾਹਿਬ ਨਹੀਂ। ਮੈਂ ਪਹਿਲਾਂ ਬੇਨਤੀ ਕਰਦਾ, ਜਦੋਂ ਮੈਂ BC ਗਿਆ ਸੀ ਤੇ BC ਦੇ ਵਿਚ ਮੈਂ ਵਿਆਹ ਅਟੈਂਡ ਕਰਕੇ ਆਇਆ ਸੀ ਤਾਂ ਉਥੋਂ ਮੈਂ ਆ ਕੇ ਗੱਲ ਕੀਤੀ ਸੀ ਕਿ ਉਥੇ ਟੋਟਲੀ ਡਿਫਰੈਂਟ ਹੈ ਸਾਡੇ ਇਥੋਂ ਨਾਲੋਂ। ਸਾਡੇ ਇਥੇ ਬਹੁਤ ਵਧੀਆ ਹੈ ਕਿ ਗੁਰੂ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਸਾਰੀਆਂ ਹੀ, ਚਾਹੇ ਇਕ ਵਿਆਹ ਹੋ ਰਿਹਾ ਹੋਵੇ, ਦੋ ਵਿਆਹ ਹੋ ਰਿਹਾ ਹੋਵੇ, ਇਕ ਜਿਹੜਾ ਹੈ ਰੂਮ ਦੇ ਵਿਚ ਭਾਵੇਂ ਵਿਆਹ ਸ਼ਾਦੀ ਦੇ ਸਮਾਗਮ ਚੱਲ ਰਹੇ ਨੇ, ਇਕ ਦੇ ਵਿਚ ਅਲਾਣੀਆਂ ਦਾ ਪਾਠ ਹੋ ਰਿਹਾ ਹੋਵੇ, ਕੋਈ ਦੂਈ ਦਵਾਇਤ ਨਹੀਂ ਹੈ ਕਿਉਂਕਿ ਇਹ ਉਸ ਉਪਰ ਵਾਲੇ ਦੀ ਜਿਹੜੀ ਸ੍ਰਿਸ਼ਟੀ ਹੈ ਉਹਦੇ ਵਿਚ ਸਾਰਾ ਕੁਝ ਚੱਲ ਰਿਹਾ। ਤੇ ਇਕੋ ਹੀ ਥਾਂ ਤੇ ਆ ਕੇ ਲੰਗਰ ਹਾਲ ਦੇ ਵਿਚ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਸੰਗਤਾਂ ਜਿਹੜੀਆਂ ਨੇ ਲੰਗਰ ਛਕਦੀਆਂ ਨੇ ਤੇ ਸਾਰਿਆਂ ਨੂੰ ਇਕੋ ਹੀ ਤਰ੍ਹਾਂ ਦਾ ਜਿਹੜਾ ਹੈ ਲੰਗਰ ਪਰੋਸਿਆ ਜਾਂਦਾ। ਪਹਿਲਾਂ ਕੁਝ ਗੁਰਦੁਆਰਾ ਸਾਹਿਬ ਦੇ ਵਿਚ ਹੋਇਆ ਹੈ, VIP ਸਿਸਟਮ ਇੱਥੇ ਵੜਨ ਲੱਗਾ ਸੀ, ਪਰ ਸਮੇਂ ਦੇ ਨਾਲ ਮੇਰੇ ਖਿਆਲ ਚ ਗਰੁੱਪ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਸ ਨੂੰ ਸਮਝਦਿਆਂ ਹੋਇਆਂ ਉਹ ਖਤਮ ਕਰ ਦਿੱਤਾ। ਮੈਂ ਤੇ ਬਲਕਿ ਇਸ ਹੱਕ ਦੇ ਵਿਚ ਵੀ ਨਹੀਂ ਹਾਂ ਕਿ ਮੇਨ ਹਾਲ ਜਿਹੜਾ ਕੋਈ ਵੀ VIP ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਨਾ ਹੋਵੇ, ਖਜ਼ਾਨਚੀ ਕਿਉਂ ਨਾ ਹੋਵੇ, ਸੈਕਟਰੀ ਕਿਉਂ ਨਾ ਹੋਵੇ, ਫਾਊਂਡਰ ਮੈਂਬਰ ਕਿਉਂ ਨਾ ਹੋਵੇ, ਉਹ ਜਿਹੜਾ ਮੇਨ ਹਾਲ ਹੈ ਉਹ ਸਾਰੀਆਂ ਸੰਗਤਾਂ ਵਾਸਤੇ ਵੀਕਐਂਡ ਤੇ ਹੈ। ਉੱਥੇ ਵਿਆਹ ਸ਼ਾਦੀ ਨਹੀਂ ਹੋਣੀ ਚਾਹੀਦੀ, ਉੱਥੇ ਕਿਸੇ ਦਾ ਪ੍ਰਾਈਵੇਟ ਫੰਕਸ਼ਨ ਨਹੀਂ ਹੋਣਾ ਚਾਹੀਦਾ, ਮੇਰਾ ਮੰਨਣਾ ਹੈ। ਹਾਂ, ਜੇ ਤੁਹਾਡੇ ਕੋਲ ਉਹਦਾ ਅਲਟਰਨੇਟਿਵ ਹੈ, ਜਗ੍ਹਾ ਛੋਟੀ ਹੈ, ਉੱਥੇ ਮਹਾਰਾਜ ਦਾ ਸਰੂਪ ਤੁਸੀਂ ਲਿਖ ਕੇ ਲਾ ਦਿਓ ਜੀ ਅੱਜ ਮੇਨ ਹਾਲ ਜਿਹੜਾ ਹੈ ਇੱਧਰ ਨੂੰ ਹੈ, ਉੱਥੇ ਇੱਕ ਤੁਹਾਡਾ ਬੰਦਾ ਖਲੋਤਾ ਹੋਣਾ ਚਾਹੀਦਾ ਸੇਵਾਦਾਰ। ਆਈਆਂ ਸੰਗਤਾਂ ਨੂੰ ਕਹੇ ਕਿ ਜੀ ਮਹਾਰਾਜ ਦਾ ਸਰੂਪ ਸੰਗਤਾਂ ਵਾਸਤੇ ਇੱਧਰ ਹੈ, ਕੁਝ ਗੁਰਦੁਆਰਾ ਸਾਹਿਬ ਨੇ ਕੀਤਾ ਹੋਇਆ, ਤੇ ਲੰਗਰ ਸਾਰਿਆਂ ਨੇ ਇੱਕੋ ਹੀ ਹੋਣਾ ਚਾਹੀਦਾ। ਮੈਨੂੰ ਫੋਨ ਆਇਆ ਜੀ, ਮੈਂ ਗੁਰਦੁਆਰਾ ਸਾਹਿਬ ਦਾ ਨਾਂ ਨਹੀਂ ਲੈਣਾ, ਕਿ ਗੁਰਦੁਆਰਾ ਸਾਹਿਬ ਦੇ ਵਿਚ ਅਸੀਂ ਗਏ, ਸਾਨੂੰ ਪਤਾ ਨਹੀਂ ਸੀ, ਰਵਾਂ ਰਵੀ ਜਾ ਕੇ ਤੇ ਉਹ ਜਿਹੜਾ ਚਾਹ ਪਾਣੀ ਦਾ ਸਿਸਟਮ ਸੀ ਪਲੇਟ ਚੱਕੀ ਤੇ ਵਿਚ ਜਦੋਂ ਪਕੌੜੇ ਜਾਂ ਮਿਠਾਈ ਪਾਉਣ ਲੱਗੇ ਤਾਂ ਸੇਵਾਦਾਰ ਨੇ ਸਾਡੀ ਬਾਂਹ ਫੜ ਕੇ ਸਾਡੇ ਕੋਲ ਪਲੇਟ ਖੋਹ ਕੇ ਸਾਨੂੰ ਸਾਈਡ ਤੇ ਕਰ ਦਿੱਤਾ ਜਿਵੇਂ ਅਸੀਂ ਨੀਵੀਂ ਜਾਤ ਦੇ ਹੋਈਏ। ਉਸ ਤੋਂ ਬਾਅਦ ਕੁਝ ਬੀਬੀਆਂ ਨੇ ਬਹਿਸ ਬਸਈਆ ਵੀ ਕੀਤਾ, ਕੁਝ ਅੰਮ੍ਰਿਤਧਾਰੀ ਗੁਰਸਿੱਖ ਬੀਬੀਆਂ ਵੀ ਸਨ ਕਿ ਇਹ ਕੀ, ਪਰ ਉਹ ਕਹਿੰਦੇ ਜੀ ਸਾਡਾ ਕੋਈ ਕਸੂਰ ਨਹੀਂ, ਸਾਨੂੰ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਇਹ ਕਿਹਾ ਗਿਆ ਕਿ ਇੱਥੇ ਇਹ ਕਰਨਾ ਕਿ ਲੰਗਰ ਤੁਹਾਡਾ ਜਿਹੜਾ ਦੂਜੇ ਪਾਸੇ ਆ, ਇਹ ਵਿਆਹ ਸ਼ਾਦੀ ਦੇ ਜਿਹੜੇ ਬਰਾਤੀ ਆਏ ਨੇ ਇਹ ਉਨ੍ਹਾਂ ਵਾਸਤੇ ਆ। ਵੈਸੇ ਇੱਥੇ ਹੁੰਦਾ ਨਹੀਂ ਓਨਟੇਰੀਓ ਦੇ ਵਿਚ, ਪਰ ਇਹ ਪਹਿਲੀ ਵਾਰੀ ਸੀ ਕਿ ਮੈਨੂੰ ਉਸ ਵੀਰ ਨੇ ਕਿਹਾ ਕਿ ਮੈਂ ਤੁਹਾਡੇ ਤੇ ਇਸ ਆਸ ਦੇ ਨਾਲ ਤੁਹਾਨੂੰ ਕਾਲ ਕੀਤੀ ਹੈ ਕਿ ਸਾਡੀ ਗੱਲ ਜ਼ਰੂਰ ਤੁਸੀਂ ਅੱਗੇ ਰੱਖੋਗੇ। ਸੋ ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ, ਸਵੇਰੇ ਰੱਖੀ ਸੀ ਗੱਲ, ਮੈਨੂੰ ਕਾਫੀ ਫੋਨ ਕਾਲਸ ਆਏ ਨੇ ਕਿ ਨਹੀਂ ਹੋਣਾ ਚਾਹੀਦਾ ਇਵੇਂ। ਚਲੋ ਜੇ ਹੋ ਗਿਆ ਉਹਨੂੰ ਹੁਣ ਆਪਾਂ ਬੰਦ ਕਰਕੇ ਤੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿਚ ਇਹ ਜਿਹੜਾ VIP ਕਲਚਰ ਆਪਾਂ ਵਾੜਨ ਲੱਗੇ ਆ ਨਾ ਗੁਰੂ ਘਰਾਂ ਦੇ ਵਿਚ, ਇਹ ਤੋਂ ਆਪਾਂ ਬਚ ਸਕੀਏ ਜਿੰਨਾ ਉਨਾ ਹੀ ਚੰਗਾ, ਕਿਉਂਕਿ ਸਾਡੇ ਕੋਲ ਇਤਿਹਾਸ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ

0: ਸਰਕਾਰ ਦੇ ਵਿਚ ਗੋਇੰਦਵਾਲ ਸਾਹਿਬ ਦੇ ਵਿਚ ਸਮੇਂ ਦਾ ਹਾਕਮ ਸਮੇਂ ਦਾ ਰਾਜਾ ਅਕਬਰ ਆਉਂਦਾ ਤੇ ਗੁਰੂ ਮਹਾਰਾਜ ਉਹਨੂੰ ਦਰਸ਼ਨ ਨਹੀਂ ਦੇ ਰਹੇ, ਉਹਨੂੰ ਪਹਿਲਾਂ ਮਿਲਣੀ ਨਹੀਂ ਕਰ ਰਹੇ, ਉਹਦੇ ਨਾਲ ਉਹ ਦਰਸ਼ਨਾਂ ਨੂੰ ਆਇਆ। ਪਹਿਲਾਂ ਉਹ ਪੰਗਤ ਦੇ ਵਿਚ ਜਾ ਕੇ ਜੋ ਆਮ ਸੰਗਤਾਂ ਛਕ ਰਹੀਆਂ ਨੇ, ਅਮੀਰ ਗਰੀਬ ਜੋ ਵੀ ਹੈ, ਜੋ ਰੁੱਖਾ ਸੁੱਕਾ ਬਣਿਆ ਗੁਰੂ ਘਰ ਦਾ, ਉਸ ਸਮੇਂ ਦੇ ਹਾਕਮ ਨੂੰ ਸਮੇਂ ਦੇ ਰਾਜੇ ਨੂੰ ਛਕਣਾ ਪਿਆ। ਹਿਸਟਰੀ ਉੱਥੇ ਲਿਖੀ ਹੋਈ ਹੈ। ਵੈਸੇ ਇਹ ਨਹੀਂ ਕਿ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਇੱਥੇ ਨੇ ਇਹਨਾਂ ਨੂੰ ਇਹਨਾਂ ਹਿਸਟਰੀਆਂ ਦਾ ਨਹੀਂ ਪਤਾ, ਪਤਾ ਹੈ, ਪਰ ਅਸੀਂ ਅੱਖਾਂ ਮੀਟ ਲੈਂਦੇ ਹਾਂ। ਬਿੱਲੀ ਕਬੂਤਰ ਨੂੰ ਵੇਖ, ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੇਗਾ ਤਾਂ ਫਾਇਦਾ ਕੋਈ ਨਹੀਂ, ਉਹਨੇ ਬਚਣਾ ਨਹੀਂ, ਬਿੱਲੀ ਨੇ ਕੰਮ ਕਰ ਜਾਣਾ। ਸੋ ਅਸੀਂ ਜੇਕਰ ਇਹ ਪਰੰਪਰਾਵਾਂ ਇੱਥੇ ਖਤਮ ਕਰ ਦਈਏ, ਗੁਰੂ ਘਰਾਂ ਦੇ ਵਿੱਚ ਲੰਗਰ ਸਾਰਿਆਂ ਲਈ ਸਾਂਝਾ ਹੋਵੇ, ਚਾਹ ਪਾਣੀ ਦਾ ਸਾਰਿਆਂ ਲਈ ਸਾਂਝਾ ਹੋਵੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਵਾਂਗੇ। ਇਹ ਮੇਰੀ ਗੱਲ ਪੱਲੇ ਬੰਨ ਕੇ ਰੱਖ ਲਿਓ। ਮੈਨੂੰ ਕੋਈ ਝਿਜਕ ਨਹੀਂ ਹੈ ਗੱਲ ਕਹਿਣ ਲੱਗਿਆਂ, ਮੈਨੂੰ ਪਤਾ ਮੇਰਾ ਵਿਰੋਧ ਹੋ ਸਕਦਾ, ਪਰ ਕੋਈ ਗੱਲ ਨਹੀਂ, ਇਹ ਗੁਰੂ ਘਰ ਦੀ ਸੇਵਾ ਤੇ ਸੇਵਾ ਕਰਦਿਆਂ ਕਿਤੇ ਵਿਰੋਧ ਹੋ ਵੀ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ, ਪਰ ਵਿਰੋਧ ਉਹ ਕਰਨਗੇ ਜਿਨ੍ਹਾਂ ਨੂੰ ਹਿਸਟਰੀ ਦਾ ਨਹੀਂ ਪਤਾ, ਇਤਿਹਾਸ ਦਾ ਨਹੀਂ ਪਤਾ। ਸੋ ਸਾਨੂੰ ਦੂਜੀ ਇੱਕ ਹੋਰ ਕੰਪਲੇਂਟ, ਅੱਜ ਕਈ ਵੀ ਫੋਨ ਕਾਲਸ ਆਏ ਨੇ, ਜਿਉਂ ਜਿਉਂ ਸੀਜ਼ਨ ਸਰਦੀਆਂ ਦਾ ਆਉਂਦਾ ਜਾ ਰਿਹਾ, ਅਸੀਂ ਇੰਡੀਆ ਜਾਣਾ ਹੁੰਦਾ ਤਾਂ ਇਹ ਜਿਹੜਾ ਬਰੈਂਪਟਨ ਦੇ ਵਿੱਚ BSL ਵਾਲਾ ਮਸਲਾ ਕਈ ਵਾਰ ਅਸੀਂ ਇੰਡੀਅਨ ਕੌਂਸਲਰ ਆਫਿਸ ਦੇ ਨਾਲ ਉਠਾਇਆ ਕਈ ਵਾਰ, ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ। ਉੱਥੇ ਨਿੱਕੀ ਜੀ ਮਿਸਟੇਕ ਤੁਹਾਡੇ ਕੋਲ ਐਪਲੀਕੇਸ਼ਨ ਦੇ ਵਿੱਚ ਹੋ ਜਾਂਦੀ ਹੈ ਤਾਂ ਤੁਹਾਨੂੰ ਘੰਟਿਆਂ ਬੱਧੀ ਫੇਰ ਬੈਕ ਸਾਈਡ ਤੇ ਲਾਈਨ ਤੇ ਜਾ ਕੇ ਲੱਗਣਾ ਪੈਂਦਾ, ਖੜਨਾ ਪੈਂਦਾ, ਜਾਂ ਫਿਰ ਦੁਬਾਰਾ ਤੁਹਾਨੂੰ ਆਉਣਾ ਪੈਂਦਾ, ਤੁਹਾਡੀ ਛੁੱਟੀ ਲਈ ਖਰਾਬ। ਤੇ ਇਹ ਪਤਾ ਲੱਗਾ ਹੈ ਕਿ ਅਸੀਂ ਇਹਦੀ ਗਵਾਹੀ ਤਾਂ ਨਹੀਂ ਕਰਦੇ, ਪਰ ਜੇ ਕੋਈ ਲੈ ਦੇ ਕੇ ਕੰਮ ਹੋਣ ਵਾਲਾ ਹੋਵੇ ਤਾਂ ਫਿਰ ਮਿੰਟੋ ਮਿੰਟੀ ਹੋ ਜਾਂਦਾ। ਅਸੀਂ ਕਈ ਵਾਰ ਜਿਹੜਾ ਹੈ ਆਫਿਸ ਵਿਚ ਇਸ ਚੀਜ਼ ਨੂੰ ਚੁੱਕ ਚੁੱਕੇ ਹਾਂ, ਮਸਲਾ ਉੱਥੇ ਖੜਾ ਕਰ ਚੁੱਕੇ ਹਾਂ, ਪਰ ਇਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੇ। ਲੋਕ ਪਰੇਸ਼ਾਨ ਹੋ ਰਹੇ ਨੇ, ਲੋਕ ਖਜਲ ਖੁਆਰ ਹੋ ਰਹੇ ਨੇ। ਇਹ ਇੰਡੀਅਨ ਭਾਈਚਾਰੇ ਦੇ ਲੋਕ ਨੇ, ਇੰਡੀਅਨ ਸਿਟੀਜਨ ਨੇ, ਜਾਂਦੇ ਨੇ ਸਾਡੇ ਦੇਸ਼ ਦੇ ਵਿਚ, ਉਨ੍ਹਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਗੌਰਮੈਂਟ ਨੂੰ ਇਕ ਮਾਂ ਬਾਪ ਦੀ ਤਰ੍ਹਾਂ ਸਾਡੇ ਕੌਂਸਲਰ ਆਫਿਸ ਨੂੰ ਇਨ੍ਹਾਂ ਨੂੰ ਨਜਿੱਠਣਾ ਚਾਹੀਦਾ। ਆਉਣ ਵਾਲੇ ਦਿਨਾਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਥੋਂ ਪ੍ਰਬੰਧਕਾਂ ਨੂੰ ਪਹਿਲਾਂ ਵੀ ਲਿਆਉਂਦੇ ਰਹੇ ਤੇ ਹੁਣ ਵੀ ਪੇਸ਼ ਕਰੀਏ ਉਨ੍ਹਾਂ ਦੀ, ਉਨ੍ਹਾਂ ਨੂੰ ਲਿਆ ਕੇ ਤੁਹਾਡੀ ਕਚਹਿਰੀ ਦੇ ਵਿਚ ਤੁਹਾਡੀਆਂ ਮੁਸ਼ਕਲਾਵਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾਣ। ਬਾਕੀ ਰਹੀ ਗੱਲ, ਤੁਹਾਡਾ ਕੋਈ ਵੀ ਮਸਲਾ ਹੋਵੇ ਤੁਸੀਂ ਸਾਡੇ ਨਾਲ ਸਾਂਝਾ ਕਰ ਦਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਇਸ ਕਾਬਲ ਸਮਝਦੇ ਹੋ, ਸਟੂਡੀਓ ਦੇ ਵਿਚ ਪਹੁੰਚ ਚੁੱਕੇ ਨੇ ਮੈਡਮ ਅੰਜੂ ਸਿੱਕਾ ਜੀ, ਹਿੰਦੀ ਸਮਾਚਾਰ ਵੀ ਪੇਸ਼ ਕਰਨਗੇ। ਪਹਿਲਾਂ ਵੈਲਕਮ ਕਰਦੇ ਹਾਂ ਜੀ, ਸਵਾਗਤ ਜੀ ਨੂੰ।
1: ਥੈਂਕ ਯੂ ਸੋ ਮਚ ਲਿਸਨਰਸ ਵੀਅਰਸ, ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣਗੇ, ਸਤਿ ਸ੍ਰੀ ਅਕਾਲ ਜੀ।
0: ਵੈਦਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਹਾਂਜੀ, ਵੈਦਰ ਰਿਪੋਰਟ
1: ਰਾਈਟ ਨਾਓ 13 ਡਿਗਰੀਜ਼ ਹੈ, ਕੱਲ ਦਾ ਦਿਨ ਥੋੜਾ ਠੰਡਾ ਰਹੇਗਾ, ਹਾਈਐਸਟ 15, ਲੋਐਸਟ 5 ਡਿਗਰੀਜ਼, ਔਰ ਮਾਰਨਿੰਗ ਦੇ ਵਿਚ ਲਾਈਟ ਰੇਨ ਐਕਸਪੀਰੀਅੰਸ ਕਰੇਗਾ।
0: ਬ੍ਰੇਕ ਲੈ ਕੇ ਤੇ ਫਿਰ ਵਾਪਸ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਖਬਰਾਂ, ਵਾਪਸ ਮੁੜਾਂਗੇ ਖੂਬਸੂਰਤ ਨਗਮੇ ਦੇ ਨਾਲ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: You're listening to CNN Toronto, Chawla News Network Toronto.
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
5: 6477-6027-9 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ ਓਰਕਲ ਕੰਸਟਰਕਸ਼ਨ, ਰਿਪੇਅਰ ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: Bed, dining table, sofa, kar le lena ya dena tohfa.
8: High end design and quality, yani High Point Furniture. Custom made, Canadian made, imported furniture lai aaj hi visit karo High Point Furniture.
7: 7550 Kimball Street, Mississauga. Call 647-382-5500.
9: ਸੀਕੇ ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ। 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ। 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ। 150 ਡਾਲਰ ਦੀ ਸ਼ਾਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ। 31 ਮੈਲਣੀ ਮੈਲਣੀ ਅਤੇ ਸਟੀਲ ਤੇ। ਇੰਡੀਆ ਰਜਾਣ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ ਸੀ ਕੇ ਲਿਕੁਇਡੇਸ਼ਨ। ਨੰਬਰ ਟੂ ਕਾਲ 9054055555। ਸੀ ਕੇ ਲਿਕੁਇਡੇਸ਼ਨ।
10: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।
11: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
12: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
11: ਸੱਚੀ?
12: ਓ ਮੁੱਚੀ,
11: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
12: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
11: ਹੁਣ ਐਡਰੈਸ ਵੀ ਲਿਖਾ।
12: ਲੈ ਲਿਖ ਲਾ, 1 Good Mark Place, Etobicoke, Unit 5।
11: ਕਾਲ 6477 06 9257 6477 06 9257।

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner, sab milega. Toronto cha food is the perfect location. Yani Sweet Mahal. 680 Rexdale Boulevard. For more information, call Subkhap Kang. 416-679-9191.
1: Sweet Mahal.
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 Top Choice Electronics।
3: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।

0: ਬਿਲਡਿੰਗ।
1: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲੇਨ ਟਾਇਲਸ, ਸੈਰਾਮਿਕ ਟਾਇਲਸ, ਫੌਸੈਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555-2525। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
2: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰ ਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: बात कर।
1: यू आर लिसनिंग टू CNN टोरंटो, चावला न्यूज नेटवर्क टोरंटो।
2: CGMR 1320 एम फ्रीक्वेंसी रेडियो प्रोग्राम टीवी प्रोग्राम रंगला पंजाब में आपकी होस्ट हैं दोस्त अंजू सिक्का। पेशे खिदमत आपकी नजर में आज के मुख्य समाचार। सबसे पहले आइए जानते हैं ट्रंप साहब ने क्या नए बोल बोले हैं। ट्रंप कहते हैं कि कनाडा को आखिरकार हारकर 51st स्टेट अमेरिका का बनना ही पड़ेगा। यूएस प्रेसिडेंट डोनाल्ड ट्रंप ने भीड़ भाड़ में सपोर्टर्स के लिए कहा कि कनाडा को एंड में 51st स्टेट बनना होगा। उन्होंने कहा कि काफी ज्यादा हमें कनाडा के साथ दुख है और हमारे नदर नेबर्स के साथ। कनाडा हमें बहुत बुरा बर्ताव हमारे साथ करता है और हमेशा पहले से करता रहेगा, लेकिन अब ये सब नहीं चलेगा। अब हम डिफरेंट बॉल गेम में हैं। अब ट्रंप जो है वो टाउन में है। उन्होंने अपने कैंपेन रैली में, जो कि बुलहेड सिटी एरिजोना में हुआ था आज, उसमें ये वार्तालाप किया। ट्रंप ने लेके आए हैं कैनेडियन टैरिफ्स ऑन मिल्क कार कंपनीज और साथ में उनकी फैक्ट्रीज को, काफी ज्यादा फैक्ट्रीज अब अमेरिका में चली गई हैं, और साथ में लेक ऑन्टेरियो को नया नाम देना, वो है लेक अमेरिका। अकॉर्डिंग टू यूएस प्रेसिडेंट, कनाडा ने उनको रिप ऑफ किया है, यानी कि बिल्कुल उनके साथ धोखाधड़ी की है, और यूएस थ्रू टैरिफ्स ऑन एनीथिंग पास्ट 2 bottles ऑफ मिल्क। और साथ ही साथ उन्होंने कहा कि अब वो 51st स्टेट बनेंगे, उनके पास कोई और चॉइस नहीं है। वी डोंट नीड देम, दे नीड अस। इसके साथ ही इस अनाउंसमेंट के बाद कनाडा ने भी रिटेलिएटरी टैरिफ्स की बात की अमेरिकन गुड्स, और ब्रिटिश कोलंबिया के प्रीमियर डेविड एबी ने अनाउंस किया कि उनका प्रोविंस इंस्टॉल करेगा नए साइंस यूएस बॉर्डर क्रॉसिंग में, डिक्लेयर करना प्रोविंस विल नेवर बी 51st स्टेट। और अगली खबरों में एम्बेसडर ओर्केस्ट्रा, जो कि अमेरिका के एम्बेसडर है यहां पर कनाडा में, उन्होंने कनाडा को बहुत सख्त वार्निंग देते हुए कहा है कि अमेरिका के मिड टर्म्स इलेक्शंस में कोई भी हस्तक्षेप पॉलिटिकल कनाडा न करे। इंटरव्यू के दौरान, जो कि रियली बिग शो पॉडकास्ट में हुआ था, ओर्केस्ट्रा ने सजेस्ट किया एक्शंस काफी ज्यादा कैनेडियन पॉलिटिशियंस के हैं, इंक्लूडिंग उन्होंने नाम लिया, इंक्लूडिंग इंडस्ट्री मिनिस्टर मेलनी जोली, और उनका कि उनका इंटरफेरेंस क्लोज अमेरिकन रेसेस में है, जो कि क्रूशल मिड टर्म इलेक्शन अमेरिका में नवम्बर में आ रहे हैं। टीडी बैंक और बैंक ऑफ मॉन्ट्रियल को नेम किया गया अमेरिका में डी बैंकिंग इन्वेस्टिगेशन रिपोर्ट, यानी कि उनको इस आधार पर बैंकिंग ना देना अमेरिकन्स को उनके रिलीजियस बिलीफ और पॉलिटिकल बैकग्राउंड के ऊपर, ये मनाही होगा, उसको बैन किया जाएगा। अमेरिका ने बैंकिंग रेगुलेटर्स को आइडेंटिफाई किया, बैंक ऑफ मॉन्ट्रियल टीडी का इसमें नाम है। यूएस ऑफिसर ऑफ कंट्रोलर ऑफ द करेंसी रिलीज रिपोर्ट में ये पाया गया है कि काफी ज्यादा बैंक जो है अमेरिकन्स को उनकी पॉलिटिकल बैकग्राउंड, उनके रिलीजियस बैकग्राउंड के बतौर उनको डी बैंक करें, यानी कि बैंकिंग उनसे खत्म करें। अमेरिका का कहना है कि ऐसा ना किया जाए। काफी एक स्टडी हुई है वर्ल्ड वाइड, नॉट ओनली इन कनाडा, कि ग्रोइंग क्लासरूम गैप अब लड़के और लड़कियों में बढ़ता जा रहा है, यहाँ की लड़कियां ज्यादा रुचि रखती है पढ़ाई में और लड़के कम रखते हैं। ये गैप जो है इसलिए काफी ज्यादा देखा गया है कि स्टडीज में करीब 7.5 लाख लोगों के ऊपर रिसर्च की गई, 15 साल से ऊपर की जिनकी उम्र है, और 61 कंट्रीज में रिसर्च की गई है जिसमें ये डिफरेंस पाया गया है। एक सस्पेक्ट है, वो कनाडा से बिल्कुल लापता नदारद हो चुके हैं कपल ऑफ डेज आफ्टर मर्डर, जो कि पिकरिंग में हुआ था। पुलिस ने इस बात का आज खुलासा किया है और इस सस्पेक्ट को आइडेंटिफाई किया गया। 47 वर्षीय व्यक्ति का नाम बताते हैं, जोशुआ एबिटसन न्यू मार्केट के हैं। इसके साथ ही साथ की फिगर जो पियर्सन इंटरनेशनल एयरपोर्ट पे सोने की चोरी के पर हुआ था, उसकी टेस्टिमनी कोर्ट में कनाडा में फिर से शुरू हो चुकी है। उसने कहा है कि मैं बहुत ज्यादा ट्रॉमेटाइज हूं। असलान चौधरी हैं, जो कि 4 साल जेल की सजा काट रहे हैं, प्लीट करें गिल्टी थेफ्ट ओवर $5,000। उनका कहना है कि उन्होंने सब कुछ किया लेकिन फिर भी उनका सारा का सारा पैसा उनसे ले लिया गया और वो उनको जो है वो उनको अब्डक्ट भी किया गया। रशियन स्ट्राइक्स की वजह से करीब 6 लाख यूक्रेनियंस इस वक्त बिना पावर के हैं। बात करते हैं टोरंटो के मेयर के इलेक्शन की, तो ओलिवर चाओ प्रोटेक्ट करें लाइब्रेरीज, ब्राडफोर्ड हैंड करें डोनेशंस टू द फूड बैंक। ये था खबरों का खास बुलेटिन आप सबकी खिदमत में। देख रहे हैं आप, सुन रहे हैं आप रेडियो प्रोग्राम रंगला पंजाब में, आपकी होस्ट एंड दोस्त अंजू सिक्का।
3: चावला न्यूज नेटवर्क टोरंटो, CNN टोरंटो।
4: दोस्तों, खबर स्पॉन्सर कर रहे सन समोसा स्वीट सैंड फैक्ट्री, 10,970 एयरपोर रोड, 10,615 ब्रैमी रोड, 1850 आलबी रोड, अलीट बैंकट हॉल दीआं सीमावां दे नाल होलसेल दीआं कीमतां ते समोसा, नमकीन, मिठाईयां, वनस्पनियां, तुसी भाजी तैयार करवाउणी है जां फिर हुण दिवाली आ रही है, होलसेल दीआं कीमतां ते मिठाईयां दे डब्बे बुक करवाउण लई ਹੈਡ ਆਫਿਸ 416-213-1165 ਅਤੇ ਸਿੱਕੇ ਲਿਕੁਇਡੇਸ਼ਨ ਨੇ ਭਾਰੀ ਬਚਤ ਦੇ ਨਾਲ ਸੇਲ ਲਾਈ ਹੋਈ ਹੈ। ਕੋਰੀਆ ਦੇ ਬਣੇ ਹੋਏ $50 ਵਾਲੇ ਕੰਬਲ, ਦੋ ਪੰਜਾਹ ਡਾਲਰ ਦੇ 100 ਦੇ ਦੋ ਖਰੀਦਣ ਤੇ ਤੀਜਾ ਬਿਲਕੁਲ ਫ੍ਰੀ। 16-ਪੀਸ ਡਿਨਰ ਸੈੱਟ 70 ਵਾਲਾ 35 ਦਾ, ਰੇਡੀਓ ਗੁਰਬਾਣੀ ਵਾਲੇ 100 ਦੇ 5 ਮਿਲਣਗੇ, ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3 ਪਰਫਿਊਮ, ਗਿਫਟ ਸੈੱਟ ਦੇਣ ਲਈ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ। ਸੂਟਕੇਸ ਇੰਡੀਆ ਲਿਜਾਣੇ ਨੇ, ਬਹੁਤ ਹੀ ਵਾਜਬ ਰੇਟ ਤੇ ਹਾਈ ਐਂਡ ਦੇ ਮਿਲਦੇ ਨੇ। ਔਰ ਆਇਰਨ ਇਸ਼ਤੀ $20 ਦੀ, ਬਿਰਡੇ $15 ਦਾ, ਹਨੀਵਲ ਦੇ ਟਾਵਰ ਫੈਨ ਮਾਰਕੀਟ ਦੇ ਵਿਚ $100 ਦਾ, ਇੱਥੇ $30 ਦਾ। ਔਰ ਬ੍ਰਾਂਡਡ ਜੈਕਟ $15 ਦੀ, ਬੱਚਿਆਂ ਦੇ ਟੋਆਏ 50% ਆਫ਼ ਤੇ ਟਰਾਈ ਸਾਈਕਲ ਬੱਚਿਆਂ ਵਾਸਤੇ ਸਿਰਫ ਤੇ ਸਿਰਫ $40 ਦਾ। 7-ਪੀਸ ਗਲਾਸਿਸ ਵਿਸਕੀ ਬੋਟਲ, ਵਿਸਕੀ ਦੀਆਂ ਵਿਚ ਖਾਲੀ ਬੋਟਲ ਸੈੱਟ ਹੈ $20 ਦਾ, $150 ਦੀ ਸ਼ੋਪਿੰਗ ਦੇ ਨਾਲ ਇਹ ਤੁਹਾਨੂੰ ਫ੍ਰੀ ਮਿਲ ਜਾਵੇਗਾ। 31 ਮੈਲਣੀ ਤੇ ਸਟੀਲ ਨੰਬਰ 905-405-5555 ਸੀਕੇ ਲਿਕੁਇਡੇਸ਼ਨ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵੀਰ ਸੁਖਾ ਤੇ ਸੀ ਹੈਪੀ ਬੜਿਆਲ ਜੀ, ਇੰਜਨ ਟਰਾਂਸਮਿਸ਼ਨ ਰੀਬੈਲਟ ਐਂਡ ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ A to Z, ਕਿਸੇ ਤਰ੍ਹਾਂ ਦੀ ਵੀ ਟਰੱਕਾਂ ਦੀ ਮੁਰੰਮਤ ਕਰਾਉਣ ਲਈ ਸੇਵਾਵਾਂ ਲੈਣ ਲਈ 1 ਗੁੱਡ ਮਾਰਕ ਪਲੇਸ ਈ ਟੋਬੀਕੋ ਜੁਟ ਨੰਬਰ 5 ਦੇ ਵਿਚ ਕਾਲ ਕਰ ਲਓ 646-796-9557
2: ਜੀ। ਸੰਧੂ ਡੈਂਟਿਸਟਰੀ, ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਇਮਪਲਾਂਟਸ, ਗਮ ਸਰਜਰੀਜ਼, ਡੈਂਚਰਸ, ਉਟਕਲਾਰ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪਾਲਿਸ਼ਿੰਗ, ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ। ਦੋ ਲੋਕੇਸ਼ਨਸ, 4550 ਇਬਨਜ਼ਰ ਰੋਡ ਬਰੈਂਪਟਨ ਅਤੇ 510 ਸ਼ਾਲੇ ਬੁਲਵਾਰਡ ਆਲਸੋ ਬਰੈਂਪਟਨ। ਨੰਬਰ ਟੂ ਕਾਲ ਦੈਮ 9054558585 ਤੇ ਕਾਲ ਕੀਤੀ ਜਾ ਸਕਦੀ ਹੈ। ਅਨਾਜ ਮਾਰਟ ਤੇ ਲੈ ਕੇ ਜਾ ਰਹੇ ਹਾਂ ਜੀ, ਹਾਂ, ਬਹੁਤ ਹੀ ਖੁੱਲਾ ਡੁੱਲਾ ਗਰੋਸਰੀ ਦਾ ਸਟੋਰ ਜਿੱਥੇ ਤੁਸੀਂ ਬਹੁਤ ਹੀ ਵਧੀਆ ਗਰੋਸਰੀਜ਼ ਅਤੇ ਫਰੂਟਸ ਐਂਡ ਡਿਫਰੈਂਟ ਆਈਟਮਸ ਰੀਜ਼ਨੇਬਲੀ ਪ੍ਰਾਈਸ ਪਾ ਸਕਦੇ ਹੈਗੇ ਹੋ। ਪਹੁੰਚੋ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ, ਅਨਾਜ ਮਾਰਟ 6141 ਮੇਫੀਲ ਰੋਡ। ਨੰਬਰ ਟੂ ਕਾਲ 9059288557 ਤੇ ਕਾਲ ਕੀਤੀ ਜਾ ਸਕਦੀ ਹੈਗੀ ਹੈ। ਔਰ ਨਾਲ ਹੀ ਨਾਲ ਨਨੂ ਐਂਡ ਈਓਫੀ ਲੋਇਰਸ ਦੀ ਟੀਮ ਕਿਸੇ ਵੀ ਲੀਗਲ ਮਸਲੇ ਦਾ ਹੱਲ ਲੱਭ ਰਹੇ ਹੈਗੇ ਹੋ ਤਾਂ ਨਨੂ ਐਂਡ ਈਓਫੀ ਲੋਇਰਸ ਦੀ ਟੀਮ ਦੇ ਨਾਲ ਗੱਲਬਾਤ ਕਰੋ। ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ ਕਲੇਮ ਦੀ ਗੱਲਬਾਤ ਹੈਗੀ ਹੈ, ਫਿਰ ਇੰਪਲੋਇਮੈਂਟ ਲਾਅ, ਕਮਰਸ਼ੀਅਲ ਲਿਟੀਗੇਸ਼ਨ, ਕੋਈ ਵੀ ਲਿਟੀਗੇਸ਼ਨ ਦਾ ਮਸਲਾ ਹੈਗਾ, ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੈਗਾ, ਇੰਗਲਿਸ਼, ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਚ ਉਨ੍ਹਾਂ ਦੀ ਟੀਮ ਗੱਲਬਾਤ ਕਰਦੀ ਹੈਗੀ ਜੀ। ਫੈਮਿਲੀ ਲਾਜ਼ ਦੇ ਵੀ ਮਹਾਰਤ ਰੱਖਦੇ ਨੇ, ਡਿਸੇਬਿਲਟੀ ਕਲੇਮਸ ਦੇ ਵੀ, ਐਂਡ CPP ਐਸ ਵੈਲ। ਨੰਬਰ ਟੂ ਕਾਲ ਦੇ ਟੀਮ 6477936889।
4: ਅਗਲੀ ਗੱਲਬਾਤ ਨੂੰ ਸਪਾਂਸਰ ਕਰਨਗੇ ਕਾਵਿਆ ਹੋਮੋਕੇਅਰ, ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹਰ ਬਿਮਾਰੀ ਦਾ ਹੱਲ ਡਾਇਗਨੋਸ ਕਰਕੇ ਜਿਵੇਂ ਤੁਹਾਨੂੰ ਉਹ ਮੈਡੀਸਨ ਦੇਣਗੇ, ਤੁਸੀਂ ਸੇਵਨ ਕਰਦੇ ਹੋ, ਬਿਮਾਰੀ ਕੁਝ ਦਿਨਾਂ ਦੇ ਵਿਚ ਤੁਹਾਡਾ ਸਰੀਰ ਛੱਡ ਕੇ ਫੁਰ ਹੋ ਜਾਵੇਗੀ। ਟੈਨਕਾਊਟ ਹੋਲ ਬੁਲੇਵਾਰ ਤੇ, ਯੂਨਿਟ ਨੰਬਰ 104, ਵਧੇਰੇ ਜਾਣਕਾਰੀ ਲਈ 647-760-2779। ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਕੰਟਰੀ ਵਿਚ, ਹਰ ਦੇਸ਼ ਦੇ ਵਿਚ ਉਨ੍ਹਾਂ ਦੇ ਕੋਲ ਰਿਸ਼ਤੇ ਨੇ, ਤੁਹਾਡੇ ਬੱਚਿਆਂ ਵਾਸਤੇ, ਤੁਹਾਡੇ ਵਾਸਤੇ, ਤੁਸੀਂ ਆਪਣੇ ਵਾਸਤੇ ਰਿਸ਼ਤਾ ਲੱਭ ਰਹੇ ਹੋ, ਐਨਆਰਆਈ ਮੈਰਿਜ ਬਿਊਰੋ 647-888-6000। ਸਾਨੂੰ ਜੁਆਇਨ ਕੀਤਾ ਜੀ ਓਨਟੇਰੀਓ ਵੈਲਡਿੰਗ ਐਂਡ ਫੈਬਰੀਕੇਸ਼ਨ ਲਿਮਿਟਡ। ਡੀਜ਼ਲ ਟੈਂਕ ਕੱਟ ਵੱਢ ਕੇ ਛੋਟਾ ਵੱਡਾ ਕਰਨਾ, ਟੈਂਕ ਲਾਕ ਲਗਾਉਣਾ, ਡੰਪ ਟਰੱਕ, ਐਲੂਮੀਨੀਅਮ ਦੀ ਵੈਲਡਿੰਗ, ਸਟੀਲ ਦੀ ਵੈਲਡਿੰਗ, ਆਲ ਕਾਇੰਡ ਆਫ ਟਰੱਕ ਐਂਡ ਟ੍ਰੇਲਰ ਦੀ ਵੈਲਡਿੰਗ ਦਾ ਕੰਮ ਕਰਾਉਣ ਲਈ ਓਨਟੇਰੀਓ ਵੈਲਡਿੰਗ ਐਂਡ ਫੈਬਰੀਕੇਸ਼ਨ ਲਿਮਿਟਡ, 136 ਈਸਟ ਡਰਾਈਵ, ਨੀਅਰ ਟੋਰਬਰਮ ਐਂਡ ਬ੍ਰੈਮਲੀ, ਬ੍ਰੈਂਪਟਨ ਦੇ ਵਿਚ ਹੈ। ਵੀਰ ਨਿਰਮਲ ਬਰਜ ਨੂੰ ਕਾਲ ਕਰਨਾ, 647-274-6434-647-264-34 ਤੇ ਕਾਲ ਕੀਤਾ ਜਾ ਸਕਦਾ ਹੈ।
2: ਔਰ ਆਪਣੇ ਘਰਾਂ ਦੀ ਐਕਸਟੀਰੀਅਰ ਲੁੱਕ, ਯਾਨੀ ਕਿ ਫਰੰਟ ਯਾਰਡ ਅਤੇ ਬੈਕ ਯਾਰਡ, ਸਵਿਮਿੰਗ ਪੂਲ ਬਣਵਾਉਣਾ ਚਾਹੁੰਦੇ ਹੋ ਜਾਂ ਫਿਰ ਸਵਿਮਿੰਗ ਪੂਲ ਦੇ ਅਰਾਊਂਡ ਲੈਂਡਸਕੇਪਿੰਗ ਕਰਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਖੂਬਸੂਰਤ ਕੰਮ ਕਰਦੀ ਓਰੇਕਲ ਕੰਸਟਰਕਸ਼ਨ ਦੀ ਬੌਂਡਿਡ ਅਤੇ ਇੰਸ਼ੋਰਡ ਟੀਮ। ਪੈਟੀਓ ਦੀ ਰਿਪੇਅਰ, ਚਿਮਨੀ ਰਿਪੇਅਰ, ਇੰਟਰਲੋਕਿੰਗ, ਪੇਵਿੰਗ, ਨਈ ਗਰਾਸ ਲਗਾਉਣਾ ਚਾਹੁੰਦੇ ਹੈਗੇ ਹੋ, ਅਫਕੋਰਸ ਕਾਲ ਦੈਮ ਫਾਰ ਪ੍ਰੋਪਰਟੀ ਟਰਾਂਸਫਰਮੇਸ਼ਨ ਐਂਡ ਮੈਨੀ ਮੋਰ। Quality work and professional services, Oracle Construction. Number to call them, 416-474-6836. Rich Furniture Planet leke ja rahe hain, 5200 Dixie Road, Dixie Matheson Major Intersection te. Bahut hi badhiya high-end, high-quality furniture available with financing available. Number to call, 905-232-7489.
4: Lo chalde hain Punjab sar naal haazir nge Sardar Gurnam Singh ji ki da. Studio de number rehnge 905-813-1320. 9058131320 ਤੇ ਕਾਲ ਕੀਤੀ ਜਾ ਸਕਦੀ ਹੈ ਅਗਰ ਤੁਹਾਡਾ ਕੋਈ ਵੀ ਸਵਾਲ ਹੋਵੇ। 905-813-1320 ਤੇ ਸਾਡੇ ਨਾਲ ਸੰਪਰਕ ਪੈਦਾ ਕਰਨ ਲਈ ਨੰਬਰ ਡਾਇਲ ਕਰ ਸਕਦੇ ਹੋ। ਆਓ ਚਲਦੇ ਹਾਂ ਪੰਜਾਬ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ।
0: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
1: Real news, real impact, showing you real world. CJMR 1320. CJMR 1320.
4: Welcome back, Chawla News Network to Toronto. ਤੁਸੀਂ ਸੁਣ ਰਹੇ ਹੋ ਔਰ ਸੀਜ਼ਨ ਜਿਹੜਾ ਹੈ ਆ ਰਹੇ ਨੇ ਜੀ ਤਿਉਹਾਰਾਂ ਦਾ ਲਗਾਤਾਰ ਸੀਜ਼ਨ ਸ਼ੁਰੂ ਹੋ ਜਾਣਾ ਜਿਹਦੇ ਵਿਚ ਹੁਣ ਵੱਖ ਵੱਖ ਤਿਉਹਾਰ ਹੋਣੇ ਨੇ। ਰਾਵਣ ਸਾੜੇ ਜਾਣਾ ਪਰ ਰਾਵਣ ਸੜਨਾ ਨੀ। ਕਿਉਂ ਅੰਜੂ ਜੀ? ਰਾਵਣ ਹਉਮੈ ਦਾ ਨਾਂ ਹੈ, ਹਰ ਵਾਰੀ ਤੁਹਾਨੂੰ ਸੁਣਾਉਂਦੇ ਆ ਸਟੋਰੀ, ਪਰ ਰਾਵਣ ਸਾੜਨ ਵਾਲਿਆਂ ਦੇ ਅੰਦਰ ਹੀ ਰਾਵਣ ਬੈਠਾ ਹੁੰਦਾ। ਹਉਮੈ ਹੰਕਾਰ ਦਾ ਨਾਮ ਹੈ ਰਾਵਣ, ਵੈਸੇ ਉਹ ਮਰਦਾ ਨੀ ਕਦੇ ਵੀ। ਇਸ ਤੋਂ ਇਲਾਵਾ ਹੋਰ ਵੱਖ ਵੱਖ ਤਿਉਹਾਰ ਹੋਣੇ ਨੇ। ਕਰਵਾ ਚੌਥ ਆ ਰਿਹਾ ਜੀ।
2: ਜੀ ਕਰਵਾ ਚੌਥ ਹੈ, ਦੀਵਾਲੀ ਆਉਣ ਵਾਲੀ ਹੈ
4: ਜੀ,
2: ਬਹੁਤ ਕੁਛ ਆ ਰਿਹਾ ਜੀ।
4: ਔਰ ਕ੍ਰਿਸਮਸ ਤੋਂ ਇਲਾਵਾ ਬੌਕਸਿੰਗ ਡੇ ਦਾ ਇੰਤਜ਼ਾਰ ਕਰਦੇ ਆ।
2: ਫੈਸਟੀਵਲ ਸੀਜ਼ਨ
4: ਸ਼ੁਰੂ ਹੋ ਗਏ ਨੇ ਔਰ ਬਾਅਦ ਵਿਚ ਇੰਡੀਆ ਲੋਹੜੀ ਦੇ ਸੀਜ਼ਨ ਸ਼ੁਰੂ ਹੋ ਜਾਣੇ ਨੇ, ਵਿਆਹਾਂ ਸ਼ਾਦੀਆਂ ਦੇ ਸ਼ੁਰੂ ਹੋ ਜਾਣੇ ਨੇ। ਸੋ ਨਵਾਂ ਸਾਲ ਆਉਣ ਵਾਲਾ ਸਾਡੇ ਲਈ, ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਖੁਸ਼ੀਆਂ ਦੇ ਨਾਲ ਨਾਲ ਆਪਾਂ ਪ੍ਰੋਗਰਾਮ ਤੁਹਾਡੀ ਸੇਵਾ ਚ ਕਰ ਰਹੇ ਹਾਂ। ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ, ਉਦਣ ਆਪਾਂ ਰੇਡੀਓ ਥਾਨ ਕਰਨਾ ਹੈ CJMR 1320 AM ਦਾ। ਹੋਪ ਕਿ ਨਵਾਂ ਸਟੂਡੀਓ ਸਾਡਾ ਡਿਕਸੀ ਟੀਵੀ ਦੇ ਨਜ਼ਦੀਕ ਬਣ ਕੇ ਤਿਆਰ ਹੋ ਜਾਵੇ। ਦਿਨ ਰਾਤ ਲੱਗੇ ਹੋਏ ਆ, ਪਰ ਥੋੜੀ ਸ਼ਿਪਮੈਂਟ ਜਿਹੜੀ ਆ ਟਰੰਪ ਚਾਚੇ ਦੀ ਮਿਹਰਬਾਨੀ ਦੇ ਨਾਲ ਰੁਕੀ ਹੋਈ ਹੈ ਕੁਝ ਕਾਰਨਾਂ ਕਰਕੇ। ਸੋ ਐਨੀਵੇ ਬਹੁਤ ਜਲਦੀ ਪਹੁੰਚ ਜਾਵੇਗਾ ਸਾਡਾ ਸਮਾਨ, ਤੇ ਜਦੋਂ ਇੰਜੀਨੀਅਰ ਨੇ ਫਿੱਟ ਕਰਤਾ ਫਿਰ ਆਪਾਂ ਉਥੇ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਤੇ ਨਾਲੇ ਦੀ ਸ਼ੁਰੂਆਤ ਹੋਵੇਗੀ ਉਸ ਦਿਨ CJMR 1320 ਦੀ ਅਫੀਸ਼ੀਅਲ ਤੌਰ ਤੇ। ਬਾਬਾ ਕਿਰਪਾ ਕਰੇ ਤੁਹਾਡੇ ਪਿਆਰ ਮੁਹੱਬਤ ਸਦਕਾ ਤੇ ਲੋਕ ਕੀਤਾ ਸਾਹਿਬ ਹੁਣ ਹਾਜ਼ਰ ਨੇ। ਸਟੂਡੀਓ ਦਾ ਨੰਬਰ 905-813-1320। ਵੈਲਕਮ ਜੀ ਕੀਤਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਆਇਆਂ
5: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਦੁੱਗਲ ਸਿੱਕਾ ਜੀ।
2: ਸਤਿ ਸ੍ਰੀ ਅਕਾਲ ਅਕੀਦਾ ਜੀ, ਮਾਈ ਫੇਸਬੁੱਕ ਨੇਮ।
4: ਔਰ ਕਰਨ ਧੁਨਾ ਵੀ ਸਾਡਾ ਟੈਕਨੀਸ਼ੀਅਨ ਹੁੰਦਾ, ਉਹਨੂੰ ਵੀ ਬੁਲਾ ਲਿਆ ਕਰੋ।
5: ਟੈਕਨੀਸ਼ੀਅਨ ਤਾਂ ਦਿਲ ਚ ਰਹਿੰਦਾ ਹਰ ਟਾਈਮ, ਉਹਦੇ ਬਾਰੇ ਤਾਂ ਆਪਾਂ ਗੱਲ ਨੀ ਕਰ ਸਕਦੇ।
4: ਲੀਡਰ ਵਾਲੀ ਗੱਲ ਕੀਤੀ, ਹਰ ਰੋਜ਼ ਅੰਜੂ ਜੀ ਨੂੰ ਬੁਲਾਉਂਦੇ ਉਹਨੂੰ। ਮੈਂ ਤੁਹਾਡਾ ਦੋਸਤ ਦਿਲਬਾਗ ਸਿੰਘ ਚਾਵਲਾ, ਟੈਕਨੀਸ਼ੀਅਨ ਸਾਡੇ ਇੱਕੋ ਹੀ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਚ ਪਾ ਲਿਆ। ਸਾਡੀਆਂ ਗਤੀਵਿਧੀਆਂ ਵੱਖ ਵੱਖ ਜਿਹੜੀਆਂ ਨੇ, ਵੀਡੀਓਜ਼, ਸਾਡੀਆਂ ਗੱਲਾਂ ਬਾਤਾਂ, ਗੀਤ ਸੰਗੀਤ ਤੁਹਾਡੇ ਤੱਕ ਮਾਲਾ ਚ ਪਰੋ ਕੇ ਸਾਡੇ ਟੈਕਨੀਸ਼ੀਅਨ ਕਰਨ ਤੋਂ ਨਾ ਪੇਸ਼ ਕਰਦੇ ਨੇ। ਸਾਥ ਮੇਰਾ ਦੇ ਰਹੇ ਨੇ ਅੰਜੂ ਜੀ, ਤੇ ਪਹਿਲਾ ਕੁਐਸਚਨ ਵੀ ਅੰਜੂ ਜੀ ਹੀ ਲੈ ਕੇ ਹਾਜ਼ਰ ਨੇ
2: ਜੀ। ਅਕੀਦਾ ਜੀ, ਕਾਫੀ ਗਰਮਾ ਗਰਮੀ ਚੱਲ ਰਹੀ ਹੈ ਕੁਝ ਟੋਪਿਕਸ ਤੇ ਇਸ ਵਕਤ, ਕਾਫੀ ਦਿਨਾਂ ਤੋਂ ਭਾਰਤ ਦੇ ਵਿਚ SIR ਤੇ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਨੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੇ ਦੁਖੜੇ ਰੋਏ ਨੇ, ਤੁਸੀਂ ਕੀ ਕਹਿਣਾ ਚਾਹੋਗੇ?
5: ਬਿਲਕੁਲ ਅੰਜੂ ਜੀ, ਅਸਲ ਚ ਕੱਲ ਵੀ ਜਿਹੜਾ ਰਾਹੁਲ ਗਾਂਧੀ ਕਾਫੀ ਸਰਗਰਮ ਰਹੇ ਆ, ਤੇ ਇੱਕ ਤਾਂ ਉੱਥੇ ਨਾ ਜੀ ਕੀ ਆਖੀਏ ਆਪਾਂ, ਉੱਤਰਾਖੰਡ ਦੇ ਵਿਚ ਇੱਕ ਰਿਜ਼ੋਰਟ ਦੇ ਵਿਚ ਇੱਕ ਕੁੜੀ ਸੀਗੀ, ਅੰਕਿਤਾ ਭੰਡਾਰੀ, 19 ਸਾਲ ਦੀ ਕੁੜੀ ਸੀ, ਉਹ ਦਿੰਦੀ ਸੀ ਸਰਵਿਸ ਤੇ ਉੱਥੇ, ਤੇ ਉਹਨੂੰ ਗਲਤ ਤਰੀਕੇ ਨਾਲ ਬੁਲਾਇਆ ਗਿਆ ਤੇ ਉਸ ਨੇ ਉਸ ਦਾ ਵਿਰੋਧ ਕਰਦਿਆਂ ਸਰਵਿਸ ਦੇਣ ਤੋਂ ਇਨਕਾਰ ਕੀਤਾ। 2022 ਦੇ ਵਿੱਚ ਦੀ ਗੱਲ ਹੈ, ਤੇ ਉਹ ਕੁੜੀ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਪਰਿਵਾਰ ਨੇ ਦੋਸ਼ ਲਾਇਆ ਸੀਗਾ ਕਿ ਇਹ ਸੰਦਰਭ ਦੇ ਵਿੱਚ ਦੁਸ਼ਯੰਤ ਕੁਮਾਰ ਗੌਤਮ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਹੈਗੇ ਨੇ, BJP ਦੇ ਆਗੂ ਨੇ, ਤੇ ਉਹਨਾਂ ਨੇ ਇਸ ਕੁੜੀ ਨੂੰ ਮਾਰਿਆ। ਪਰ ਉਹ ਗੱਲ ਦਬਾਈ ਗਈ ਇਹਨੇ ਦਬਾਈ ਗਈ ਤੇ CBI ਜਾਂਚ ਚੱਲ ਰਹੀ ਆ, ਤੇ ਉਸ ਵਿਅਕਤੀ ਨੂੰ ਭਾਜਪਾ ਨੇ ਸਿੱਕਮ ਦਾ ਰਾਜਪਾਲ ਲਾਤਾ
4: ਜੀ,
5: ਦੁਸ਼ਯੰਤ ਗੌਤਮ ਕੁਮਾਰ ਗੌਤਮ ਨੂੰ, ਤੇ ਉਹਦੇ ਵਿਰੋਧ ਵਿਚ ਕੱਲ ਜਿਹੜਾ ਇੰਡੀਆ ਗੇਟ ਹੈਗਾ ਆਪਣਾ, ਉੱਥੇ ਬੈਠੇ ਸੀ ਮਾਂ ਬਾਪ ਸਾਰੇ ਇਕੱਠੇ ਹੋ ਕੇ ਧਰਨੇ ਤੇ, ਤੇ ਉੱਥੇ ਰਾਹੁਲ ਵੀ ਗਿਆ ਤੇ ਪ੍ਰਿਯੰਕਾ ਵੀ ਗਈ, ਤੇ ਜਾ ਕੇ ਉਹਨਾਂ ਨੇ ਉੱਥੇ ਵੀ ਸਰਗਰਮੀ ਦਿਖਾਈ ਹੈ ਕੱਲ। ਤੇ ਅਗਲੀ ਗੱਲ ਹੈਗੀ ਆ ਕਿ SIR ਤੇ ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਦੇ ਵਿਦਿਆਰਥੀ ਨੇ, ਉਹਨਾਂ ਨੇ ਕੱਲ ਬੜੀ ਹੈਰਾਨੀਜਨਕ ਤੇ ਬੜੀਆਂ ਹੀ ਜਿਹੜੀਆਂ ਕਿ ਆਪਾਂ ਇੱਥੇ ਕਹਿ ਵੀ ਨਹੀਂ ਸਕਦੇ ਗੱਲਾਂ ਦੱਸੀਆਂ ਰਾਹੁਲ ਨੂੰ। ਵੀ ਪੁਲਿਸ ਨੇ ਸਾਡੇ ਨਾਲ ਕਿੱਦਾਂ ਕੀਤਾ। ਉਹਦੇ ਵਿੱਚ ਐਨ ਐਸ ਜੀ ਆਈ ਵਾਲੇ ਵੀ ਸੀਗੇ, ਕਾਰਕੁਨ ਤੇ ਕੰਟੈਂਟ ਕ੍ਰੀਏਟਰ ਵੀ ਸੀਗੇ, ਤੇ ਉਹਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਅਦਾਰਾ ਨੇ ਕਿਹਾ ਕਿ ਮੇਰਾ ਤਾਂ ਮੈਨੂੰ ਇਸ ਤਰੀਕੇ ਨਾਲ ਪੁਲਿਸ ਨੇ ਸਦਰ ਕੀਤਾ ਕਿ ਮੇਰਾ ਇੱਕ ਕੰਨ ਸੁਣ ਨਹੀਂ ਪਾ ਰਿਹਾ, ਕੰਨ ਸੱਟ ਬਹੁਤ ਮਾਰੀ ਪੁਲਿਸ ਨੇ ਮੇਰੇ। ਰਿਤੂ ਬਰਾਲਾ ਜਿਹੜੀ ਹੈਗੀ ਆ ਉਹ ਕਹਿੰਦੀ ਵੀ ਸਾਡੇ ਪ੍ਰਾਈਵੇਟ ਪਾਰਟਾਂ ਤੇ ਬੜੇ ਬੁਰੀ ਤਰ੍ਹਾਂ ਉਹਨਾਂ ਨੇ ਆਪਣਾ ਅਟੈਕ ਕੀਤਾ ਹੈਗਾ, ਤੇ ਸਾਨੂੰ ਬਹੁਤ ਜਿਹੜਾ ਕਿ ਤਕਲੀਫ ਪਹੁੰਚੀ ਇਸ ਗੱਲ ਦੀ, ਮਾਨਸਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਵੀ। ਰਮਿਤ ਨੇ ਵੀ ਕਿਹਾ ਕਿ ਡੰਡਿਆਂ ਨਾਲ ਕੁੱਟਿਆ ਸਾਨੂੰ ਬਹੁਤ ਬੁਰੀ ਤਰ੍ਹਾਂ, ਸਾਡੇ ਨਾਲ ਪੁਲਿਸ ਨੇ ਸਦਰ ਕੀਤਾ। ਤੇ ਇਹ ਜਿਹੜਾ ਦਬਦਬਾ ਹੈਗਾ ਆਰ ਐਸ ਐਸ ਤੇ ਭਾਜਪਾ ਦੇ ਦਬਦਬੇ ਵਿੱਚ ਪੁਲਿਸ ਸਾਡੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਹੈ, ਜ਼ੁਲਮ ਕੀਤਾ ਅਸੀਂ ਆਪਣੇ ਤਰੀਕੇ ਨਾਲ ਹੀ। ਜਿਹੜਾ ਸੌਰਭ ਹੈਗਾ ਤੇ ਆਸ਼ੂਤੋਸ਼ ਹੈਗਾ ਤੇ ਇਹਨਾਂ ਨੂੰ ਕੱਲ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ, ਤੇ ਤਿਹਾੜ ਜੇਲ੍ਹ ਜਾਂਦੇ ਹੋਏ ਉਹਨਾਂ ਨੇ ਜਿੱਤ ਦਾ ਨਿਸ਼ਾਨ ਬਣਾਇਆ, ਦੋ ਉਂਗਲੀਆਂ ਚੱਕ ਕੇ, ਤਿੰਨ ਜਣੇ ਸੀਗੇ, ਇੱਕ ਉਹਨਾਂ ਦੇ ਨਾਲ ਹੋਰ ਸੀ ਮੁੰਡਾ, ਤੇ ਵੈਸੇ ਤਾਂ ਬੰਦੇ ਕਾਫੀ ਗ੍ਰਿਫ਼ਤਾਰ ਕੀਤੇ ਸੀ ਪੁਲਿਸ ਨੇ, ਪਰ ਤਿੰਨ ਜਣਿਆਂ ਨੂੰ ਤਿਹਾੜ ਚ ਪੰਜ ਦਿਨਾਂ ਵਾਸਤੇ ਭੇਜਿਆ। ਰਾਹੁਲ ਗਾਂਧੀ ਨੇ ਇੱਥੇ ਵੀ ਕਿਹਾ, ਕਹਿੰਦੇ ਵੀ ਵਿਦਿਆਰਥੀਆਂ ਨੂੰ ਅਰੈਸਟ ਕਰਨਾ ਜਿਹੜੇ ਕਿ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਜੇਲ੍ਹ ਚ ਭੇਜਣਾ ਕਾਇਰਤਾ ਹੈਗੀ ਆ ਸਰਕਾਰ ਦੀ, ਏਦਾਂ ਵਿਦਿਆਰਥੀਆਂ ਨੂੰ ਕਦੇ ਵੀ ਜੇਲ੍ਹ ਵਿੱਚ ਭੇਜਣਾ ਨਹੀਂ ਬਣਦਾ ਹੁੰਦਾ। ਤੇ ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਬਿਠਾ ਕੇ ਆਪਣੇ ਕੋਲ ਬਿਠਾਓ ਤੇ ਉਹਨਾਂ ਦੀ ਗੱਲ ਸੁਣੋ, ਤਾਂ ਕਿ ਜਿਹੜਾ ਹੈਗਾ ਕਿ ਬੱਚਿਆਂ ਦਾ ਜਿਹੜਾ ਉਹਨਾਂ ਦੇ ਭਵਿੱਖ ਹੈਗੀ, ਲੜਾਈ ਭਵਿੱਖ ਵਾਸਤੇ ਲੜਾਈ ਲੜ ਰਹੇ ਨੇ ਆਪਣੀ, ਉਹ ਉਹਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਜੋ ਰਾਹੁਲ ਗਾਂਧੀ ਨੇ ਇਹ ਜਿਹੀ ਗੱਲਾਂ ਕੀਤੀਆਂ ਨੇ, ਕੱਲ ਰਾਹੁਲ ਗਾਂਧੀ ਕਾਫੀ ਸਰਗਰਮ ਰਹੇ ਨੇ। ਅੰਜੂ ਜੀ,
4: 19 ਸਾਲਾ ਅੰਕਿਤਾ ਭੰਡਾਰੀ ਦਾ ਕੇਸ ਤੁਸੀਂ ਡਿਸਕਸ ਕੀਤਾ, ਮੈਂ ਖਬਰ ਵੀ ਸਾਂਝੀ ਕੀਤੀ ਹੈ, ਬੜੀ ਤਰਾਸਦੀ ਹੈ ਕਿ ਲੜਕੀ ਰਿਸ਼ੀਕੇਸ਼ ਦੇ ਵਨੰਤਰਾ ਰਿਜੋਰਟ ਦੇ ਵਿਚ ਐਜ ਏ ਰਿਸੈਪਸ਼ਨਿਸਟ ਹੈ ਤੇ ਉਥੇ ਕੋਈ ਆਉਂਦਾ ਉਹਦਾ ਚਿਹਰਾ ਮੁਹਰਾ ਦੇਖਦਾ ਤੇ ਉਹਨੂੰ ਆਪਣੇ ਬੁਲਾਉਂਦਾ ਤੇ ਉਹ ਸਰਵਿਸ ਜਿਹੜੀ ਉਹ ਭਾਲਦਾ ਭੈੜੀ ਉਹ ਨਹੀਂ ਦਿੰਦੀ ਤੇ ਉਹਦਾ ਕਤਲ ਹੋ ਜਾਂਦਾ। ਉਹਦੀ 2022 ਦੇ ਵਿਚ ਕਤਲ ਦੀ ਜਿਹੜੀ ਗਾਜ਼ ਹੈ ਉਹ ਸ਼ੱਕ ਦਾ ਦਾਇਰਾ ਜਿਹੜਾ ਰਾਜਪਾਲ ਭਾਜਪਾ ਵਾਲਿਆਂ ਨੇ ਥਾਪ ਦਿੱਤਾ। ਉਹ ਕਹਿੰਦੇ ਨੇ ਕਿ ਜਿੰਨਾ ਚਿਰ ਕੇਸ ਚੱਲਦਾ ਉਨਾ ਚਿਰ ਤਨਾਣਾ ਉਦਾ ਦੋ, ਭਾਵੇਂ ਕਿ ਉਹ ਪੱਲਾ ਝਾੜ ਰਿਹਾ ਕਿ ਮੈਂ ਇਹਦੇ ਵਿਚ ਉਹਨੇ ਕੇਸ ਵੀ ਕੀਤਾ ਪਰਿਵਾਰ ਦੇ ਉੱਤੇ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ। ਪਰ ਮਸਲਾ ਇਹ ਕਿ ਉਦੋਂ ਵੀ ਬੜੀ ਗੱਲ ਉੱਠੀ ਸੀਗੀ ਕਿ ਦਾ ਸਾਹਿਬ ਅਸੀਂ ਇੱਥੇ ਬੜੀ ਲੰਬੀ ਚੌੜੀਆਂ ਮੈਂ ਸਟੋਰੀਆਂ ਵੀ ਪੇਸ਼ ਕੀਤੀਆਂ ਸੀ। ਇਹਦਾ ਜਿਹੜਾ ਰਿਜੋਰਟ ਦਾ ਮਾਲਕ ਹੈ ਇਹ ਹੈ ਜੀ ਸਾਬਕਾ ਭਾਜਪਾ ਆਗੂ ਵਿਨੋਦ ਆਰੀਆ, ਉਹਦਾ ਪੁੱਤਰ ਹੈ ਪੁਲਕਤ ਆਰੀਆ, ਦੋ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ। ਤੇ ਇਹ ਜਿਹੜਾ ਇਧਰਲੇ ਪਾਸੇ ਹੈ ਇਸ ਤਰੀਕੇ ਦੇ ਨਾਲ ਜੀ ਅਜੇ ਕੇਸ ਚੱਲ ਰਿਹਾ ਤੇ ਅਜੇ ਲੇਡੀ ਮੇਰੇ ਨਾਲ ਬੈਠੇ ਨੇ ਅੰਜੂ ਜੀ, ਕਿ ਬੀਜੇਪੀ ਨੂੰ ਕੀ ਲੋੜ ਪਈ ਆ ਉਹਨੂੰ ਰਾਜਪਾਲ ਹੋਰ ਕੋਈ ਲਾ ਲਓ ਅਜੇ ਉਹਦਾ ਦੱਬ ਲਓ ਕੇਸ, ਜਾਂ ਫਿਰ ਉਹਦੇ ਕੋਲ ਕੁਝ ਇਹੋ ਜਿਹਾ ਹੈਗਾ ਕਿ ਬਾਕੀ ਦੇ ਲੀਡਰਾਂ ਦੀ, ਕਿਉਂਕਿ ਹਮਾਮ ਚ ਨੰਗੇ ਨੇ ਸਾਰੇ ਹਨਾ। ਸੋ ਇਸ ਕਰਕੇ ਇਹ ਜਿਹੜਾ ਇਹ ਵੀ ਮਸਲਾ ਕਿ ਮਹਿਜ 19 ਸਾਲ ਦੀ ਲੜਕੀ ਦੇ ਨਾਲ ਜੋ ਕੁਝ ਹੋਇਆ ਉਹਦਾ ਕਤਲ ਹੋਇਆ ਤੇ ਇਹਨੂੰ ਅਜੇ ਰੋਕਿਆ ਜਾ ਸਕਦਾ ਸੀ ਇਸ ਅਹੁਦੇ ਤੋਂ, ਇਸ ਅਹੁਦੇ ਤੇ ਉਹਨੂੰ ਬਿਰਾਜਮਾਨ ਕਰਕੇ ਪਤਾ ਨੀ ਭਾਜਪਾ ਇਹੋ ਜਿਹੇ ਲੋਕਾਂ ਨੂੰ ਕਿਉਂ ਉੱਤੇ ਚੁੱਕਣਾ ਚਾਹੁੰਦੀ ਹੈ। ਆਈ ਹੈਵ ਨੋ ਆਈਡੀਆ। 905 ਹਾਂਜੀ ਹਾਂਜੀ ਤੁਸੀਂ ਕੁਛ ਕਹਿਣ ਲੱਗੇ? 905-813-13-209-5-813-1313-1320। ਸੋ ਜੋ ਸੁਨਾਮ ਦੇ ਵਿਚ ਇਸ ਵਕਤ ਹੋ ਰਿਹਾ ਉਹਦੇ ਵਿਚ ਕਾਫੀ ਕੁਛ, ਸੋਰੀ ਮਾਨਸਾ ਦੇ ਵਿਚ ਜੋ ਕੁਝ ਹੋ ਰਿਹਾ, ਇਸ ਵਕਤ ਘਰ ਨੂੰ ਅੱਗ ਲਾ ਦਿੱਤੀ ਗਈ ਹੈ, ਦੁਕਾਨ ਸਾੜ ਕੇ ਤਬਾਹ ਕਰ ਦਿੱਤੀ ਗਈ ਹੈ, ਆਂਢ ਗੁਆਂਢ ਵਾਲਿਆਂ ਦੀਆਂ ਵੀ ਜਿਹੜੀਆਂ ਨੇ ਲੋਕ ਬਾਈਟਸ ਪਾ ਰਹੇ ਨੇ, ਉਥੇ ਕਾਫੀ ਕੁਝ ਹੋ ਰਿਹਾ। ਕੀ ਲੱਗਦਾ ਕਿਤੇ ਸਹਿਮਤੀ ਬਣਦੀ ਲੱਗਦੀ ਹੈ ਕਿ ਉਹਦਾ ਦਾਹ ਸੰਸਕਾਰ ਬਾਰੇ ਕੋਈ ਕਿਤੇ ਇਕੱਠੇ ਹੋਏ ਨੇ ਸਰਕਾਰ ਜਾਂ ਫਿਰ ਜਿਹੜੀ ਕਮੇਟੀ ਬਣਾਈ?
5: ਨਹੀਂ, ਕੱਲ ਭਗਵੰਤ ਮਾਨ ਉਹਨਾਂ ਨੇ ਤਾਂ ਖੈਰ ਉਹਦਾ ਕਹਿਤਾ ਕਿ ਜਾਂਚ ਦੇ ਆਦੇਸ਼ ਵੀ ਦਿੱਤੇ ਆ ਤੇ ਉਧਰ ਤਲਬ ਵੀ ਕਰ ਲਿਆ ਗਿਆ ਹੈਗਾ ਪੰਜਾਬ ਦੇ DGP ਤੇ ਮੁੱਖ ਸਕੱਤਰ ਨੂੰ, ਜਿਹੜਾ ਮਨੁੱਖੀ ਅਧਿਕਾਰ NHRC ਹੈ, ਮਨੁੱਖੀ ਅਧਿਕਾਰ ਕਮਿਸ਼ਨ, ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਨਾਂ ਨੇ ਬੁਲਾਇਆ ਹੈਗਾ ਕਿ ਤੁਸੀਂ ਦੱਸੋ ਇਸ ਮਾਮਲੇ ਬਾਰੇ ਵੀ ਇਹ ਕੀ ਹੋਇਆ, ਪਾਣਾ ਕਿੱਦਾਂ ਵਾਪਰਿਆ ਇਹ। ਤੇ ਤੁਹਾਡੀ ਗੱਲ ਸਹੀ ਹੈ ਚਾਵਲਾ ਸਾਹਿਬ, ਕੱਲ ਉਹਨਾਂ ਦਾ ਮੈਡੀਕਲ ਸਟੋਰ ਵੀ ਟੈਟੇਰੀ ਕਰਤਾ ਗਿਆ ਤੇ ਲੋਕ ਮੰਗ ਰਹੇ ਨੇ ਕਿ DGP ਤੁਰੰਤ ਅਸਤੀਫਾ ਦੇਵੇ, ਭਗਵੰਤ ਮਾਨ ਅਸਤੀਫਾ ਦੇਵੇ, ਤੇ ਤਾਂ ਹੀ ਅਸੀਂ ਇਸ ਨੂੰ ਪਿੱਛੇ ਹਟਾਂਗੇ। ਮੁੱਖ ਸਕੱਤਰ ਨੇ ਜੋ ਤਰ ਵੀ ਕੀਤਾ ਤੇ ਅਗਲੀ ਗੱਲ ਹੈ ਵੀ ਜਿਹੜਾ ਸਾਬਕਾ ਮੁੱਖ ਮੰਤਰੀ ਹੈਗਾ ਚਰਨਜੀਤ ਚੰਨੀ ਹੁਣੀ, ਮਨਪ੍ਰੀਤ ਸਿੰਘ ਅਕਾਲੀ ਵਾਰਸ ਪੰਜਾਬ ਦੇ ਵਾਲੇ, ਕਾਂਗਰਸ ਵਾਲੇ ਕਿ ਢਿੱਲੋਂ ਹੋ ਗਏ ਤੇ ਹੋਰ ਕਈ ਨੇਤਾ ਜਿਹੜੇ ਸੀਗੇ ਰਸਤੇ ਚ ਰੋਕੇ। ਕੱਲ ਸਿਮਰਨਜੀਤ ਸਿੰਘ ਮਾਨ ਵੀ ਉੱਥੇ ਪਹੁੰਚਿਆ ਤੇ ਹੋਰ ਬਹੁਤ ਸਾਰੇ ਆਗੂ ਉੱਥੇ ਪਹੁੰਚੇ ਨੇ। ਲੁਧਿਆਣਾ ਦੇ ਵਿੱਚ BJP ਨੇ ਪ੍ਰਦਰਸ਼ਨ ਕੀਤਾ ਤੇ ਬੇਸ਼ੱਕ ਭਗਵੰਤ ਮਾਨ ਇਸ ਗੱਲ ਨੂੰ ਲੈ ਕੇ ਕਹਿ ਰਹੇ ਨੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਪਰ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਹੈਗਾ ਉਹ ਇਹ ਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਸ਼ਹਿ ਦੇ ਉੱਤੇ ਕੰਮ ਕੀਤਾ ਗਿਆ, ਇਸ ਤਾਂ ਉਹਨੇ ਮਾਰਿਆ ਹੈਗਾ ਪੰਜਾਬ ਸਰਕਾਰ ਦੀ ਪੁਲਿਸ ਵੱਲੋਂ, ਤੇ ਉਹ ਢਹਿ ਢੇਰੀ ਕਰਨਾ ਤੇ ਬਾਕੀ ਕੁਝ ਲੋਕ ਇਸ ਜਿਹੜੀ ਕਿ ਮੌਤ ਨੂੰ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸੈਗਮੈਂਟ ਵੀ ਖੜਾ ਹੋਇਆ, ਇੱਕ ਇਹੋ ਜਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਆਏ ਨੇ ਕਿ ਇਸ ਨੂੰ ਉੱਥੇ ਜਾ ਕੇ ਲਲਕਾਰਨ ਦੀ ਕੀ ਲੋੜ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਕੁਝ ਅਜਿਹਾ ਗਰੁੱਪ ਬਣ ਚੁੱਕਿਆ, ਅਜਿਹਾ ਇੱਕ ਗੈਂਗ ਵੀ ਸ਼ਬਦ ਵਰਤਿਆ ਉਹਨਾਂ ਨੇ, ਸੋਸ਼ਲ ਮੀਡੀਆ ਤੇ ਫਿਰਦੀਆਂ ਨੇ ਵੀਡੀਓ, ਉਹ ਗੈਂਗ ਇਹੋ ਜਿਹਾ ਵਰਤਿਆ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਮਨ ਮਰਜ਼ੀ ਕਰਦਾ, ਕਦੇ ਉਹ ਮੁੱਦਾ ਹੁੰਦਾ ਉਹ ਪੰਜਾਬ ਦਾ, ਮੁੱਦੇ ਦੀ ਗੱਲ ਨੀ, ਕੋਈ ਮੁੱਦਾ ਸਹੀ ਹੈ ਪੰਜਾਬ ਦਾ ਚੱਕਦੇ ਨੇ, ਪਰ ਮੁੱਦਾ ਚੱਕਣ ਦਾ ਤਰੀਕਾ ਗਲਤ ਹੈ ਉਹਨਾਂ ਦਾ, ਤੇ ਉਹ ਚੱਕਦੇ ਗਲਤ ਨੇ, ਦਬਾਅ ਪਾਉਂਦੇ ਨੇ, ਉਸ ਨੂੰ ਜਾ ਕੇ ਜਲੀਲ ਕਰਦੇ ਨੇ, ਬਹੁਤ ਮਾੜਾ ਕਰਦੇ ਨੇ ਉਹਦੇ ਨਾਲ। ਉਹਨਾਂ ਵਿੱਚ ਕਈ ਸਾਰੇ ਨਾਂ ਵੀ ਲੈ ਰਹੇ, ਮੈਂ ਨਾਂ ਲੈਂਦਾ ਇੱਥੇ ਕਿਉਂਕਿ ਇੱਕ ਪਾਸੇ ਗੱਲ ਹੋ ਜਾਏਗੀ ਫਿਰ ਉਹ, ਤੇ ਕਈ ਸਾਰੇ ਨਾਂ ਵੀ ਲੈ ਰਹੇ ਨੇ ਵੀ ਇਹ ਬੰਦੇ ਜਿਹੜੇ ਹੈਗੇ ਨੇ ਇਹ ਥਾਂ ਥਾਂ ਤੇ ਜਾਂਦੇ ਆ ਤੇ ਵੀਡੀਓ ਤੇ ਆਪਣਾ ਪਾ ਕੇ ਆਪਣਾ ਉੱਥੇ ਜਾ ਕੇ ਖੜੇ ਹੋ ਕੇ ਬਹੁਤ ਕੁਛ ਕਰਦੇ ਆ ਤੇ ਲੋਕਾਂ ਨੂੰ ਪਰੇਸ਼ਾਨ ਵੀ ਕਰਦੇ ਆ ਤੇ ਲੋਕਾਂ ਲਈ ਦਿੱਕਤ ਦਾ ਕਾਰਨ ਹੀ ਬਣਦੇ ਆ ਉਹ। ਇਹ ਵੀ ਇੱਕ ਤਰ੍ਹਾਂ ਦਾ ਆਇਆ ਇਹ ਉਹ, ਤੇ ਇਹ ਜਿਹੜਾ ਕਿ ਮੁੰਡਾ ਝੋਟਾ ਮਾਰਿਆ ਗਿਆ ਉਹਨਾਂ ਨੇ ਇਹਦੇ ਉੱਪਰ ਇਲਜ਼ਾਮ ਲਾਏ ਨੇ ਕਿ ਇਸ ਨੂੰ ਏਦਾਂ ਪਹਿਲਾਂ ਖੋਤੜੇ ਚੜਾਉਣ ਦੀ ਕੀ ਲੋੜ ਸੀ, ਕਰਨ ਦੀ ਕੰਮ ਸਰਕਾਰ ਕੋਲੇ ਜਾਂਦੇ, ਜਿਵੇਂ ਲੋਕ ਹੁਣ ਧਰਨਾ ਦੇ ਰਹੇ ਆ ਉੱਥੇ ਲੋਕਾਂ ਨੂੰ ਧਰਨਾ ਦਿੰਦੇ, ਪੁਲਿਸ ਕੋਲੇ ਜਾਂਦੇ, ਜੋ ਵੀ ਕਰਦੇ, ਤੇ ਇਹ ਗੱਲ ਕੀਤੀ। ਦੂਜੇ ਪਾਸੇ ਪੁਲਿਸ ਦੇ ਸਾਹਮਣੇ ਉਹਨਾਂ ਦੇ ਘਰ ਬਾਰ ਤੇ ਉਹਨਾਂ ਦਾ ਸਿਸਟਮ ਤਹਿਸ ਨਹਿਸ ਕਰ ਦਿੱਤਾ ਗਿਆ, ਇਹ ਪੁਲਿਸ ਨੇ ਨਹੀਂ ਰੋਕਿਆ, ਇਹ ਵੀ ਗੱਲ ਸਾਹਮਣੇ ਆ ਰਹੀ ਆ। ਚਲੋ ਇਹ ਲੋਕਾਂ ਦਾ ਗੁੱਸਾ ਹੁੰਦਾ, ਲੋਕਾਂ ਦਾ ਇਸ ਟਾਈਮ ਗੁੱਸਾ ਹੈਗਾ ਉਸ ਤੇ, ਅਸ਼ਵਨੀ ਤੇ, ਉਹਨੂੰ ਅਰੈਸਟ ਕਰ ਲਿਆ ਕੱਲ ਰਾਜਸਥਾਨ ਦੇ ਵਿੱਚੋਂ, ਤੇ ਲੋਕਾਂ ਦੇ ਗੁੱਸੇ ਵਿੱਚ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਸ਼ਾ ਵਿਕ ਰਿਹਾ। ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਚਾਵਲਾ ਸਾਹਿਬ ਕਿ ਕੱਲ ਪੁਲਿਸ ਨੇ ਜਿਹੜੀ ਕਿ ਫੜੇ ਆ ਪੰਜਾਬ ਦੇ ਵਿੱਚ ਡਰੱਗ ਤਸਕਰ, ਜਿਹੜਾ ਕਿ ਅੰਤਰ ਜ਼ਿਲ੍ਹਾ ਸੀਗਾ, ਅੰਮ੍ਰਿਤਸਰ ਤੋਂ ਪਠਾਨਕੋਟ ਸਪਲਾਈ ਲੈ ਕੇ ਜਾ ਰਿਹਾ ਸੀਗਾ ਬੰਦਾ, 7 ਕਿਲੋ 800 ਗ੍ਰਾਮ ਹੀਰੋਇਨ ਫੜੀ ਆ, ਕਾਫੀ ਵੱਡੀ ਮਕਦਾਰ ਹੁੰਦੀ ਆ। ਦੂਜੇ ਪਾਸੇ ਜਿਹੜਾ ਐਂਟੀ ਡਰੋਨ ਇੱਕ ਬਣਾਇਆ ਸੈਗਮੈਂਟ ਭਗਵੰਤ ਮਾਨ ਨੇ, ਐਂਟੀ ਡਰੋਨ ਦੇ ਵਿੱਚ ਕੰਮ ਕਰਦਾ ਇੱਕ ਕਾਂਸਟੇਬਲ ਕਰਨਵੀਰ ਸਿੰਘ, ਤੇ ਉਸ ਬੰਦੇ ਨੂੰ BSF ਨੇ ਕੱਲ 15 ਕਿਲੋ ਹੀਰੋਇਨ ਸਮੇਤ ਫੜਿਆ।
4: ਔਰ ਸੌਰੀ ਟੂ ਇੰਟਰਪਟ ਜੋ ਕਿਦਾ ਸਾਹਿਬ, ਜਿਹੜਾ ਇਸ ਪੁਲਿਸ ਸਿਪਾਹੀ ਨੂੰ CBI ਕੇਸ ਦੇ ਦੇਵੇ ਨਾ ਜੇਕਰ ਹੁਣ, ਤੇ ਵੱਡੇ ਵੱਡੇ ਮਗਰਮੱਛ 15 ਕਿਲੋ ਆ ਹਿਰਨ, 15 ਕਿਲੋ ਬਹੁਤ
5: ਵੱਡੀ ਗੱਲ,
4: ਬਹੁਤ ਕਿਲੋ ਆ, ਤੇ ਇਹ ਰਲੀ ਮਿਲੀ ਸਾਜਿਸ਼ ਤੋਂ ਬਗੈਰ ਕੱਲਾ ਪੁਲਿਸ ਵਾਲਾ ਨਹੀਂ ਆ, ਕਿੰਨੇ ਪੁਲਿਸ ਵਾਲੇ ਹੋਰ ਨੇ, ਕਿੰਨੀ ਵਰਦੀ ਹੋਰ ਆ, ਤੇ ਕਿਹਦੇ ਚ ਨੇਤਾ ਕਿੰਨੇ ਨੇ, ਲੀਡਰ ਕਿਹੜੇ ਨੇ, ਵੱਡੇ ਵੱਡੇ ਮਗਰਮੱਛਾਂ ਦਾ ਖੁਲਾਸਾ ਹੋ ਸਕਦਾ, ਸਰਕਾਰ ਚਾਹੇ ਤਾਂ ਕੀ ਨੀ ਕਰ ਸਕਦੀ। ਦੂਜੀ ਗੱਲ ਜਿਹੜੀ ਤੁਸੀਂ ਝੋਟੇ ਵਾਲੀ ਕੀਤੀ ਆ, ਮੈਂ ਝੋਟੇ ਵਾਲੀ ਗੱਲ ਤੇ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਨੂੰ ਆਪਣੇ ਹੱਥਾਂ ਚ ਕਾਨੂੰਨ ਉਦੋਂ ਨਹੀਂ ਸੀ ਲੈਣਾ ਚਾਹੀਦਾ, ਖੋਤੇ ਤੇ ਬਿਠਾ ਕੇ ਗੱਲ ਜੁੱਤੀਆਂ ਦਾ ਹਾਰ ਨਹੀਂ ਸੀ ਪਾਉਣਾ ਚਾਹੀਦਾ, ਆਪਾਂ ਬੜੇ ਸਿੰਪਲੀ ਸੋਫਟਵੇਅਰ ਨਾਲ ਕਿਹਾ, ਪਰ ਉਹਦੇ ਮਨ ਦੇ ਵਿੱਚ ਖਾਰ ਹੋਊਗੀ, ਉਹਨੇ ਰੱਖੀ, ਉਹਦੀ ਬੇਇੱਜ਼ਤੀ ਹੋਈ ਆ, ਜੇ ਉਹ ਡਰੱਗ ਤਸਕਰ ਸੀ, ਪੁਲਿਸ ਵੀ ਆਪਣਾ ਕੰਮ ਪੂਰਾ ਨਹੀਂ ਕਰ ਰਹੀ, 3 ਵਾਰੀ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ, 3 ਵਾਰੀ ਇਹਦੇ ਕੋਲ ਮੈਡੀਸਨ ਮਿਲੀਆਂ ਨੇ, BBC ਨੇ ਲਿਖਿਆ, CNN ਤੇ ਚੱਲਦੀਆਂ ਪਈਆਂ ਖ਼ਬਰਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੱਲਦੀਆਂ ਪਈਆਂ ਨੇ ਖ਼ਬਰਾਂ, ਵੱਖ ਵੱਖ ਲੈਂਗੁਏਜ ਦੇ ਮੀਡੀਆ ਦੇ ਵਿੱਚ ਖ਼ਬਰਾਂ ਚੱਲਦੀਆਂ ਪਈਆਂ ਨੇ ਕਿ ਨਸ਼ਾ ਤਸਕਰ ਜਿਹੜੇ ਨੇ ਉਹਨੂੰ BBC ਨੇ ਲਿਖ ਦੇਣਾ, BBC ਦਾ ਲਿਖਣਾ ਕੋਈ ਛੋਟੀ ਜਿਹੀ ਗੱਲ ਥੋੜੀ ਆ, ਤੇ ਉਹਨੂੰ ਫੜਿਆ ਗਿਆ, ਉਹਦੇ ਬਾਵਜੂਦ ਵੀ ਉਹਦੇ ਕੋਲ ਉਹਦਾ ਲਾਇਸੈਂਸ 3 ਵਾਰੀ ਕੈਂਸਲ ਹੋਇਆ, ਲਾਇਸੈਂਸ ਕੈਂਸਲ ਹੋਣ ਤੋਂ ਬਾਅਦ ਉਹਦੇ ਕੋਲੋਂ ਜਿਹੜਾ ਵਾ ਹਥਿਆਰ ਹੋਣਾ, ਇਹ ਨੱਕ ਦੀ ਸਰਕਾਰ ਦੀ ਮਤਲਬ ਛਤਰ ਛਾਇਆ ਤੋਂ ਬਗੈਰ ਤਾਂ ਹੋ ਨਹੀਂ ਸਕਦਾ, ਇਹਦਾ ਮਤਲਬ ਰਲੀ ਮਿਲੀ ਸਾਜਿਸ਼ ਸੀ, ਬਹੁਤ ਵੱਡਾ ਉਹਦਾ ਹੱਥ ਸੀ, ਉੱਥੇ ਤੱਕ TC ਦੇ ਬੇਰ ਦਾ ਪਹੁੰਚ ਸੀਗੀ, ਜਿਹੜਾ ਉਹਨੂੰ ਫੋਨ ਆਉਂਦਾ, ਫੋਨ ਤੋਂ ਬਾਅਦ ਉਹ ਗੋਲੀ ਚਲਾਉਂਦਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੁਝ ਇੱਕ ਲੋਕ ਨੇ ਉਹਨਾਂ ਦਾ ਕੰਮ ਹੀ ਇਹ ਆ, ਉਹ ਆ ਲਾਂਬੂ ਲਾਉਣ ਵਾਲੇ, ਠੀਕ ਹੈ, ਝੋਟਾ ਉੱਥੇ ਗਿਆ, ਦੁਬਾਰਾ ਗਿਆ, ਪਰ ਪੁਲਿਸ ਵੀ ਨਹੀਂ ਨਾ ਆਈ ਉਸ ਗੱਲ ਨੂੰ ਛੱਡ ਕੇ ਕਿ ਪੁਲਿਸ ਨੂੰ ਕਿੰਨੀ ਵਾਰੀ ਫੋਨ ਕੀਤਾ ਉਹਨਾਂ ਨੇ, ਤੇ ਜੇ ਉਹਨੇ ਕਹਿ ਦਿੱਤਾ ਗੋਲੀ ਮਾਰ ਦੇ ਤਾਂ ਮਤਲਬ ਵੀ ਗੋਲੀ ਮਾਰ ਦੂ, ਆਮ ਬੰਦਾ ਕਹਿ ਦਿੰਦਾ ਤੂੰ ਮਾਰ ਕੇ ਵੇਖ ਮੈਨੂੰ, ਹਨਾ ਹੱਥ ਲਾ ਕੇ ਵੇਖ ਤੂੰ ਮੈਨੂੰ, ਤੇ ਉਹਨੇ ਗੋਲੀ ਮਾਰ ਦਿੱਤੀ, ਇੱਕ ਸੈਕਿੰਡ ਨਹੀਂ ਲਾਇਆ ਗੋਲੀ ਮਾਰ, ਇਹ ਤਾਂ ਗੱਲ ਨਹੀਂ ਉਹ ਕਰ ਰਹੇ, ਉਹਨਾਂ ਦਾ ਕੰਮ ਆ ਲਾਂਬੂ ਲਾਉਣਾ। ਅੱਛਾ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਾਨੂੰਨ ਨਹੀਂ ਹੱਥ 'ਚ ਲੈਂਦੇ, ਚਲੋ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਾਨੂੰਨ ਨਹੀਂ ਹੱਥ 'ਚ ਲੈਂਦੇ, ਸਰਕਾਰ ਦਾ ਕੰਮ ਹੈ ਖਾਲਿਸਤਾਨੀਆਂ ਨੂੰ ਫੜਨਾ, ਜੇ ਖਾਲਿਸਤਾਨ ਗਲਤ ਕੰਮ ਕਰਦੇ ਖਾਲਿਸਤਾਨੀ ਤੇ, ਜੇ ਉਹ ਦੇਸ਼ ਵਿਰੋਧੀ ਹਰਕਤਾਂ ਕਰਦੇ ਨੇ ਖਾਲਿਸਤਾਨੀਆਂ ਨੂੰ ਫੜਨਾ ਸਰਕਾਰ ਦਾ ਕੰਮ ਆ। ਪੁਲਿਸ ਨੂੰ ਵਰਦੀ ਕਾਹਦੀ ਦਿੱਤੀ ਗਈ, ਤਨਖਾਹ ਕਾਹਦੀ ਦਿੱਤੀ ਗਈ, ਕਾਹਦੇ ਲਈ ਭਰਤੀ ਕੀਤੇ ਗਏ, ਤੁਸੀਂ ਖਾਲਿਸਤਾਨੀਆਂ ਦੇ ਖਿਲਾਫ਼ ਬੋਲਦੇ ਹੋਏ ਸਾਰੀ ਸਿੱਖ ਕੌਮ ਨੂੰ ਕ੍ਰਿਟੀਸਾਈਜ਼ ਕਰਕੇ ਤੇ ਉਹਨਾਂ ਦੀਆਂ ਧੀਆਂ ਭੈਣਾਂ ਤੇ ਉਂਗਲੀਆਂ ਠਾਉਂਦੇ ਹੋ, ਤੁਸੀਂ ਕਾਨੂੰਨ ਨੂੰ ਹੱਥਾਂ ਚ ਨਹੀਂ ਲੈਂਦੇ? ਅੱਜ ਫੇਰ ਇਹ ਤਿੰਨ ਚਾਰ ਜਿਹੜੇ ਨੇ ਇਹ ਅੱਗ ਜਿਹੜਾ ਵਰਸਾਉਂਦੇ ਨੇ, ਬਜਾਏ ਇਸ ਦੇ ਕਿ ਤੁਸੀਂ ਪਾਣੀ ਪਾਓ, ਅੱਗ ਲੱਗੀ ਆ, ਤੁਸੀਂ ਉਹਨੂੰ ਭਾਂਬੜ ਹੋਰ ਮਚਾਉਂਦੇ ਹੋ। ਇਹ ਘਰ ਦੇ ਵਿੱਚ ਸੱਥਰ ਵਿਸਿਆ, ਦੋ ਛੋਟੇ ਛੋਟੇ ਬੱਚੇ ਨੇ, ਉਹਨਾਂ ਦਾ ਬਾਪੂ ਮਰ ਗਿਆ, ਪਿਓ ਬੁੱਢਾ ਹੈ, ਉਹਦੀ ਡਗੋਰੀ ਤੁਰ ਗਈ ਹੈ, ਸੁਹਾਗ ਉੱਜੜ ਗਿਆ, ਮਾਂ ਦੀ ਕੁੱਖ ਸੁੰਨੀ ਹੋ ਗਈ ਹੈ, ਤੁਸੀਂ ਹੋਰ ਹੀ ਪਾਸੇ ਸਟੋਰੀ ਨੂੰ ਜਿਹੜੀ ਆ ਮੋੜਨ ਦਿਓ। ਆਹ ਗੱਲ ਮੈਂ ਕਹਿਤੀ ਕੀਤਾ ਸਾਹਿਬ ਸਰੇਆਮ, ਇਹ ਉਹ ਨੇ
5: ਠੀਕ ਆ ਉਹ ਮੈਂ ਉਹ ਅਸਲ ਚ ਜਿਹੜਾ ਇੱਕ ਨਾ ਇਹਨੂੰ ਗੈਂਗ ਸ਼ੋਅ ਦੀ ਵਰਤ ਹੁਣ ਆਪਾਂ
4: ਇਹਨਾਂ ਨੂੰ ਕਹੋ ਕਿ ਇਹ ਜਿਹੜਾ ਹੁਣ ਵੇਖੋ ਗੱਲ, ਉਹ ਤਾਂ ਤੜਫਦਾ ਮਰ ਗਿਆ, ਉਹਨੂੰ ਤਾਂ ਹਥਿਆਰ ਨਹੀਂ ਮਿਲਿਆ, ਉਹਨੂੰ ਤਾਂ ਲਾਇਸੈਂਸ ਹੀ ਹਥਿਆਰ ਵੀ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ, ਤੇ ਇਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਸਰਕਾਰ ਦੀ, ਇਹ ਸਿਰਫ ਇਹ ਜਿਹੜਾ ਬਕਵਾਸ ਇਹ ਕਰਦੇ ਨੇ, ਇਹਨਾਂ ਨੂੰ ਸਿਕਿਉਰਿਟੀ ਮਿਲੀ ਹੈ, ਸਿਕਿਉਰਿਟੀ ਦੀ ਛਤਰ ਛਾਇਆ ਹੇਠ ਤੁਸੀਂ ਇਹ ਬਕਵਾਸ ਕਰਦੇ ਹੋ, ਲਾਂਬੂ ਲਾ ਰਹੇ ਹੋ ਪੰਜਾਬ ਨੂੰ। ਇਸ ਵਕਤ ਇਹਨਾਂ ਦੀਆਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੋ ਇਹ ਕਰ ਰਹੇ ਨੇ।
5: ਇੱਕ ਸੈਗਮੈਂਟ ਦਾ, ਇੱਕ ਸੈਗਮੈਂਟ ਤੁਸੀਂ ਦੱਸਤੀ ਗੱਲ, ਇੱਕ ਤਾਂ ਇਹਦਾ ਲੋਕ ਸਮਝ ਗਏ ਹੋਣਗੇ ਪੂਰੀ, ਜਿਹੜੀ ਗੱਲ ਮੈਂ ਦੱਸ ਰਿਹਾ ਸੀ ਨਾ, ਜਿਹੜੀ ਗੱਲ ਲੋਕ ਹੋਰ ਵਿੱਚ ਸਾਹਮਣੇ ਆ ਰਹੇ ਨੇ, ਬੁੱਢਾ ਨਾਲਾ ਹੈਗਾ, ਬੁੱਢੇ ਨਾਲੇ ਤੇ ਬੰਦੇ ਜਾਂਦੇ ਆ, ਮੁੰਡੇ ਜਾਂਦੇ ਆ ਉੱਥੇ ਜਾ ਕੇ, ਉੱਥੇ ਪੰਜ ਸੱਤ ਦਿਨ ਪ੍ਰਦਰਸ਼ਨ ਕਰਦੇ ਆ, ਤੇ ਪ੍ਰਦਰਸ਼ਨ ਕਰਕੇ ਬੁੱਢਾ ਮੁੱਦਾ ਪੰਜਾਬ ਦਾ ਇਹ ਪਾਣੀ ਦਾ ਮੁੱਦਾ ਹੈਗਾ, ਤੇ ਲੋਕਾਂ ਨੇ ਉਹਨੂੰ ਬਹੁਤ ਪ੍ਰਭਾਵਿਤ ਲਏ, ਲੋਕਾਂ ਨੇ ਬਹੁਤ ਵਧੀਆ ਲਿਆ, ਮੁੜ ਕੇ ਕਿੱਥੇ ਨੇ ਉਹ ਮੁੰਡੇ, ਤੇ ਫਿਰ ਕਣਕਦੀਆਂ ਕਣਕ ਦਾ ਜਾਂ ਉਹਦਾ ਨਾੜ ਸਾੜਿਆ ਗਿਆ ਉੱਥੇ ਜਾ ਕੇ ਬੋਲੇ, ਮੁੱਦਾ ਪੰਜਾਬ ਦਾ ਹੈ ਤੇ ਵਧੀਆ ਮੁੱਦਾ ਹੈਗਾ ਇਹ, ਪਰ ਉਹ ਗਏ ਤੇ ਮੁੜ ਕੇ ਕਿੱਥੇ ਗਏ ਮੁੰਡੇ? ਤੇ ਇਸ ਤਰੀਕੇ ਨਾਲ ਨਸ਼ਿਆਂ ਵਾਲੀ ਗੱਲ ਪਿੱਛੇ ਜਾਂਦੇ ਆ, ਮੁੰਡਾ ਮਰ ਗਿਆ ਜੀ, ਮੁੰਡਾ ਇੱਥੇ ਹੋ ਗਿਆ ਜੀ, ਵਾਹ ਆ ਗਿਆ ਕਰਕੇ ਰੌਲਾ ਪਾ ਕੇ ਵੀਡੀਓ ਬਣਾ ਕੇ ਪੇਸ਼ਾਂ ਪੇਸ਼ ਕਰਦੇ ਆ ਸੋਸ਼ਲ ਮੀਡੀਆ ਤੇ, ਮੁੜ ਕੇ ਕਿੱਥੇ ਗਏ ਨੇ ਉਹ? ਮਤਲਬ ਦੋ ਚਾਰ ਦਿਨ ਗੱਲ ਨੂੰ ਭੜਕਾ ਕੇ ਖਤਮ ਕਰ ਦਿੰਦੇ, ਬਾਕੀ ਗੱਲ ਖਤਮ ਬਾਅਦ ਚ। ਇੱਕ ਇਹੋ ਜਿਹਾ ਗੈਂਗ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਨਾ, ਕਿ ਮੁੱਦੇ ਪੰਜਾਬ ਦੇ ਨੇ ਪਰ ਲੋਕਾਂ ਦੇ
4: ਮੇਰੇ ਖਿਆਲ ਦੇ ਵਿੱਚ ਗੈਂਗ ਲਫ਼ਜ਼ ਸਹੀ ਨਹੀਂ ਹੈ। ਕੁਝ ਲੋਕ ਜਿਹੜੇ ਤੁਸੀਂ ਇਸ਼ਾਰਾ ਜਿੱਧਰ ਕਰ ਰਹੇ ਹੋ, ਗੈਂਗ ਲਫ਼ਜ਼ ਦਾ ਵਰਤਣਾ ਜਸਟੀਫਾਈਜ਼ ਨਹੀਂ ਹੋਗਾ, ਕਿਉਂਕਿ ਇੱਕ ਮੁੱਦੇ ਨੂੰ ਉਭਾਰ ਕੇ ਸਰਕਾਰ ਤੱਕ ਲੈ ਕੇ ਆਉਣਾ ਹੀ ਬੜੀ ਵੱਡੀ ਗੱਲ ਹੁੰਦੀ ਹੈ, ਨਹੀਂ ਤਾਂ ਕਿੰਨੀ ਦੁਨੀਆਂ ਤੁਰੀ ਫਿਰਦੀ ਹੈ, ਜਿੱਥੇ ਕਿੱਥੇ ਜਾ ਕੇ ਸਰਕਾਰ ਦੇ ਕੰਨਾਂ ਤੱਕ ਮਸਲਾ ਲੈ ਕੇ ਆਉਣਾ, ਸਰਕਾਰ ਤੱਕ ਉਹ ਮਸਲਾ ਪਹੁੰਚਾਉਣਾ ਜ਼ਿੰਮੇਵਾਰੀ ਦੇ ਨਾਲ, ਮੇਰੇ ਖਿਆਲ ਬਾਅਦ ਦੇ ਵਿੱਚ ਡਿਊਟੀ ਤੇ ਸਰਕਾਰ ਦੀ ਬਣਦੀ ਹੈ ਨਾ, ਇਹਨਾਂ ਨੂੰ ਕੱਲ ਹੀ ਚੁਣਿਆ ਗਿਆ, ਇਹਨਾਂ ਨੂੰ ਕੁਰਸੀਆਂ ਕਾਹਦੀ ਦਿੱਤੀਆਂ ਗਈਆਂ, ਇਹਨਾਂ ਨੂੰ ਖਾਕੀ ਵਰਦੀ ਕਾਹਦੀ ਪਹਿਨਾਈ ਗਈ, ਇਹਨਾਂ ਨੂੰ ਤਨਖਾਹਾਂ ਕਾਹਦੀਆਂ ਮਿਲਦੀਆਂ ਨੇ, ਇਹ ਕਾਹਦਾ ਤੇਲ ਫੂਕਦੇ ਭੱਜਦੇ ਫਿਰਦੇ ਨੇ, ਸਿਰਫ ਜਾ ਕੇ ਤੇ ਸਿਰਫ ਮੁਲਜ਼ਮਾਂ ਦੀ ਛਤਰਛਾ ਇਹਨਾਂ ਨੂੰ ਚਾਹੀਦੀ ਹੈ?
5: ਨਹੀਂ ਇੱਕ ਤਾਂ ਸ਼ਬਦ ਗੈਂਗ ਮੈਂ ਕਿਹਾ ਵੀ ਸੋਸ਼ਲ ਮੀਡੀਆ ਤੇ ਗੈਂਗ ਕਿਹਾ ਜਾ ਰਿਹਾ ਉਹਨੂੰ, ਪਹਿਲੀ ਗੱਲ ਤਾਂ ਸੁਣ ਲਓ। ਦੂਜੀ ਗੱਲ ਇਹ ਹੈ ਚਾਵਲਾ ਸਾਹਿਬ ਕਿ ਉਹ ਸਰਕਾਰ ਦਾ ਕੰਮ ਆ, ਸਰਕਾਰ ਮੁੱਦੇ ਚੱਕ ਰਹੀ ਹੈ, ਫਰਜ਼ ਕਰ ਲਓ ਵੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਦੀ ਐਨਜੀਟੀ ਹੈਗੀ ਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬਹੁਤ ਵੱਡੇ ਪੱਧਰ ਤੇ ਮੁੱਦਾ ਚੁੱਕਿਆ ਹੋਇਆ ਉਹ, ਤੇ ਬੜੇ ਵੱਡੇ ਪੱਧਰ ਤੇ ਉਹਦੀ ਮਰ ਕੇ ਉਹਨੂੰ ਤਲਬ ਕੀਤਾ ਗਿਆ, ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ, ਉਸ ਤੋਂ ਪਹਿਲਾਂ ਵੀ ਤਲਬ ਕੀਤਾ ਗਿਆ, ਬਾਅਦ ਵਿੱਚ ਉੱਥੇ ਬੰਦੇ ਜਾਂਦੇ ਆ ਕੁਝ ਜਾ ਕੇ ਉੱਥੇ ਰੌਲਾ ਪਾਉਂਦੇ ਆ, ਰੌਲਾ ਪਾ ਕੇ
4: ਇਹਦੇ ਵਿੱਚ ਤਾਂ ਫਿਰ ਸਾਡਾ ਮੀਡੀਆ ਵੀ ਆਉਂਦਾ, ਅਸੀਂ ਵੀ ਆਉਂਦੇ ਹਾਂ ਵੀ ਅਸੀਂ ਵੀ ਆਉਂਦੇ ਹਾਂ ਫਿਰ ਇਹ ਤਾਂ ਫਿਰ ਅਸੀਂ ਵੀ ਗੈਂਗ ਹੋਏ ਕਿ ਜਿਹੜਾ ਮੁੱਦਾ ਵਾ ਹੁਣ ਅਸੀਂ ਝੋਟੇ ਦੇ ਉੱਤੇ ਗੱਲ ਕਰ ਰਹੇ ਤੇ ਇਹਦਾ ਮਤਲਬ ਅਸੀਂ ਰੋਟੀ ਸੇਕ ਰਹੇ ਹਾਂ, ਜੇ ਪ੍ਰਣਾਲੀ ਦੀ ਆ ਗਈ ਗੱਲ ਤਾਂ ਫਿਰ ਇਹਦਾ ਮਤਲਬ ਅਸੀਂ ਉੱਥੇ ਕੋਈ ਪੱਤਰਕਾਰ ਤੁਸੀਂ ਉੱਥੋਂ ਗੱਲ ਕਰਦੇ ਹੋ ਤਾਂ ਅਸੀਂ ਰੋਟੀ ਸੇਕ ਰਹੇ ਹਾਂ, ਫਿਰ ਅਸੀਂ ਗੈਂਗ ਹੀ ਹੋ ਗਏ, ਸਾਰੇ ਸੋਸ਼ਲ ਵਰਕਿੰਗ ਤੇ ਖਤਮ ਹੋ ਗਈ ਫਿਰ।
5: ਚਾਵਲਾ ਸਾਹਿਬ ਚਲੋ ਤੁਸੀਂ ਆਪਣੀ ਗੱਲ ਕਰੋ,
4: ਆਪਾਂ ਕੱਲ ਲੈ ਲਈਏ ਜੀ, ਕੱਲ ਲੈ ਲੈਣੇ। ਵੈਲਕਮ ਜੀ, ਹੈਲੋ ਬਾਈ ਜੀ, ਮੇਰੀ ਇੱਕ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ, ਤੁਸੀਂ ਜੇਕਰ ਟੈਲੀਫੋਨ ਤੇ ਸੁਣਨਾ ਹੈ ਤਾਂ ਨੰਬਰ 647-1013-20-6479101320 ਤੇ ਕਾਲ ਕਰ ਲਿਆ ਕਰੋ। ਪਲੀਜ਼ ਲਾਈਨ ਹੋਲਡ ਕਰਕੇ ਨਾ ਸੁਣਿਆ ਕਰੋ, ਸਾਨੂੰ ਮੁਸ਼ਕਲ ਆਉਂਦੀ ਹੈ, ਅਸੀਂ ਕਾਲਾਂ ਲੈਣੀਆਂ ਹੁੰਦੀਆਂ ਨੇ, ਇਸ ਸੰਦਰਭ ਦੇ ਵਿਚ ਅਸੀਂ ਕਾਲ ਫੁੜ ਕੇ ਫਿਰ ਨਹੀਂ ਲੈਂਦੇ, ਤੁਹਾਡੀਆਂ ਲਾਈਨਾਂ ਫਲੈਸ਼ ਹੋ ਰਹੀਆਂ ਹੁੰਦੀਆਂ ਨੇ। ਰਿਕੁਐਸਟ ਹੈ ਤੁਸੀਂ ਸੁਣਦੇ ਹੋ, ਸੁਣਨਾ ਚਾਹੁੰਦੇ ਹੋ, 6479101320 ਤੇ ਕਾਲ ਕਰ ਲਿਆ ਕਰੋ। 1790 ਵੈਲਕਮ ਜੀ,
6: ਹੈਲੋ,
4: ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ।
6: ਸਤਿ ਸ੍ਰੀ ਅਕਾਲ ਜੀ, ਮੈਂ ਸਾਰੀਆਂ ਗੱਲਾਂ ਸੁਣ ਰਿਹਾ।
4: ਆਪਾਂ ਸਵਾਲ ਕੀ ਹੈ ਜੀ ਤੁਹਾਡਾ? ਸਵਾਲ ਦੱਸੋ।
6: ਸਵਾਲ ਸਾਡਾ ਇਹ ਜੀ, ਆਪਾਂ ਅਸੀਂ ਸਾਨੂੰ ਨਹੀਂ ਕਿਸੇ ਬਿਜ਼ਨਸ ਦੀ ਜਾ ਕੇ ਐਜੂਕੇਸ਼ਨ ਲੋੜ, ਕਾਨੂੰਨ ਦੇ ਥਰੂ ਜਾਓ ਜੀ।
4: ਜੀ ਮਿਹਰਬਾਨੀ ਜੀ, ਹਾਂ ਕਾਨੂੰਨ ਦੇ ਥਰੂ ਜਾਓ ਤੇ ਕਾਨੂੰਨ ਨੂੰ ਦੱਸੂ ਕੌਣ ਵੀ ਇੱਥੇ ਆਹ ਕੰਮ ਹੋ ਰਿਹਾ, ਜੇ ਅਸੀਂ ਦੱਸਾਂਗੇ ਨਾ ਤੇ ਕਾਨੂੰਨ ਨੇ ਤੇ ਫਿਰ ਅਲੀ ਮਿਲੀ ਭੁਗਤਣਾ ਕੰਮ ਕਰੀ ਜਾਣਾ, ਕਿਉਂ ਜੀ?
5: ਐਜੂਕੇਸ਼ਨ ਦਾ ਸਾਡਾ ਹੱਕ ਹੈ ਚਾਵਲਾ ਸਾਹਿਬ, ਐਜੂਕੇਸ਼ਨ ਨੂੰ ਨੀ ਅਸੀਂ ਪਿੱਛੇ ਕਰ ਸਕਦੇ। ਐਜੂਕੇਸ਼ਨ ਆਪਣੇ ਨਿੱਜੀ ਮੁਫਾਦਾਂ ਵਾਸਤੇ, ਆਪਣਾ ਚਿਹਰਾ ਚਮਕਾਉਣ ਵਾਸਤੇ ਨਾ ਹੋਵੇ ਐਜੂਕੇਸ਼ਨ, ਉਹ ਗਲਤ ਆ ਨਾ ਜੀ ਜੇ ਤੁਸੀਂ ਆਪਣਾ
4: ਮੇਰੇ ਖਿਆਲ ਦੇ ਵਿੱਚ ਝੋਟੇ ਨੂੰ ਤੁਹਾਡੀ ਗੱਲ ਨੂੰ ਆਪਾਂ ਵਾਈਂਡ ਅਪ ਕਰੀਏ ਤੇ ਦੂਜਿਆਂ ਦੇ ਵੀ ਮੂੰਹ ਬੰਦ ਕਰਨ ਵਾਸਤੇ ਝੋਟੇ ਨੂੰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਝੋਟੇ ਜੇ ਪੈਦਾ ਹੁੰਦੇ ਨੇ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਤਾਂ ਬੜੀ ਸਾਫ਼ਗੋਈ ਦੇ ਨਾਲ ਨਾ ਰੌਲਾ ਰੱਪਾ ਪਾ ਕੇ ਤੇ ਰਾਜਨੀਤਿਕ ਕੋਈ ਪਾਰਟੀ ਦਾ ਪੱਲਾ ਫੜ ਕੇ ਤੇ ਐਨ ਉਹਦੇ ਨਾਲ ਕੁਰਸੀ ਜਿਹੜੀ ਵੱਡੀ ਡਾਹ ਕੇ ਬਹਿ ਜਾਓ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਬਸ ਹਾਂਜੀ ਬੇਈਮਾਨੀ ਤੇ ਲੱਕ ਬੇਈਮਾਨੀ ਤੇ ਲੱਕ ਬੰਨ ਕੇ ਤੇ ਝੂਠ ਦਾ ਪਟਾਰਾ ਖੋਲ ਕੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਮਰਦੇ ਰਹਿਣ ਮਾਵਾਂ ਦੇ ਪੁੱਤ ਮੈਂ ਤਾਂ ਕਹਿੰਦਾ ਵੀ ਝੋਟਿਆਂ ਵਰਗਿਆਂ ਨੂੰ ਬੋਲਣਾ ਹੀ ਨੀ ਚਾਹੀਦਾ ਜਿਸ ਘਰ ਲੱਗੇ ਉਹੀ ਜਾਣੇ ਦੂਜੇ ਦੇ ਘਰ ਲੱਗੀ ਹੋਈ ਅੱਗ ਜਿਹੜੀ ਆ ਉਹ ਬਸੰਤ
7: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
4: ਅੱਗ ਤਸਕਰ ਬੈਠੇ ਹੋਏ ਨੇ ਤੇ ਉੱਥੇ ਫਿਰ ਤੁਸੀਂ ਘੇਰਾਬੰਦੀ ਕਰਕੇ ਬਹਿ ਜਾਓ ਤੇ ਪੁਲਿਸ ਨੂੰ ਬਾਰ ਬਾਰ ਕਾਲ ਕਰੀ ਜਾਓ